ਪੌੜੀ ਸਤਗੁਣ ਤੋਂ ਭਾਰਿਆ ਜਿਤ ਮਿਲ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਦਿੰਦੀ ਆ ਨੀ ਨਿਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਉਣ ਜਾ ਰਿਹਾ।

ਆਪੇ ਲਾਸ ਮਲ ਰੁਖਸਰ ਆਏ ਰਹਾ ਅਤ ਦਿਰਗਤ ਮੁੱਚੀ ਓ ਜਿਆ ਵੇ ਆਸ ਕਰੀ ਜਨ ਰਸ ਕਿਤੀ ਫਲਕ ਕੇ ਫਿਰ ਬਕ ਬਕ ਕਰਨਾ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ

ਵਾਹਿਗੁਰੂ ਬਾਲਾ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬਜ਼ਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ।

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾ।

ਸਲੋਕ ਮਹਲਾ ਪਹਿਲਾ ਦਿਆ ਕਪਾ ਸੰਤੋਖ ਸੂਤ ਜਦ ਗੰਢੀ ਸਤ ਵਟ ਇਹੋ ਜਿਨਿਆ ਜੀ ਕਾ ਹੈ ਤਾ ਭਾਡੇ ਕਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਉਜਲੈ ਨਾ ਜਾ ਧੰਸ ਮਨ ਸਨਾਨ ਕਾ ਜੋਗਲ ਚਲੈ ਪਾਏ ਚੌਕੜ ਮੂਲ ਅਨਾ।

0: ਤਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਜੀਲਾ ਤਗ ਕਪਾਹੋ ਕੱਤੀਏ ਬਮਨ ਵਟਿਆ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਇ ਕੋਈ ਪੂਰਾ।

0: ਨਾਨਕ ਕੂੜ ਰਹਿਆ ਭਰਪੂਰ
1: ਮੱਥਾ ਟਿਕਾ ਤੇੜ ਤੋਤੀ ਕਾ ਖਾਹੀ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਹ ਮਲੇਸ਼ ਧਾਨ ਲੈ ਪੂਜੈ ਪੁਰਾ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆ ਮਤ ਪਿਟੈ ਵੇ ਮਤ ਪਿਟੈ ਇਹੋ ਆਨਿਆ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੀ ਮਨ ਝੂਠੇ ਕਲੀ ਪਰੇ ਕੋ ਨਾਨਕ ਸੱਚ ਆਈ ਹੈ ਸੁੱਚ ਹੋਵੇ ਤਾਂ ਸੱਚ ਪਾਏ ਪੌੜ ਚਿੱਤੇ।

0: ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਆਹੋ ਸੁਣਦੇ ਹਾਂ ਹਿੰਦੀ ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵੈਸ਼ਨਵੀ। प्रधानमंत्री नरेंद्र मोदी आज चेन्नई में लगभग 13,000 करोड़ रुपए की परियोजनाओं का उद्घाटन और लोकार्पण करेंगे। वे चेन्नई में लगभग

ਪੈਸਿਆਚ ਦਾ ਗਿਆਨ ਅੰਮ੍ਰਿਤ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਪ ਸੁਣਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਹੁਣੇ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ ਆਰਾਧਨਾ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ।

0: जय हिंद जी, संधु साहब बचे आ लियो।
1: जय हिंद जी, जय हिंद रुड़िया राम जी, सुनाओ की हाल चाल आ।
0: हाल चाल तकड़ा बचे आ लियो, तुसी अपना दसो।
1: वधिया अपने, देखो गल करदे होने कि मौसम के मुताबिक बंदा अपने आप नू तैयार रखे।
0: हाँ,
1: यह बड़ा जरूरी हैगा कि हर पक्ष तो अपने आप नू बंदे नू कायम रखना चाहिए।
0: देखो जी, हर पक्ष तो कायम रखने का यही है कि जिहड़े तुहाडे कार विहार है ना, उन्हां दी नजरसानी करते रहो। क्योंकि जिदा आपां कहिंदे वी नजर तो बिना तो कुछ है नहीं। खेतां दे विच जाके फसल ते नजर मारांगे, घर दे परिवार दे जीआं ते नजर रखांगे, है ना, अपने शरीर ते नजर रखांगे, अपने काम कार हर चीज दे। देखो नजरसानी मंगदी है, जिदा तुसीं जिक्र कीता ना सभ मौसम दा, आ मौसम खास करके जिहड़े घरां दे विच आपां दाणे रखे हुए है ਉਹਨਾਂ ਦੇ ਲਈ ਬਹੁਤ ਜ਼ਿਆਦਾ ਚੁਕੰਨੇ ਹੋਣ ਦੀ ਲੋੜ ਹੈ। ਅਤੇ ਕਿਉਂਕਿ ਅਨਾਜ ਜਦੋਂ ਆਪਾਂ ਸੰਭਾਲਦੇ ਹਾਂ, ਚਾਹੇ ਸਾਡੇ ਕੋਲ ਵੱਖ ਵੱਖ ਢੰਗ ਹੈ, ਤਰੀਕੇ ਹੈ, ਚਾਹੇ ਆਪਣੀ ਆਪਣੇ ਲਈ ਰੱਖੇ ਹੈ, ਚਾਹੇ ਆਪਾਂ ਡੰਗਰ ਵੱਛਾ ਜੋ ਵੀ, ਚਾਹੇ ਬੀਜ ਲਈ, ਕਿਸੇ ਤਰੀਕੇ ਨਾਲ ਵੀ ਸੰਭਾਲੇ ਹੈ। ਪਰ ਇਹ ਹੈ ਕਿ ਜੇ ਕਿਤੇ ਉਹਨਾਂ ਦੇ ਸੰਭਾਲ ਦੇ ਵਿੱਚ ਕਿਤੇ ਵੀ ਜ਼ਰਾ ਜਿੰਨੀ ਵੀ ਕੁਤਾਹੀ ਹੋ ਗਈ ਤੇ ਬੱਚਿਆਂ ਨੂੰ ਫਿਰ ਤੁਹਾਨੂੰ ਪਤਾ ਸਾਰੇ ਦਾ ਸਾਰਾ ਅਨਾਜ ਬੇਕਾਰ ਜਾਂਦਾ।
1: ਹਾਂ, ਕਈ ਵਾਰ ਪਤਾ ਹੀ ਨਹੀਂ ਲੱਗਦਾ ਜੀ। ਹੁਣ ਦੇਖੋ ਸਲਾਬੇ ਦਾ ਮੌਸਮ ਹੈ, ਪਤਾ ਨਹੀਂ ਕਿਹੜੇ ਪਾਸੋਂ ਆ ਜਾਣਾ ਸਲਾਬਾ ਜੀ।
0: ਬਿਲਕੁਲ ਬਿਲਕੁਲ,
1: ਤੇ ਉਹ ਸਲਾਬਾ ਹੈ ਫਿਰ ਉਹ ਕਈ ਤਰੀਕੇ ਨਾਲ ਜਿਹੜੇ ਕੀੜੇ ਮਕੌੜੇ ਆ, ਜਿੱਦਾਂ ਸੁਸਰੀ ਹੈ, ਖਪਰਾ ਹੈ, ਢੋਰਾ ਹੈ,
0: ਬਿਲਕੁਲ
1: ਹੈ ਜੀ, ਉਹਨੇ ਅੰਦਰ ਅੰਦਰ ਆਪਣਾ ਕੰਮ ਕਰੀ ਜਾਣਾ,
0: ਕਰੀ ਜਾਣਾ, ਕਰੀ ਜਾਣਾ।
1: ਪਤਾ ਉਹਦੇ ਨਾਲ ਆਟਾ ਬਣ ਗਿਆ ਜੀ ਉਹਦਾ,
0: ਉਹ ਕਹਿੰਦਾ ਘਰੇ ਪੀ ਲਿਆ ਤੂੰ, ਇੱਥੇ ਕਿਉਂ ਲੈ ਕੇ, ਉਹ ਹਿਸਾਬ ਹੋ ਜਾਂਦਾ।
1: ਹਾਂ, ਖਾਸ ਕਰਕੇ ਜਿੱਦਾਂ ਹੁਣ ਆਪਣੇ ਨਾ ਵਧੀਆ ਜਿਹੜੇ ਆਪਣੇ ਢੋਰ ਬਣੇ ਹੁੰਦੇ ਹੈਗੇ, ਉਹਨਾਂ 'ਚ ਤਾਂ ਫਿਰ ਵੀ ਚਲੋ ਵਧੀਆ ਸੁਰੱਖਿਅਤ ਹੈ। ਕਈ ਵਾਰ ਆਪਾਂ ਬੋਰੀਆਂ 'ਚ ਰੱਖ ਲੈਂਦੇ ਹਾਂ ਜੀ, ਉਹਨਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਬੋਰੀ ਜਿਹੜੀ ਹੈਗੀ ਆ ਉਹ ਦਰ ਜਿਹੜੀ ਆਪਣੇ ਦੀਵਾਰ ਦੇ ਨਾਲ ਨਾ ਲੱਗੀ ਹੋਵੇ ਜੀ ਰੁੜੀਆ ਰਾਮ ਜੀ।
0: ਬਿਲਕੁਲ ਬਿਲਕੁਲ,
1: ਕਿਉਂਕਿ ਜ਼ਿਆਦਾ ਸੰਭਾਵਨਾ ਉੱਥੋਂ ਹੀ ਸਲਾਬਾ ਚੜ੍ਹਨ ਦੀ ਹੁੰਦੀ ਹੈਗੀ ਹੈ, ਜਾਂ ਥੱਲੇ ਕੋਈ ਜਿੱਦਾਂ ਕ੍ਰੇਟ ਰੱਖ ਲਓ ਜੀ ਉਹਦੇ, ਤਾਂ ਕਿ ਜ਼ਮੀਨ ਦੇ ਨਾਲ ਜਿਹੜੀ ਆ ਉਹ ਛੋਹ ਨਾ ਪਾਉਣ ਬੋਰੀਆਂ ਜੀ।
0: ਦੇਖੋ ਸੰਧੂ ਸਾਹਿਬ, ਜਿੱਦਾਂ ਕਹਿੰਦੇ ਵੀ ਕਈ ਵਾਰੀ ਨਾ ਮੁੱਢਲੇ ਦੌਰ ਦੇ ਵਿੱਚ ਜਦੋਂ ਆਪਾਂ ਦਾਣਿਆਂ ਨੂੰ ਸੰਭਾਲਦੇ ਹਾਂ ਤੇ ਉਦੋਂ ਸਾਨੂੰ ਹੁੰਦਾ ਕਿ ਇਹ ਕੰਮ ਨਿਬੇੜਨਾ, ਉਹ ਕੰਮ ਨਿਬੇੜਨ ਦੇ ਵਿੱਚ ਹੀ ਗਲਤੀ ਹੁੰਦੀ ਹੈ। ਜਿੱਦਾਂ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਦਾਣੇ ਆਪਾਂ ਠੰਡੇ ਕਰਕੇ ਨਹੀਂ ਢੋਲਾਂ 'ਚ ਪਾਉਂਦੇ, ਗਰਮ ਗਰਮ ਦਾਣੇ ਪਾ ਦਿੰਦੇ ਹਾਂ, ਇਹਦਾ ਮਤਲਬ ਉਹ ਦਾਣੇ ਤੁਹਾਡੇ ਸਵਾਹ ਬਣ ਗਏ ਜੇ ਗਰਮ ਪੈ ਗਏ। ਤੇ ਇਹ ਛੋਟੀਆਂ ਛੋਟੀਆਂ ਗੱਲਾਂ, ਜਿੱਦਾਂ ਤੁਸੀਂ ਕਿਹਾ ਕਿ ਸਲਾਬ ਆ ਗਈ ਜਾਂ ਕੋਈ ਦਰਜਾ ਹੈ ਉਹਦੇ ਵਿੱਚੋਂ, ਦਰਜਾ ਦੇ ਵਿੱਚੋਂ ਕੋਈ ਨਾ ਕੋਈ, ਹੋਰ ਚੂਹੇ ਦੇਖੋ, ਚੂਹੇ ਫਸਲਾਂ ਦਾ ਨੁਕਸਾਨ ਵੀ ਕਰਦੇ ਆ, ਘਰਾਂ ਦਾ ਵੀ ਨੁਕਸਾਨ ਕਰਦੇ ਆ। ਹੁਣ ਜਿਹੜੇ ਬੰਦੇ ਨੇ ਬੋਰੀਆਂ ਦੇ ਵਿੱਚ ਅਨਾਜ ਸੰਭਾਲਿਆ ਹੋਇਆ ਤੇ ਚੂਹੇ ਦਾ ਉੱਥੇ ਪ੍ਰਵੇਸ਼ ਹੋ ਗਿਆ, ਤੇ ਫਿਰ ਤੁਸੀਂ ਹਿਸਾਬ ਲਾ ਲਓ, ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਤੁਸੀਂ ਲਗਾ ਸਕਦੇ।
1: ਪਤਾ ਉਹਦੇ ਨਾਲ ਬੋਰੀ ਦਾ ਮੂੰਹ ਖੁੱਲ ਗਿਆ, ਹੌਲੀ ਹੌਲੀ ਫਿਰ ਦਾਣੇ ਜਿਹੜੇ ਕਿਰਨੇ ਸ਼ੁਰੂ ਹੋ ਜਾਂਦੇ ਆ,
0: ਹੋ ਜਾਂਦੇ ਆ, ਹੋ ਜਾਂਦੇ,
1: ਤੇ ਸਲਾਬ ਆ ਗਿਆ ਤੇ ਫਿਰ ਉਹ ਬੇਕਾਰ ਹੋ ਗਿਆ। ਮੰਨ ਲਓ ਤੁਸੀਂ ਬੀਜ ਵਾਸਤੇ ਇੱਕ ਚੀਜ਼ ਸੰਭਾਲੀ ਹੋਈ ਹੈ, ਹੈਨੀ, ਤੇ ਜਦੋਂ ਇੱਕ ਵਾਰੀ ਕੋਈ ਕੰਮ ਵਿਗੜਨਾ ਸ਼ੁਰੂ ਹੋ ਗਿਆ ਫਿਰ ਵਿਗੜ ਹੀ ਗਿਆ ਜੀ ਉਹ।
0: ਸੋ ਇਸ ਕਰਕੇ ਆਪਾਂ ਪਹਿਲੇ ਵੀ ਜ਼ਿਕਰ ਕਰਦੇ ਭਾਈ, ਜਦੋਂ ਤੁਸੀਂ ਦਾਣੇ ਸਟੋਰ ਕਰਨੇ ਹੈ ਉਦੋਂ ਹਰ ਤਰੀਕੇ ਨਾਲ, ਇੱਕ ਤਾਂ ਇਹ ਹੈ ਕਿ ਸਾਫ਼ ਸੁਥਰੇ ਦਾਣੇ ਆਪਾਂ ਸਟੋਰ ਕਰਨੇ ਹੈ, ਪੁਰਾਣੇ ਦਾਣਿਆਂ ਦੇ ਵਿੱਚ ਨਵੇਂ ਦਾਣੇ ਨੂੰ ਬਿਲਕੁਲ ਨਹੀਂ ਮਿਲਾਉਣਾ,
1: ਨਾ ਮਿਲਾਓ।
0: ਤੇ ਇਹ ਹੈ ਵੀ ਜਿੰਨਾ ਵੀ ਪੁਰਾਣਾ ਅਨਾਜ ਸਾਡੇ ਸਟੋਰ ਦੇ ਵਿੱਚ ਪਿਆ ਉਹਨੂੰ ਇੱਕ ਵਾਰੀ ਬਾਹਰ ਕੱਢੋ, ਫਿਰ ਸਟੋਰ ਨੂੰ ਆਪਾਂ ਨੇ ਕੀਟ ਰਹਿਤ ਕਰਨਾ ਹੈ, ਦਵਾਈ ਛਿੜਕ ਕੇ ਜਿੱਥੇ ਕਿਤੇ ਸਾਨੂੰ ਕੋਈ ਦਰਜ ਦਿਖਦੀ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਸੰਸਾਰ
1: ਬੰਦ ਕਰ ਦਿਓ,
0: ਉਹਨੂੰ ਬੰਦ ਕਰੋ। ਜਿਹੜਾ ਤੁਸੀਂ ਸਲਾਬ ਦੀ ਗੱਲ ਕੀਤੀ ਹੈ, ਕਈ ਵਾਰੀ ਆਪਾਂ ਦੇਖਦੇ ਹਾਂ ਸਾਡਾ ਬਾਕੀ ਚੀਜ਼ਾਂ ਥੱਲੇ ਧਿਆਨ ਜਾਂਦਾ, ਛੱਤਾਂ ਲਈ ਦੇਖਦੇ ਸੀ, ਛੱਤਾਂ ਦੇ ਵਿੱਚ ਆਮ ਤੌਰ 'ਤੇ ਬਰਸਾਤਾਂ ਦੇ ਵਿੱਚ ਇਹ ਲੈਂਟਰ ਵੀ ਲੱਗਿਆ ਹੋਇਆ, ਕਿਤੋਂ ਸਲਾਬ ਆਉਣੀ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ, ਸਲਾਬ ਆ
1: ਜਾਂਦਾ ਜੀ, ਪਾਣੀ ਦਾ ਕੋਈ ਪਤਾ ਨਹੀਂ ਕਿਹੜੇ ਪਾਸੇ ਉਹਨੇ ਆਪਣਾ ਰਸਤਾ
0: ਬਣਾ ਲੈਣਾ ਹੈ। ਤੇ ਇਸ ਕਰਕੇ ਇਹ ਤਾਂ ਬੱਚਿਆਂ ਨੂੰ ਮੁੱਢਲੇ ਦੌਰ ਦੇ ਵਿੱਚ ਜਿੰਨਾ ਵੀ ਆਪਾਂ ਇਹਦੇ ਬਾਰੇ ਧਿਆਨ ਰੱਖਾਂਗੇ ਅੱਗੇ

0: ਕਿ ਸਾਨੂੰ ਇਹ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜਿਹਾ ਆਪ ਨੂੰ ਇਹ ਹੁੰਦਾ ਕਿ ਜਿੱਥੇ ਵੀ ਆਪਾਂ ਦਾਣੇ ਸਟੋਰ ਕੀਤੇ ਆ ਹਵਾ ਜ਼ਰੂਰ ਲਵਾਓ, ਉੱਥੇ ਹਵਾ ਜ਼ਰੂਰ ਫਿਰਨੀ ਚਾਹੀਦੀ ਹੈ। ਜਦੋਂ ਆਪਾਂ ਬੰਦ ਕਰ ਦਿੰਦੇ ਹਾਂ, ਵੈਸੇ ਵੀ ਤੁਸੀਂ ਦੇਖੋ ਵੀ ਇਹਨਾਂ ਦਿਨਾਂ ਦੇ ਵਿੱਚ ਹਿਊਮਸ ਇੰਨੀ ਜ਼ਿਆਦਾ ਵਧੀ ਹੁੰਦੀ ਹੈ, ਆਕਸੀਜਨ ਦੀ ਮਾਤਰਾ ਇੰਨੀ ਜ਼ਿਆਦਾ ਘਟੀ ਹੁੰਦੀ ਹੈ, ਦਾਣੇ ਹੈ ਉਹਨਾਂ ਨੂੰ ਵੀ ਆਕਸੀਜਨ ਚਾਹੀਦੀ ਹੈ। ਦੁਨੀਆਂ ਦੀ ਚੀਜ਼ ਦੇਖੋ ਜਿੱਥੇ ਹਵਾ ਦੇਦਾ ਕਹਿੰਦਾ, ਹਵਾ ਜਿਹੜੀ ਹੈ ਉਹ ਵੀ ਫਿਰਨੀ ਜ਼ਰੂਰੀ ਹੈ, ਧੁੱਪ ਹੈ ਜਿਹੜੀ ਉਹ ਵੀ ਫਿਰਨੀ ਜ਼ਰੂਰੀ ਹੈ,
1: ਹੱਥ ਆਪਾਂ ਜਿੱਦਾਂ ਕਹਿੰਦੇ ਹੱਥ ਨਾਲ ਹਿਲਾ ਦਈਏ।
0: ਬਿਲਕੁਲ ਬਿਲਕੁਲ।
1: ਇੱਕ ਹੋਰ ਕੰਮ ਕਰ ਸਕਦੇ ਹਾਂ ਦੇਖੋ ਰੁੜੀਆ ਰਾਮ ਜੀ, ਕਿ ਨਿੰਮ ਦੇ ਪੱਤੇ ਬੜੇ ਵਧੀਆ ਹੁੰਦੇ ਆ ਜੀ, ਜੇ ਉਹ ਰੱਖ ਦਈਏ ਸੁੱਕੇ ਹੋਏ ਪੱਤੇ,
0: ਬਿਲਕੁਲ,
1: ਬਜਾਏ ਕਿ ਆਪਾਂ ਜਿਹੜੇ ਰਸਾਇਣਿਕ ਢੰਗਾਂ ਦੀ ਬਜਾਏ ਇਹੋ ਜਿਹੇ ਢੰਗ ਵੀ ਵਰਤੇ ਜਾ ਸਕਦੇ ਆ, ਖਾਸ ਕਰਕੇ ਦਾਲਾਂ ਦੇ ਵਿੱਚ, ਕਿਉਂਕਿ ਦਾਲਾਂ ਆਪਾਂ ਹੁਣ ਦੇਖੋ ਸਾਰਾ ਸਾਲ ਵਰਤਣੀਆਂ ਹੈਗੀਆਂ, ਤੇ ਜੇ ਉਹਦੇ ਵਿੱਚ ਆਪਾਂ ਬਜਾ ਕੇ ਕੋਈ ਦਵਾਈ ਰੱਖੀ,
0: ਰਸਾਇਣ ਨਾ ਪਾਓ,
1: ਇਹ ਜਿਹੜਾ ਤਰੀਕਾ ਹੈਗਾ ਕਿ ਨਿੰਮ ਦੇ ਪੱਤੇ ਕੌੜੇ ਹੁੰਦੇ ਹੈਗੇ ਆ, ਇਹ ਕੀਟਾਂ ਨੂੰ ਦੂਰ ਭਗਾਉਂਦੇ ਆ।
0: ਹੁਣ ਤਾਂ ਦੇਖੋ ਜੀ ਨਿੰਮ ਤਾਂ ਅਸੀਂ ਜਿੱਦਾਂ ਕਹਿੰਦੇ ਹਾਂ ਵੀ ਸਾਡੇ ਲਈ ਵਰਦਾਨ ਸਾਬਤ ਹੋਈ ਹੈ, ਹੁਣ ਤਾਂ ਨਿੰਮ ਦਾ ਘੋਲ ਦਾ ਬਣਾ ਕੇ ਜਿਹੜਾ ਹੈ ਅਸੀਂ ਸਪਰੇਅ ਜਿਹੜਾ ਆਪਣੇ ਸਬਜ਼ੀ ਭਾਜੀ ਫਸਲਾਂ ਤੋਂ ਵੀ ਛਿੜਕਾਅ ਹੋਣ ਲੱਗ ਗਿਆ,
1: ਹੋ ਜਾਂਦਾ ਹੋ ਜਾਂਦਾ।
0: ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈ, ਜੇ ਤੁਸੀਂ ਨਿੰਮ ਦੇ, ਇਹ ਤੋਂ ਇਲਾਵਾ ਦੇਖੋ ਆਪਾਂ ਫਸਲਾਂ ਦੇ ਉੱਤੇ ਹੋਰ ਵੀ ਕਈ ਤਰ੍ਹਾਂ ਦੇ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਰਸਾਇਣਾਂ ਤੋਂ ਪਰੇ ਆ, ਉਹਨਾਂ ਦਾ ਛਿੜਕਾਅ ਕਰਕੇ ਅਸੀਂ ਬਚਾਉਂਦੇ ਹਾਂ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕੋਸ਼ਿਸ਼ ਕਰੋ ਕਿ ਰਸਾਇਣਾਂ ਤੋਂ ਦੂਰ ਰਿਹਾ ਜਾਵੇ,
1: ਕਿਉਂਕਿ ਜਿਹੜਾ ਪੈਣ ਤਾਂ ਫਿਰ ਸਾਫ ਤਾਂ ਨਾ ਵਰਤੋ ਜੀ,
0: ਬਿਲਕੁਲ,
1: ਕਿਉਂਕਿ ਜਿਹੜੀ ਸਲਫਾਸ ਹੁੰਦੀ ਹੈ ਨਾ ਇਹ ਬੜੇ ਖਤਰਨਾਕ,
0: ਬੜੀ ਖਤਰਨਾਕ ਹੈ ਜੀ, ਦਾਣੇ
1: ਜਿਹੜਾ ਹੈਗਾ ਨਾ ਕਹਿੰਦੇ ਕਿ ਟ੍ਰੇਨਡ ਹੋਣਾ ਚਾਹੀਦਾ, ਜਿੰਨੀਆਂ ਗੋਲੀ ਰੱਖਣੀ ਹੈਗੀ ਇੱਕ ਟਨ ਦੇ ਵਿੱਚ, ਆਪਾਂ ਕਹਿੰਦੇ ਵੀ ਇੱਕ ਗੋਲੀ ਰੱਖੋ, ਪਰ ਉਹ ਕਿਸ ਢੰਗ ਨਾਲ ਰੱਖਣੀ ਹੈਗੀ, ਉਸ ਬੰਦੇ ਨੂੰ ਪੂਰੀ ਸਾਵਧਾਨੀ ਨਾਲ ਕੰਮ ਕਰਨਾ ਹੈਗਾ, ਤੇ ਉਹਨੂੰ ਚੰਗੇ ਤਰੀਕੇ ਨਾਲ ਹਵਾ ਬੰਦ ਕਰ ਦਿਓ, ਘੱਟੋ ਘੱਟ ਹਫ਼ਤੇ ਵਾਸਤੇ,
0: ਬਿਲਕੁਲ, ਇੱਕ
1: ਕਿਉਂਕਿ ਜੇ ਲੀਕ ਕਰੇਗੀ ਤੇ ਗੈਸ ਤੁਹਾਡੇ ਘਰ 'ਚ ਫੈਲੇਗੀ, ਹੋਰ ਸਮੱਸਿਆ ਪੈਦਾ ਹੋਈ।
0: ਮੈਂ ਜ਼ਿਕਰ ਕਰਨ ਲੱਗਿਆ ਸੀ ਵੀ ਜੇ ਤੁਸੀਂ ਗੋਲੀ ਰੱਖੀ ਹੈ ਤੇ ਚੁਕੰਨੇ ਹੋ ਕੇ ਕਮਰੇ ਨੂੰ ਖੋਲਣਾ, ਫਿਰ
1: ਹਫ਼ਤੇ ਬਾਅਦ ਖੋਲੋ ਜੀ,
0: ਇਹ ਹੈ ਵੀ ਕਮਰੇ ਨੂੰ ਖੋਲ ਕੇ ਦਵਾ ਸੱਟ ਜਿਹੜਾ ਅੰਦਰ ਵਗ ਜੋ ਉਹ ਕੰਮ ਨਹੀਂ ਹੈ, ਫਿਰ ਤੁਸੀਂ ਇਹੀ ਆ ਵੀ ਕਮਰਾ ਖੋਲੋ ਤੇ ਉਹ ਖੋਲ ਕੇ ਅੰਦਰ ਨਾ ਜਾਓ, ਪੱਖਾ ਚਲਾ ਦੋ, ਕੁਛ ਵੀ ਚਲਾ ਦੋ, ਤਾਂ ਕਿ ਉਹਦੀ ਹਵਾ ਜਿਹੜੀ ਹੈ ਬੜੀ ਹੋ ਜਾ, ਉਹ ਸਾਰੀ ਨਿਕਲ ਜੇ, ਤੇ ਇਸ ਕਰਕੇ ਇਸੇ ਕਰਕੇ ਜਿਹੜਾ ਹੈ ਆਪਾਂ ਬੇਨਤੀ ਕਰਦੇ ਹੁੰਦੇ ਹਾਂ ਵੀ ਭਾਈ ਸਾਂਭਣ ਲੱਗੇ ਹੀ ਇਹੋ ਜਿਹੇ ਇਤਿਆਤ ਵਰਤ ਕੇ ਚੱਲੋ ਕਿ ਸਾਨੂੰ ਇਹ ਦਵਾਈਆਂ ਦੀ ਵਰਤੋਂ ਨਾ ਹੀ ਕਰਨੀ ਪਵੇ, ਕਿਉਂਕਿ ਜਿੰਨਾ ਮਰਜ਼ੀ ਤੁਸੀਂ ਕਣਕ ਦੀ ਧੁਆਈ ਕਰ ਲਓ, ਜਿੰਨਾ ਮਰਜ਼ੀ ਸਫਾਈ ਕਰ ਲਓ, ਅਸਰ ਜਿਹੜਾ ਹੈ ਇਹਨਾਂ ਦਾ ਨਹੀਂ ਜਾਂਦਾ, ਅਸਰ ਵਿੱਚ ਰਹਿੰਦੇ ਰਹਿੰਦਾ ਹੈ।
1: ਇਹ ਤਾਂ ਤਾਂ ਹੀ ਕਹਿੰਦੇ ਵੀ ਜਿਹੜੇ ਆਪਣੇ ਢੋਲ ਹੈਗੇ ਜਦੋਂ ਉਹ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਹੈਗੇ ਆ, ਕਦੀ ਵੀ ਜਿਹੜਾ ਹੈ ਪੁਰਾਣੇ ਦਾਣਿਆਂ ਵਿੱਚ ਨਵੇਂ ਦਾਣੇ ਆਪਾਂ ਨਾ ਮਿਲਾਈਏ, ਤੇ ਕਿਉਂਕਿ ਉਹ ਫਿਰ ਜ਼ਿਆਦਾ ਕੰਮ ਖਰਾਬ ਕਰਦੇ ਹੈਗੇ
0: ਆ ਜੀ। ਬੀਜ
1: ਵਾਲਾ ਕੋਸ਼ਿਸ਼ ਕਰੀਏ ਕਿ ਆਪਾਂ ਨਵੀਆਂ 'ਚ ਹੀ ਰੱਖੋ ਜੀ, ਬੋਰੀ 'ਚ ਪਾਉਣਾ ਹੈ ਤਾਂ। ਅਤੇ ਹੁਣ ਇੱਕ ਗੱਲ ਹੋਰ ਵੀ ਰੋਲੀ ਆਰਾਮ ਜੀ, ਕਿ ਜਿੱਦਾਂ ਹੁਣ ਕੋਈ ਦਾਣਾ ਸੰਭਾਲਿਆ ਨਾ, ਮੰਨ ਲਓ ਬੀਜ ਵਾਸਤੇ ਸੰਭਾਲਿਆ, ਉੱਤੇ ਲਿਖ ਦਿਓ ਕਿ ਇਹ ਬੀਜ ਆ,
0: ਬਿਲਕੁਲ ਬਿਲਕੁਲ,
1: ਅਤੇ ਕਿਤੇ ਗਲਤੀ ਨਾਲ ਆਪਾਂ ਉਹਨੂੰ ਕਿਤੇ ਖਾਣ ਵਾਸਤੇ ਨਾ ਵਰਤ ਲਈਏ।
0: ਨਹੀਂ ਜੀ ਦੇਖੋ ਫਰਕ ਹੁੰਦਾ, ਕਿਉਂਕਿ ਉਹ ਗ੍ਰੇਡ ਕਰਕੇ ਹਰ ਤਰ੍ਹਾਂ ਨਾਲ ਅਸੀਂ ਫਸਲ ਦਾ ਬੀਜ ਜਿਹੜਾ ਰੱਖਦੇ ਹਾਂ, ਬੀਜ ਵਾਲਾ ਤਾਂ ਜਿਹੜਾ ਆਪਾਂ ਰੱਖਣਾ ਹੈ ਉਹਨੂੰ ਬਿਲਕੁਲ ਜਿੱਦਾਂ ਤੁਸੀਂ ਜ਼ਿਕਰ ਕੀਤਾ ਅਲੱਗ ਰੱਖਣਾ ਹੈ, ਰਲਾ ਤਾਂ ਬਿਲਕੁਲ ਹੋਣਾ ਹੀ ਨਹੀਂ ਚਾਹੀਦਾ। ਸੋ ਇਸ ਕਰਕੇ ਸਾਰੀਆਂ ਮੁੱਢਲੀਆਂ ਗੱਲਾਂ ਹੈ, ਛੋਟੇ ਛੋਟੇ ਕਹਿੰਦੇ ਹੁੰਦੇ ਨੇ ਉਪਰਾਲੇ ਤਾਂ ਛੋਟੇ ਛੋਟੇ ਹੁੰਦੇ ਆ, ਪਰ ਜਦੋਂ ਉਹਨਾਂ ਦੇ ਸਿੱਟੇ ਦੇਖਦੇ ਆ ਬੜੇ ਸਾਡੇ ਅੱਗੇ ਜਾ ਕੇ, ਫਿਰ ਜਿੱਦਾਂ ਹੁਣ ਜੇ ਖਪਰਾ ਲੱਗ ਗਿਆ, ਢੋਰਾ ਲੱਗ ਗਿਆ, ਇਹੋ ਜਿਹੀਆਂ ਚੀਜ਼ਾਂ ਲੱਗ ਗਈਆਂ, ਤੇ ਦਾਣੇ ਦੇ ਵਿੱਚ ਜਦੋਂ ਇੱਕ ਵਾਰੀ ਚੀਜ਼ ਵੜ ਗਈ ਨਿਕਲਦੀ ਨਹੀਂ, ਚਾਹੇ ਤੁਸੀਂ ਫਿਰ ਲੱਖ ਯਤਨ ਕਰ ਲਓ।
1: ਫਿਰ ਤਾਂ ਕਹਿੰਦੇ ਆ ਵੀ ਜਿਹਦੇ ਘਰ ਦਾਣੇ
0: ਕਮਲੇ ਸਿਆਣੇ, ਬਿਲਕੁਲ ਬਿਲਕੁਲ,
1: ਬੰਦਾ
0: ਸਾਂਭਣ ਦਾ ਢੰਗ ਹੈ। ਹੁਣ ਦੇਖੋ ਜੀ ਜਿਹੜਾ ਸੰਧੂ ਸਾਹਿਬ ਸਿਆਣਾ ਵੀ ਕਿਸਾਨ ਭਰਾ ਹੈ, ਤੂੜੀ ਕਿਉਂ ਸੰਭਾਲ ਕੇ ਰੱਖਦੇ ਆ ਆਪਾਂ, ਤੂੜੀ ਨੂੰ ਸੰਭਾਲਣ ਦਾ ਵੀ ਇੱਕ ਢੰਗ ਤਰੀਕਾ ਹੈ। ਹੁਣ ਤੁਸੀਂ ਦੇਖੋ ਜਿਹੜੇ ਸਿਆਣੇ ਜ਼ਿਮੀਂਦਾਰ ਆ ਉਹ ਸੰਭਾਲ ਕੇ ਰੱਖਦੇ ਤੇ ਸੋਨੇ ਵਾਂਗੂ ਪੈਸੇ ਮਿਲਦੇ ਆ,
1: ਮਿਲਦੇ ਆ
0: ਹਨਾ, ਜਦੋਂ ਸਾਡੇ ਕੋਲ ਨਹੀਂ ਹੁੰਦੀ, ਤੇ ਜਦੋਂ ਉਹ ਸੰਭਾਲਣ ਦਾ ਆ ਵੀ ਜਿਹੜਾ ਮਾੜਾ ਬੰਦਾ ਹੁੰਦਾ ਜਿਹਨੂੰ ਜਾਣਕਾਰੀ ਨਹੀਂ ਹੁੰਦੀ, ਉਹ ਤੂੜੀ ਖਰਾਬ ਕਰਕੇ ਬਹਿ ਦਾ ਜਿਹੜੀ ਸਾਡੀ ਹੁੰਦੀ ਹੈ, ਉਹ ਸੜੀ ਪਈ ਹੁੰਦੀ ਹੈ ਤੂੜੀ, ਉਹਨੇ ਕਿੱਥੋਂ ਵਿਕੜ ਜਾਣਾ,
1: ਲੋੜ ਪੈਣ ਤੇ ਲੱਭਦੀ ਨਹੀਂ ਚੀਜ਼,
0: ਲੱਭਦੀ।
1: ਸੋ ਇਸ ਕਰਕੇ
0: ਮਿਲਦੀ ਹੈ ਫਿਰ ਮਹਿੰਗੇ ਪਾ ਲੈਣੀ ਪੈਂਦੀ। ਸੋ ਇਸ ਕਰਕੇ ਭਾਈ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਦਾਂ ਚੂਹਿਆਂ ਦੀ ਆਪਾਂ ਜ਼ਿਕਰ ਕੀਤਾ ਹੈ ਜਾਂ ਹੋਰ ਕੀੜੇ ਹੈ,
1: ਸਲਾਬੇ
0: ਦਾ ਧਿਆਨ, ਇਹ ਚਾਰ ਪੰਜ ਜਿਹੜੀਆਂ ਚੀਜ਼ਾਂ ਹੈ ਇਹਨਾਂ ਤੋਂ ਆਪਾਂ ਨੇ ਦਾਣਿਆਂ ਨੂੰ ਬਚਾਉਣਾ ਹੈ, ਤਾਂ ਕਿ ਜਿਹੜਾ ਅਸੀਂ ਦਾਣਾ ਪੱਕਾ ਸੰਭਾਲਿਆ ਹੈ ਜਿਸ ਮੰਤਵ ਲਈ ਜਿਸ ਕੰਮ ਲਈ ਸੰਭਾਲਿਆ ਉਸ ਕੰਮ ਲਈ ਸਾਡੇ ਕੰਮ ਆ ਸਕੇ
1: ਜੀ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ।

ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆਹੋ ਸੁਣਦੇ ਹਾਂ ਰਾਮਚਰਿਤ ਮਾਨਸ ਗਾਉਣ ਦੀ 223ਵੀਂ ਕੜੀ।

ਹੁਣੇ ਤੁਸੀਂ ਮਾਨਸ ਗਾਨ ਦੀ 223ਵੀਂ ਕੜੀ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ ਪਰਿਚੈ ਪੇਸ਼ ਨੇ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ 7:02 ਤੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਸੋਹਣੀ ਸਵੇਰ। 8:40 ਤੇ ਜੂਲੀਅਸ ਗੋਲਡ ਤੇ ਉਹਨਾਂ ਦੇ ਸਾਥੀਆਂ

0: ਪਸੋਂ ਤੁਸੀਂ ਮਸੀਹੀ ਭਜਨ ਸੁਣ ਸਕਦੇ ਹੋ। ਠੀਕ 9:02 'ਤੇ ਸਾਇੰਸ ਮੈਗਜ਼ੀਨ ਪ੍ਰੋਗਰਾਮ ਨੂੰ ਪੇਸ਼ ਕੀਤਾ ਜਾਏਗਾ ਗਿਆਨ ਵਿਗਿਆਨ। ਅੱਜ ਦੇ ਇਸ ਪ੍ਰੋਗਰਾਮ 'ਚ ਆਪਦਾ ਜੋਖਮ ਘੱਟ ਕਰਨਾ, ਇਸ ਬਾਰੇ ਗੱਲਬਾਤ ਕੀਤੀ ਜਾਏਗੀ ਅਤੇ ਡਾਕਟਰ ਅੰਮ੍ਰਿਤਪਾਲ ਕੌਰ ਦੀ ਵਾਰਤਾ ਹੋਏਗੀ ਸੁਪਰ ਫੂਡਸ। ਵਿਗਿਆਨ ਤੱਥ ਅਤੇ ਵਿਗਿਆਨ ਖਬਰਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਸਾਢੇ 9 ਵਜੇ ਸਾਹਿਤਕ ਪੱਤਰਿਕਾ ਪ੍ਰੋਗਰਾਮ ਪਰਿਮਲ ਤਹਿਤ ਤਕਨੀਕ ਯੁੱਗ ਮੇਂ ਸਾਹਿਤਯ ਕੇ ਸਮਕਸ਼ ਚੁਣੌਤੀਆਂ, ਇਸ ਵਿਸ਼ੇ 'ਤੇ ਡਾਕਟਰ ਅਜੇ ਸ਼ਰਮਾ ਅਤੇ ਤਰਸੇਮ ਗੁਜਰਾਲ ਗੱਲਬਾਤ ਕਰਨਗੇ। 10:02 'ਤੇ ਹਿੰਦੀ ਗੀਤਾਂ ਦਾ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਲਾਈਵ ਫੋਨ ਪ੍ਰੋਗਰਾਮ ਪੇਸ਼ ਕਰਾਂਗੇ ਹੈਲੋ ਫਰਮਾਇਸ਼। 11:05 'ਤੇ ਪੰਜਾਬੀ ਗੀਤਾਂ ਦਾ ਵਟਸਐਪ ਮੈਸੇਜ ਬੇਸਡ ਪ੍ਰੋਗਰਾਮ ਹੋਏਗਾ ਧਮਕ ਜਲੰਧਰ ਪੈਂਦੀ। 12:05 'ਤੇ ਬੱਚਿਆਂ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ ਬਾਲ ਜਗਤ। ਅੱਜ ਦੇ ਇਸ ਪ੍ਰੋਗਰਾਮ 'ਚ ਪਾਠ ਸੀਕਰਸ ਸਕੂਲ ਬਿਆਸ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪ੍ਰਸਤੁਤੀ ਕੀਤੀ ਜਾਏਗੀ। 1:15 ਫੌਜੀ ਵੀਰਾਂ ਲਈ, 2:30 ਰੰਗਲੀ ਧਰਤੀ ਪ੍ਰੋਗਰਾਮ 'ਚ ਗਿਰਧਾਰੀ ਲਾਲ ਅਤੇ ਉਹਨਾਂ ਦੇ ਸਾਥੀ ਪਾਸੋਂ ਭੇਟਾਂ ਸੁਣਾਂਗੇ। ਬਾਅਦ ਦੁਪਹਿਰ 4:02 'ਤੇ ਪੁਰਾਣੀਆਂ ਪੰਜਾਬੀ ਅਤੇ ਪੁਰਾਣੀਆਂ ਪੰਜਾਬੀ ਫਿਲਮਾਂ ਅਤੇ ਗੈਰ ਫਿਲਮੀ ਕੁਛ ਗੀਤਾਂ ਦਾ ਪ੍ਰੋਗਰਾਮ ਹੋਏਗਾ 4:02 'ਤੇ ਤਵੇ ਵਾਲਾ ਰੇਡੀਓ। 4:30 ਉਸ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। 5:30 ਸਾਡਾ ਰੋਜ਼ਾਨਾ ਪ੍ਰੋਗਰਾਮ ਹੋਏਗਾ ਗੁਰਬਾਣੀ ਵਿਚਾਰ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਬਾਅਦ ਹਾੜੀ ਫਸਲਾਂ ਦੀ ਕਾਸ਼ਤ। ਡਾਕਟਰ ਅਮਿਤ ਕੌਲ ਇਸ ਵਿਸ਼ੇ 'ਤੇ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਮਨੋਰੰਜਨੀ ਗੀਤ ਸੰਗੀਤ ਵੀ ਹੋਏਗਾ। 7:10 'ਤੇ ਜਨ ਸੇਵਾ ਸੇ ਦੇਸ਼ ਸੇਵਾ। 7:45 'ਤੇ ਵਗਦੇ ਪਾਣੀ ਪ੍ਰੋਗਰਾਮ 'ਚ ਕਹਾਣੀ ਪੇਸ਼ ਕੀਤੀ ਜਾਏਗੀ ਸ਼ਹੀਦ ਦੀ ਪਤਨੀ, ਪੇਸ਼ਕਰਤਾ ਬਲਜਿੰਦਰ ਕੌਰ ਬਿਸਰਾਓ। 8:10 'ਤੇ ਜਨ ਸੇਵਾ ਅਤੇ ਦੇਸ਼ ਸੇਵਾ। ਰਾਤ 9:30 ਰੂਪਕੁੰਕਾ ਅਖਿਲ ਭਾਰਤੀ ਕਾਰਿਕ੍ਰਮ ਅਤੇ 10:00 ਰਵਿਵਾਸਰੀ ਅਖਿਲ ਭਾਰਤੀ ਸੰਗੀਤ ਸਭਾ। ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 6:55 ਹੋ ਰਹੇ ਨੇ। ਆਹੁਣ ਸੁਣਦੇ ਹਾਂ ਸੰਸਕ੍ਰਿਤ ਚ ਸਮਾਚਾਰ।
1: ਇਯਮ ਆਕਾਸ਼ਵਾਣੀ ਸੰਪ੍ਰਤਿ ਵਾਰਤਾਃ ਸ਼੍ਰੂਯੰਤਾਮ ਪ੍ਰਵਾਚਿਕਾ ਰਿਚਾ ਝਾ। अथ वार्ताः। प्रधानमन्त्री नरेन्द्र मोदी अद्य तमिलनाडु राज्यस्य चेन्नई नगरे 13,000 करोड़ रूप्यकाणां परियोजनानां उद्घाटनं करिष्यति। प्रधानमन्त्री चेन्नई मेट्रो रेल परियोजनायाः तस्य खण्डस्य मेट्रो रेल सेवायाः शुभारम्भं करिष्यति, यस्य निर्माणं प्रायः 49,00,000 करोड़ रूप्यकाणां व्ययेन कृतमस्ति। श्रीमोदी पोरूर बायपास स्थानकात् पूनमल्ली बायपास स्थानक पर्यन्तं पुनश्च तत्रतः चेन्नई मेट्रो रेल यानेन यात्रामपि करिष्यति। पूनमल्ली पोरूर मार्गे उन्नत संकेत प्रणाली युक्ता 3.7 किलोमीटर मिता दीर्घा द्विस्तरीया संरचना अस्ति, या चालक विहीन संचालनाय निर्मिता अस्ति। प्रधानमन्त्री 50

ਟੀਚੇਵਾਲ ਨੇ ਨੌਜਵਾਨਾਂ ਵਿੱਚ ਜਲ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੱਪੜਚਿੜੀ ਤੋਂ ਬਾਈਕ ਰੈਲੀ ਨੂੰ ਰਵਾਨਾ ਕੀਤਾ। ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਗਰੁੱਪ ਡੀ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 57 ਕੈਡਟਾਂ ਵੱਲੋਂ NDA 2 ਲਿਖਤੀ ਪ੍ਰੀਖਿਆ ਪਾਸ। ਸੰਸਥਾ ਵੱਲੋਂ 87.7% ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਦਰਜ ਕੀਤੀ ਗਈ ਹੈ। ਪਠਾਨਕੋਟ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਭੋਆ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਤੇ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮਰਦਾਂ ਦਾ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਦੇ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਏਗਾ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲਈਏ, ਸਵੇਰੇ ਉੱਠ ਕੇ ਦੇਖੀਏ ਕਿ ਕੁਦਰਤ ਕਿੰਨੀ ਮਿਹਰਬਾਨ ਹੈ, ਕਿਉਂਕਿ ਕੁਦਰਤ ਬੜੀ ਵੱਡੀ ਨਿਯਮਤ ਸਾਨੂੰ ਦੇ ਕੇ ਨਿਵਾਜਦੀ ਹੈ ਸਵੇਰੇ ਸਵੇਰੇ। ਮੇਰੀ ਸੋਚ ਨਿਤਾਰ ਕੇ ਦੱਸੀ, ਚੁੱਪ ਦਾ ਜਿੰਦਰਾ ਮਾਰ ਕੇ ਦੱਸੀ, ਅੱਜ ਫਿਰ ਸੋਚਾਂ ਦੇ ਵਿੱਚ ਤੈਨੂੰ ਜਿੱਤ ਲਿਆ ਹੈ ਨਾ ਮੈਂ, ਇਹ ਹਾਰ ਕੇ ਦੱਸੀ। ਇਹ ਸਾਨੂੰ ਕਈ ਵਾਰੀ ਜ਼ਿੰਦਗੀ ਹਰਾਉਂਦੀ ਹੈ, ਕਈ ਵਾਰੀ ਜ਼ਿੰਦਗੀ ਸਾਡੇ ਕੋਲੋਂ ਬਹੁਤ ਕੁਝ ਖੋਹ ਲੈਂਦੀ ਹੈ। ਹੋ ਸਕਦਾ ਰੱਬ ਕੁਝ ਚੀਜ਼ਾਂ ਨੂੰ ਸਾਡੇ ਕੋਲੋਂ ਖੋਹਦਾ, ਉਹਦੇ ਵਿੱਚ ਇਹੀ ਹੈ ਕਿ ਇਹ ਨੁਕਸਾਨਦੇਹ ਸਾਡੇ ਵਾਸਤੇ ਹੋ ਸਕਦੀਆਂ, ਇਸ ਕਰਕੇ ਉਹਨੇ ਖੋਹ ਲਈਆਂ। ਹੋ ਸਕਦਾ ਉਹਨਾਂ ਦੀ ਉਮਰ ਮਿਆਦ ਪੂਰੀ ਹੋ ਚੁੱਕੀ ਹੋਵੇ, ਇਸ ਕਰਕੇ ਸਾਨੂੰ ਖੋਹ ਲੈਂਦੀ। ਸੋ ਕਿਤੇ ਨਾ ਕਿਤੇ ਸਾਨੂੰ ਸੋਚਣਾ ਪੈਣਾ ਕਿ ਜ਼ਿੰਦਗੀ ਜ਼ਿੰਦਗੀ ਦੀ ਤਰ੍ਹਾਂ ਹੀ ਰਹੇ ਤਾਂ ਵਧੀਆ, ਜੇ ਜ਼ਿੰਦਗੀ ਨੂੰ ਅਸੀਂ ਆਪਣੇ ਤਰੀਕੇ ਨਾਲ ਹੀ ਜੀ ਲਈਏ ਤਾਂ ਫਿਰ ਵਧੀਆ। ਜੇ ਇਸ ਜਗ੍ਹਾ ਉੱਤੇ ਤੁਸੀਂ ਬੈਠੇ ਹਾਂ, ਉੱਥੇ ਜੇ ਤੁਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ, ਆਪਣੇ ਕੰਮ ਦੇ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ, ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਛੋਟੀ ਵੱਡੀ, ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ। ਸੋ ਕਿਤੇ ਨਾ ਕਿਤੇ ਸਾਨੂੰ ਸੋਚਣਾ ਪੈਣਾ, ਵਿਚਾਰਨਾ ਪੈਣਾ, ਅਤੇ ਆਪਾਂ ਫਿਰ ਵਿਚਾਰਨਾ ਵੀ ਬਹੁਤ ਕੁਛ ਹੈ। ਥੋੜ੍ਹਾ ਜਿਹਾ ਸੋਚੀਏ, ਥੋੜ੍ਹਾ ਜਿਹਾ ਵਿਚਾਰੀਏ, ਸਵੇਰ ਦੇ ਵਿਹਲੇ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਗੱਲ ਸਿੱਖੀਏ ਜਿਹਦੇ ਨਾਲ ਸਾਡੀ ਜ਼ਿੰਦਗੀ ਬੜੀ ਸਾਰਥਕ ਵਧੀ ਵਧੀਆ ਜਿਹੀ ਹੋ ਜਾਏ। ਕਰ ਕੋਈ ਗੱਲ ਕਮਾਲ ਗਿਆ, ਕੋਈ ਨਹੀਂ ਮੈਂ ਨਾਲ ਗਿਆ, ਅਤੇ ਇਕੱਲਾ ਸਾਂਭਣਾ ਔਖਾ ਏ, ਉਹ ਟੱਬਰ ਨੂੰ ਜੋ ਪਾਲ ਗਿਆ। ਠੰਡਾ ਚੁੱਲ੍ਹਾ ਮਾਤੜਦਾ, ਪੱਥਰਾਂ ਤੀਕਰ ਗਾਲ ਗਿਆ, ਰੂਪਈ ਰੋਟੀ ਚੋਰੀ ਦੀ ਜਦ ਇੱਕ ਫੜਿਆ ਵਾਲ ਗਿਆ। ਸੋ ਸਾਡੀ ਜ਼ਿੰਮੇਵਾਰੀ, ਸਾਡੀ ਜ਼ਿੰਦਗੀ, ਸਾਡੀ ਸਵੇਰ ਇਹ ਸਾਨੂੰ ਸਿਖਾਉਂਦੀ ਹੈ। ਪਰ ਫਿਰ ਵੀ ਕੁਦਰਤ ਮਿਹਰਬਾਨ ਹੋ ਜਾਏ ਤਾਂ ਝੋਲੀ ਭਰੀ ਰਹਿੰਦੀ ਹੈ, ਨਹੀਂ ਤਾਂ ਫਿਰ ਭਰੀ ਝੋਲੀ ਵੀ ਖਾਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਕੋਈ ਗੱਲ ਨਹੀਂ, ਚੱਲਦੇ ਰਹੋ। ਕੀ ਹੋਇਆ? ਕੁਛ ਨਹੀਂ ਹੋਇਆ, ਇਹ ਸੋਚ ਕੇ ਅੱਖਾਂ ਖੋਲ੍ਹੋ, ਨਵੀਂ ਸਵੇਰ ਤੁਹਾਡੇ ਇੰਤਜ਼ਾਰ ਦੇ ਵਿੱਚ ਹੈ। ਆਓ ਸ਼ੁਕਰਾਨਾ ਕਰੀਏ।

ਵਾਕਈ ਜੀ ਜਦੋਂ ਦਰ ਦੀ ਗੱਲ ਹੀ ਹੈ ਤਾਂ ਜੇ ਚਾਨਣ ਤੇਰੇ ਅੰਦਰ ਹੈ ਤਾਂ ਸਭ ਕੁਛ ਮਸਤ ਕਲੰਦਰ ਹੈ। ਬਾਹਰ ਨਾ ਰੌਲਾ ਪਾਇਆ ਕਰ, ਅੰਦਰ ਫੇਰਾ ਪਾਇਆ ਕਰ। ਇੱਕ ਵਾਰੀ ਜੇ ਜਗ ਪਿਆ ਤੂੰ ਕੋਲੇ ਵਾਂਗੂ ਮਗ ਪਿਆ ਤੂੰ, ਫਿਰ ਆਪਣੇ ਆਪ ਨੂੰ ਚੰਡੇਗਾ ਅਤੇ ਸਭ ਨੂੰ ਚਾਨਣ ਵੰਡੇਗਾ। ਜੇ ਮਨ ਦੀ ਜੋਤ ਜਗਾ ਲਈ ਹੈ ਤਾਂ ਹਰ ਇੱਕ ਰਾਤ ਦਿਵਾਲੀ ਹੈ। ਗੱਲ ਇਹ ਹੈ ਕਿ ਜਦੋਂ ਅਸੀਂ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਰੱਬ ਤੋਂ ਆਪਾਂ ਸਿਰਫ ਦੋ ਚੀਜ਼ਾਂ ਮੰਗ ਲਈ ਹੈ, ਇੱਕ ਤੰਦਰੁਸਤੀ, ਦੂਜਾ ਸਾਰਿਆਂ ਦਾ ਭਲਾ। ਜੇ ਤਾਂ ਤੰਦਰੁਸਤੀ ਹੈ ਤਾਂ ਸਭ ਕੁਛ ਹੈ, ਅਤੇ ਜੇ ਦੂਜਿਆਂ ਦਾ ਭਲਾ ਮੰਗਾਂਗੇ ਤਾਂ ਆਪਣਾ ਭਲਾ ਆਪਣੇ ਆਪ ਹੀ ਹੋ ਜਾਣਾ, ਫਰਕ ਕੁਝ ਨਹੀਂ ਪੈਂਦਾ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਵੇਰ ਦਾ ਵੇਲਾ ਆ ਗਿਆ, ਸਵੇਰ ਦੇ ਵੇਲੇ ਨੇ ਸਾਨੂੰ ਬਹੁਤ ਕੁਝ ਸਿਖਾ ਦੇਣਾ। ਲੋ ਜੀ, ਗੱਲ ਕੁਛ ਵੀ ਨਹੀਂ ਹੈਗੀ, ਹੁਣ ਫਿਰ ਅੱਗੇ ਵੱਧ ਜਾਂਦੇ ਹਾਂ। ਸਿਆਣੇ ਨੂੰ ਸਿਆਣਾ ਬਣਨ ਵਾਸਤੇ ਬਹੁਤ ਸਾਰੀਆਂ ਕੁਝੀਆਂ ਗੱਲਾਂ ਵੀ ਕਰਨੀਆਂ ਪੈਂਦੀਆਂ। ਕਹਿੰਦੇ ਹੁੰਦੇ ਨਾ ਵੀ ਕਿਸੇ ਰਸਤੇ ਨੂੰ ਪਾਰ ਕਰਨਾ ਅਤੇ ਫਿਰ ਜਾ ਕੇ ਮੰਜ਼ਿਲ ਮਿਲਦੀ ਹੈ। ਹੋ ਸਕਦਾ ਰਸਤਿਆਂ ਦੇ ਵਿੱਚ ਬਹੁਤ ਸਾਰੇ ਕੰਢੇ ਚੁੱਭੇ ਹੋਣ, ਬਹੁਤ ਕੁਝ ਦੇਖਿਆ ਹੋਵੇ। ਅੱਜ ਕੱਲ੍ਹ ਜਿਹੜੇ ਚੰਗੇ ਹੁੰਦੇ ਨੇ ਉਹ ਦੋ ਰੰਗੇ ਹੁੰਦੇ ਨੇ, ਧੀਆਂ ਦੇਣ ਖੁਦਾ ਦੀ ਹੈ, ਪੁੱਤਰ ਮੰਗੇ ਹੁੰਦੇ ਨੇ। ਜਿੱਥੇ ਸੱਚ ਲੱਭਦਾ ਹੈ ਜਾਲੇ ਟੰਗੇ ਹੁੰਦੇ ਨੇ,

ਹੱਦਾਂ ਲਾਉਣ ਵਾਲੇ ਲੋਕ ਹੱਦਾਂ ਲੰਘੇ ਹੁੰਦੇ ਨੇ, ਰੱਜੇ ਪੁੱਜੇ ਵੇਖਣ ਨੂੰ ਭੱਖੇ ਭੁੱਖੇ ਨੰਗੇ ਹੁੰਦੇ ਨੇ। ਕਿਤੇ ਨਾ ਕਿਤੇ ਸਾਨੂੰ ਇਹ ਸਮਝਣਾ ਪੈਣਾ। ਅਸੀਂ ਕੋਠੀਆਂ ਦੇ ਪਿੱਛੇ, ਅਸੀਂ ਕਾਰਾਂ ਦੇ ਪਿੱਛੇ, ਅਸੀਂ ਬਹੁਤ ਕੁਝ ਜਿਹੜਾ ਹੈਗਾ ਉਹ ਬਣਾਈ ਫਿਰਦੇ ਹਾਂ, ਫਿਰ ਵੀ ਸਬਰ ਸੰਤੋਖ ਦਾ ਪੱਲਾ ਆਖਰਕਾਰ ਸਾਨੂੰ ਫੜਨਾ ਪੈਂਦਾ। ਕਿਉਂਕਿ ਅਸੀਂ ਜੇ ਜਹਾਜ਼ ਤੱਕ ਵੀ ਲੈ ਲਈਏ ਤਾਂ ਫਿਰ ਸਾਨੂੰ ਰੰਗ ਪਸੰਦ ਨਹੀਂ ਆਉਂਦਾ ਕਿ ਇਸ ਰੰਗ ਦਾ ਲਈਏ ਕਿ ਉਸ ਰੰਗ ਦਾ ਲਈਏ। ਸੋ ਕਿਤੇ ਨਾ ਕਿਤੇ ਸਾਨੂੰ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਜਿਉਣੀ ਪੈਣੀ ਆ, ਅੱਖਾਂ ਖੋਲ੍ਹਣੀਆਂ ਪੈਣੀਆਂ। ਬਸ ਏਕ ਹੀ ਕਮਰੇ ਮੇਂ ਰਹਿਤਾ ਹੈ ਆਦਮੀ, ਬਾਕੀ ਕਮਰੋਂ ਮੇਂ ਉਸਕਾ ਗਰੂਰ ਰਹਿਤਾ ਹੈ। ਇੱਕੋ ਹੀ ਕਮਰੇ ਵਿੱਚ ਰਹਿ ਸਕਦਾ, ਬਾਕੀ ਕਮਰਿਆਂ ਦੇ ਵਿੱਚ ਤਾਂ ਫਿਰ ਗਰੂਰ ਹੰਕਾਰ ਹੀ ਰਹਿੰਦਾ ਹੈ ਕਿ ਦੇਖੋ ਵੀ ਮੈਂ ਕਿੱਡਾ ਵੱਡਾ ਜਿਹੜਾ ਹੈਗਾ ਉਹ ਵੱਡੀਆਂ ਕੋਟੀਆਂ ਕਾਰਾਂ। ਸੋ ਕਿਤੇ ਨਾ ਕਿਤੇ ਸਾਨੂੰ ਸਬਰ ਸੰਤੋਖ ਦੇ ਵਿੱਚੋਂ ਖੁਸ਼ੀ ਜਿਹੜੀ ਹੈ ਉਹ ਲੱਭਣੀ ਪੈਣੀ ਹੈ। ਉਹ ਜਿਵੇਂ ਨਾ ਇਹ ਹੈ ਕਿ ਆਪਾਂ ਜੇ ਜੁੱਤੀ ਪਾ ਲਈਏ ਅਤੇ ਜੇ ਤਾਂ ਨੰਗੇ ਪੈ ਰਿਹਾ ਤਾਂ ਕੰਕਰ ਚੁੱਭਦਾ, ਫਿਰ ਆਪਾਂ ਜੁੱਤੀ ਪਾ ਲੈਣੀ। ਜੇ ਜੁੱਤੀ ਦੇ ਵਿੱਚ ਕੰਕਰ ਹੈਗਾ ਤਾਂ ਉਹ ਵੀ ਚੁੱਭੂਗਾ, ਪਰ ਜੇ ਜੁੱਤੀ ਪਾ ਲਈ ਆ ਅੰਦਰ ਕੰਕਰ ਹੈ ਨਹੀਂ, ਬਾਹਰ ਜਿੰਨੇ ਮਰਜ਼ੀ ਫਿਰ ਕੰਕਰ ਹੋਣ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਮਨ ਨੂੰ ਸਮਝਾਉਣਾ ਹੈ ਅਸੀਂ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੀਣਾ। ਬਾਕੀ ਗੱਲ ਆਪਾਂ ਗਾਂਹ ਤੋਰ ਹੀ ਲੈਣੀ ਹੈ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ। ਸੋਹਣੀ ਸਵੇਰ ਨੂੰ ਸੋਹਣਾ ਬਣਾਉਣ ਵਾਸਤੇ ਥੋੜ੍ਹਾ ਜਿਹਾ ਸੋਹਣਾ ਵੀ ਹੋਣਾ ਪੈਣਾ, ਸਿਆਣਾ ਵੀ ਹੋਣਾ ਪੈਣਾ। ਸੋ ਜਿਸ ਤਰਫ ਦੇਖਾ ਮੁਕਾਮੀ ਹੂੰ ਨਜ਼ਰ ਆਇਆ, ਕੁਛ ਨਜ਼ਰ ਨਹੀਂ ਆਇਆ ਜਬ ਤੂੰ ਨਜ਼ਰ ਆਇਆ। ਦੇਖੋ ਕੁਦਰਤ ਨੇ ਸਾਡੇ ਵਾਸਤੇ ਕਿੰਨੀਆਂ ਸਗਾਤਾਂ ਸਾਂਭੀਆਂ ਹੋਈਆਂ ਨਾ। ਸੋਹਣੀ ਚਾਲ ਕਬੂਤਰ ਵਾਲੀ, ਮਨ ਮੇਰੇ ਪਈ ਕੁੜਦੀ, ਮਿਸ਼ਰੀ ਹੋਵੇ ਕੋਲ ਮੁਹੰਮਦ, ਲੋੜ ਨਹੀਂ ਪੈਂਦੀ ਕੁੜਦੀ। ਹੁਣ ਵਿਚਾਰ ਇਹ ਹੁੰਦਾ ਵੀ ਜੋ ਸਾਡੇ ਕੋਲ ਚੋਰੀ ਵਾਲੇ ਨਾ ਗੁੜ ਦੀ ਤਰ੍ਹਾਂ ਹੁੰਦਾ ਆ, ਵਿਚਾਰ ਕਰਿਓ ਵੀ ਹੁਣ ਇੱਕ ਨਾ ਇੱਕ ਸੀ ਧੋਬੀ, ਉਹਦੇ ਕੋਲ ਸੀ ਇੱਕ ਗਧਾ, ਗਧਾ ਰੱਸੀ ਨਾਲ ਬੱਝਾ ਸੀਗਾ। ਉਸੇ ਵੇਲੇ ਰਸਤੇ ਵਿੱਚ ਕੋਈ ਬੰਦਾ ਤੁਰਿਆ ਜਾਵੇ, ਪਤਾ ਨਹੀਂ ਉਹਦੇ ਮਨ ਵਿੱਚ ਕੀ ਆ, ਉਹਨੇ ਗਧਾ ਖੋਲ੍ਹ ਦਿੱਤਾ। ਗਧਾ ਰੱਸੀ ਖੋਲ੍ਹਣ ਦੀ ਦੇਰ ਸੀਗੀ, ਕਿਸਾਨ ਦੇ ਖੇਤਾਂ ਦੇ ਵਿੱਚ ਜਾ ਜਾ ਕੇ ਪਲਸੇਟੇ ਮਾਰਨੇ ਉਹਨੇ ਸ਼ੁਰੂ ਕਰ ਦਿੱਤੇ, ਉੱਥੇ ਫਸਲ ਖਰਾਬ ਕਰ ਦਿੱਤੀ। ਕਿਸਾਨ ਨੂੰ ਆ ਗਿਆ ਗੁੱਸਾ, ਉਹਨੇ ਡਾਂਗ ਚੁੱਕੀ ਅਤੇ ਗਧੇ ਦੀ ਲੱਤ ਭੰਨਤੀ। ਜਦੋਂ ਧੋਬੀ ਨੂੰ ਪਤਾ ਲੱਗਾ ਉਹਨੇ ਕਿਸਾਨ ਨੂੰ ਕੁੱਟ ਦਿੱਤਾ। ਉੱਧਰ ਕਿਸਾਨ ਦੇ ਪੁੱਤਰ ਬੜੇ ਵੱਡੇ ਬਾਡੀ ਬਿਲਡਰ ਸੀਗੇ, ਤਕੜੇ ਸੀਗੇ, ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੂੰ ਧੋਬੀ ਨੂੰ ਕੁੱਟ ਦਿੱਤਾ। ਇਸ ਤੋਂ ਬਾਅਦ ਵਿੱਚ ਧੋਬੀ ਦੇ ਮੁੰਡਿਆਂ ਨੂੰ ਪਤਾ ਲੱਗਾ, ਉਹ ਵੀ ਚੰਗੇ ਤਕੜੇ ਸੀਗੇ, ਉਹਨਾਂ ਨੇ ਕਿਸਾਨ ਦੇ ਪੁੱਤਰਾਂ ਨਾਲ ਚੰਗੀ ਲੜਾਈ ਕੀਤੀ। ਗੱਲ ਪਹੁੰਚ ਗਈ ਹੁਣ ਜੀ ਜੱਜ ਦੇ ਕੋਲ। ਜੱਜ ਕਹਿੰਦਾ ਵੀ ਦੱਸੋ ਗਧਾ ਕਿਹਨੇ ਖੋਲ੍ਹਿਆ। ਉਸੇ ਵੇਲੇ ਜਿਸ ਬੰਦੇ ਨੇ ਗਧਾ ਖੋਲ੍ਹਿਆ ਸੀਗਾ ਉਹ ਪੇਸ਼ ਹੋਇਆ, ਕਹਿੰਦਾ ਜੀ ਮੈਂ ਤਾਂ ਸਿਰਫ ਗਧਾ ਹੀ ਖੋਲ੍ਹਿਆ ਸੀ, ਇਹਨਾਂ ਸਾਰਿਆਂ ਨੇ ਆਪਣੇ ਅੰਦਰਲੇ ਗਧੇ ਕਾਹਤੋਂ ਖੋਲ੍ਹ ਦਿੱਤੇ। ਦੇਖੋ ਦੋਸਤੋ ਸਿਰਫ ਇੱਕ ਕਹਾਣੀ ਹੈ, ਪਰ ਨਸੀਹਤ ਸਾਨੂੰ ਬੜੀ ਵੱਡੀ ਮਿਲ ਜਾਂਦੀ ਹੈ ਵੀ ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਪਰੇਸ਼ਾਨੀ ਆਉਂਦੀ ਆ ਤਾਂ ਅਸੀਂ ਇੱਕਦਮ ਵਿਆਕੁਲ ਹੋਣ ਲੱਗਦੇ ਹਾਂ। ਸਬਰ ਰੱਖੋ, ਧੀਰਜ ਰੱਖੋ, ਹਰ ਗੱਲ ਸਮਝਣ ਪਿੱਛੋਂ ਕਿਸੇ ਨਤੀਜੇ ਉੱਤੇ ਪਹੁੰਚੋ। ਜੇ ਰਾਹ ਵਿੱਚ ਰੋੜੇ ਆ ਕੰਕਰ ਆ ਅਤੇ ਚੰਗੀ ਜੁੱਤੀ ਪਾ ਕੇ ਵੀ ਚੱਲਿਆ ਜਾ ਸਕਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਪਰ ਜੇ ਕੋਈ ਕੰਕਰ ਸਾਡੀ ਜੁੱਤੀ ਦੇ ਵਿੱਚ ਹੈ ਤਾਂ ਚੰਗੀ ਸੜਕ 'ਤੇ ਵੀ ਚੱਲਣਾ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਅਸੀਂ ਬਾਹਰ ਦੀਆਂ ਮੁਸ਼ਕਿਲਾਂ ਤੋਂ ਨਹੀਂ ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਤੋਂ ਜ਼ਿਆਦਾ ਹਾਰਦੇ ਹਾਂ। ਉੱਠੋ, ਧੀਰਜ ਨਾਲ ਅੱਗੇ ਵਧੋ, ਇਹ ਅੱਜ ਦਾ ਵਿਚਾਰ ਹੈ। ਬਾਕੀ ਹੁਣ ਰੂਹ ਦੀ ਗਜ਼ਾ, ਰੂਹ ਦੀ ਖੁਰਾਕ, ਇਹ ਗੀਤ ਤੁਹਾਡੀ ਸਭ ਦੀ ਨਜ਼ਰ। ਮੈਂ ਗਗਨਦੀਪ ਸੋਂਦੀ, ਸੋਹਣੀ ਸਵੇਰ, ਤੁਹਾਡਾ ਆਪਣਾ ਮੇਜ਼ਬਾਨ।

ਦੇਖੋ ਜੀ, ਦੌਰ ਜਿਹੋ ਜਿਹਾ ਮਰਜ਼ੀ ਹੋਵੇ, ਦਿਲ ਦੇ ਵਿੱਚ ਮੁਹੱਬਤ ਹੋਵੇ, ਤੇ ਸ਼ਾਇਦ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਵੀ ਸਾਡੀ ਸੋਚ ਹੈ, ਉਹਨੂੰ ਨਿਤਾਰ ਕੇ ਦੱਸਣਾ ਪੈਣਾ ਹੈ ਕਿ ਸਾਡੀ ਸੋਚ ਕਿੰਨੀ ਜ਼ਿਆਦਾ ਵਿਸ਼ਾਲ ਹੈ। ਕਦੇ ਕਦੇ ਅਸੀਂ ਕੁਛ ਚੀਜ਼ਾਂ ਨੂੰ ਮਿਸ ਕਰਦੇ ਹਾਂ, ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਕੁਝ ਸਿੱਖਦੇ ਹਾਂ, ਕਈ ਚੀਜ਼ਾਂ ਨੂੰ ਅਸੀਂ ਇੰਜੋਏ ਵੀ ਕਰਦੇ ਹਾਂ। ਹਰ ਪਲ ਨੂੰ ਇੰਜੋਏ ਕਰਿਆ ਕਰੋ। ਜਿਸ ਵੀ ਜਗ੍ਹਾ ਉੱਤੇ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ, ਉਸ ਕੰਮ ਨੂੰ ਜੇਕਰ ਤੁਸੀਂ ਇੰਜੋਏ ਕਰ ਰਹੇ ਹੋ, ਉਸ ਕੰਮ ਨੂੰ ਕਰਕੇ ਤੁਸੀਂ ਖੁਸ਼ ਹਾਂ, ਤਾਂ ਮੈਨੂੰ ਲੱਗਦਾ ਇਸ ਤੋਂ ਵੱਡੀ ਨਿਮਤ ਕੋਈ ਹੋ ਹੀ ਨਹੀਂ ਸਕਦੀ। ਕੰਮ ਬਾਕੀ ਕੋਈ ਛੋਟਾ ਵੱਡਾ ਨਹੀਂ ਹੁੰਦਾ, ਇਹ ਗੱਲ ਦਰੁਸਤ ਹੈ। ਸੋ ਹੁਣ ਗੱਲ ਸਿਰਫ ਇੰਨੀ ਕੀ ਹੈ ਕਿ ਆਪਾਂ ਦੇਖੀਏ ਕੁਦਰਤ ਨੇ ਸਾਨੂੰ ਕੀ ਦਿੱਤਾ। ਬਹੁਤਾ ਵਿਖਿਆਨ ਤਾਂ ਨਹੀਂ ਕਰਦੇ, ਪਰ ਫਿਰ ਵੀ ਮੌਸਮਾਂ ਦੀ ਗੱਲ ਹੈ, ਅਤੇ ਚੰਡੀਗੜ੍ਹ 30.9, ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 23.1, ਅੰਮ੍ਰਿਤਸਰ 30.8 ਅਤੇ ਘੱਟ ਤੋਂ ਘੱਟ 22.9, ਪਟਿਆਲੇ ਦੀ ਗੱਲ ਕਰੀਏ ਤਾਂ 30.6 ਅਤੇ ਘੱਟ ਤੋਂ ਘੱਟ 22.5, ਲੁਧਿਆਣੇ ਦੀ ਗੱਲ ਕਰੀਏ ਤਾਂ 31.9 ਅਤੇ ਘੱਟ ਤੋਂ ਘੱਟ 22.2, ਇਹ ਤਾਪਮਾਨ ਨੋਟ ਕੀਤਾ ਗਿਆ। ਗੁਰਦਾਸਪੁਰ ਦੀ ਗੱਲ ਕਰੀਏ

1.1 ਤੇ ਘੱਟ ਤੋਂ ਘੱਟ 21.9, ਹੁਸ਼ਿਆਰਪੁਰ 30.2 ਤੇ ਘੱਟ ਤੋਂ ਘੱਟ 22.3, ਇਹ ਤਾਪਮਾਨ ਨੋਟ ਕੀਤਾ ਗਿਆ। ਤਾਪਮਾਨ ਵਧੀਆ ਹੁੰਦਾ ਕਿਉਂਕਿ ਕੁਦਰਤ ਮਿਹਰਬਾਨ ਹੋ ਜਾਂਦੀ ਹੈ। ਬਸ ਮੌਸਮ ਜਿਹੜਾ ਹੈ ਉਹਦੇ ਵਿੱਚ ਹਰ ਮੌਸਮ ਦਾ ਆਪਾਂ ਆਨੰਦ ਲਈਏ, ਦੇਖੀਏ ਕਿ ਮੌਸਮ ਨੇ ਸਾਨੂੰ ਕੀ ਦਿੱਤਾ। ਸਵੇਰ ਦਾ ਵੇਲਾ ਹੈ, ਸਵੇਰ ਦੇ ਵੇਲੇ ਦੇ ਵਿੱਚ ਗੀਤ ਸੰਗੀਤ ਅਤੇ ਤੁਹਾਡੇ ਮਨ ਦੀ ਖੁਸ਼ੀ, ਤਿੰਨਾਂ ਦਾ ਸੁਮੇਲ, ਸੋਹਣੀ ਸਵੇਰ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ

ਹਰ ਦਿਨ ਸੁਨੇਹਾ ਦਿੰਦਾ ਹੈ। ਚੰਗੇ ਬਣਨ ਦਾ, ਮਾੜੇ ਬਣਨ ਦਾ, ਜੋ ਮਰਜ਼ੀ ਬਣੀ ਜਾਓ, ਪਰ ਫਿਰ ਵੀ ਜ਼ਿੰਦਗੀ ਨੂੰ ਜੀਓ। ਮਾੜੇ ਬਣ ਕੇ ਨਹੀਂ, ਚੰਗੇ ਬਣ ਕੇ। ਜ਼ਿੰਦਗੀ ਚੰਗੀ ਹੁੰਦੀ ਹੈ, ਕਦੀ ਵੀ ਜ਼ਿੰਦਗੀ ਬੇਵਫਾਈ ਨਹੀਂ ਕਰਦੀ। ਸਾਹ ਆਉਂਦੇ ਜਾਂਦੇ ਰਹਿੰਦੇ ਆ, ਬਸ ਇਹਨਾਂ ਨੂੰ ਯੂਟੀਲਾਈਜ਼ ਕਿਸ ਤਰੀਕੇ ਦੇ ਨਾਲ ਕਰਨਾ ਹੈ, ਖੁਸ਼ ਕਿਸ ਤਰੀਕੇ ਦੇ ਨਾਲ ਰਹਿਣਾ ਹੈ। ਕਿਉਂਕਿ ਜ਼ਿੰਦਗੀ ਇਹ ਹੈ ਕਿ ਜ਼ਿੰਦਗੀ ਦੀ ਪੀ ਆਰ ਕਿਸੇ ਨੂੰ ਵੀ ਨਹੀਂ ਮਿਲੀ, ਅਤੇ ਜ਼ਰੂਰੀ ਹੈ ਕਿ ਆਪਾਂ ਜੇ ਚਲੇ ਹੀ ਜਾਣਾ ਆ, ਫਲਾਈਟ ਸਾਡੀ ਕਨਫਰਮ ਆ, ਟੇਕ ਆਫ ਕਰਨਾ ਹੀ ਆ, ਅਤੇ ਫਿਰ ਜਿੰਨੀ ਦੇਰ ਤੱਕ ਹੈਗੇ ਉਨੀ ਦੇਰ ਤੱਕ ਇੰਜੋਏ ਕਰ ਲਈਏ। ਹਰ ਮਨੁੱਖ ਦੇ ਮਾੜੇ ਚੰਗੇ ਦਿਨ ਆਉਂਦੇ ਨੇ, ਭਾਵੇਂ ਰਾਜਾ ਹੋਵੇ ਭਾਵੇਂ ਫਕੀਰ ਹੋਵੇ, ਹਰ ਚੀਜ਼ ਆਪਣਾ ਸਵਾਦ ਦਿੰਦੀ ਹੈ, ਭਾਵੇਂ ਜ਼ਹਿਰ ਹੋਵੇ ਭਾਵੇਂ ਖੀਰ ਹੋਵੇ। ਉਹ ਕੰਮ ਹਮੇਸ਼ਾ ਹੋ ਕੇ ਰਹਿੰਦਾ ਜਿਹੜਾ ਲਿਖਿਆ ਵਿੱਚ ਤਕਦੀਰ ਹੋਵੇ। ਔਖੇ ਵੇਲੇ ਕਦੇ ਘਬਰਾਈਦਾ ਨਹੀਂ, ਚਾਹੇ ਮੁਸ਼ਕਿਲ ਕਿੰਨੀ ਵੀ ਗੰਭੀਰ ਹੋਵੇ। ਸੋ ਦੋਸਤੋ, ਮੁਸ਼ਕਿਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਜਾ ਕੇ ਪਤਾ ਲੱਗਦਾ। ਬਹੁਤ ਸਾਰੀਆਂ ਮੁਸ਼ਕਿਲਾਂ ਸਾਡੇ ਬੀਤੇ ਹੋਏ ਸਮੇਂ ਦੇ ਵਿੱਚ ਆਉਂਦੀਆਂ ਨੇ, ਦਰਪੇਸ਼ ਆਉਂਦੀਆਂ ਨੇ। ਇਸੇ ਤਰ੍ਹਾਂ ਦੇ ਨਾਲ ਔਰਤਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ, ਔਰ ਉਹ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਕਰਨ ਵਾਸਤੇ ਆਪਾਂ ਵੱਖਰੇ ਵੱਖਰੇ ਦਿਨ ਵੀ ਮਨਾਉਂਦੇ ਹਾਂ, ਜਾਗਰੂਕ ਵੀ ਕਰਦੇ ਹਾਂ, ਔਰ ਸਤੀ ਪ੍ਰਥਾ, ਪਰਦਾ ਪ੍ਰਥਾ, ਫਿਰ ਬਾਲ ਵਿਆਹ, ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰਥਾਵਾਂ ਸੀਗੀਆਂ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਵੀ ਗੱਲਬਾਤ ਕਰਦੇ ਹਾਂ। ਪਰ ਅੱਜ ਦਾ ਦੌਰ, ਅੱਜ ਦੇ ਦੌਰ ਦੇ ਵਿੱਚ ਔਰਤ ਆਜ਼ਾਦ ਹੈ। ਇਹ ਸਭ ਕਹਿਣ ਦੇ ਵਾਸਤੇ ਹੀ ਕੁਛ ਦਿਨਾਂ ਨੂੰ ਮਨਾਇਆ ਜਾਂਦਾ। ਅੰਤਰਰਾਸ਼ਟਰੀ ਬਾਲੜੀ ਦਿਵਸ ਹੈ ਅੱਜ। ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਇੱਕ ਅੰਤਰਰਾਸ਼ਟਰੀ ਦਿਹਾੜਾ, ਜਿਹਨੂੰ ਕੁੜੀਆਂ ਦਾ ਦਿਨ ਵੀ ਕਿਹਾ ਜਾਂਦਾ, 11 ਅਕਤੂਬਰ 2012 ਨੂੰ ਪਹਿਲਾ ਬਾਲੜੀ ਦਿਵਸ ਮਨਾਇਆ ਗਿਆ ਸੀਗਾ। ਇਹ ਨਿਰੀਖਣ ਇਸ ਕਰਕੇ ਵੀ ਹੈ ਵੀ ਲੜਕੀਆਂ ਨੂੰ ਵਧੇਰੇ ਮੌਕੇ ਪ੍ਰਦਾਨ ਕਰੋ, ਸਿੱਖਿਆ ਤੱਕ ਪਹੁੰਚ ਉਹਨਾਂ ਦੀ ਹੋ ਜਾਏ, ਔਰਤਾਂ ਵਿਰੁੱਧ ਹਿੰਸਾ ਜਾਂ ਫਿਰ ਹੋਰ ਜਿੰਨੀਆਂ ਵੀ ਸਮੱਸਿਆਵਾਂ ਸੀ ਉਹਨਾਂ ਦਾ ਹੱਲ ਜਿਹੜਾ ਹੈ ਉਹ ਕੱਢਿਆ ਜਾ ਸਕੇ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਨਾ ਵੀ ਧੀ ਰੱਬ ਦੀ ਦਾਤ ਹੁੰਦੀ ਹੈ, ਪੁੱਤਰ ਮੰਗੇ ਹੁੰਦੇ ਨੇ। ਸੋ ਕਿਤੇ ਨਾ ਕਿਤੇ ਸਾਨੂੰ ਸਮਝਣਾ ਪੈਣਾ ਇਹਨਾਂ ਸਾਰੀਆਂ ਗੱਲਾਂ ਨੂੰ। ਬਾਕੀ ਰਹੀ ਗੱਲ ਅੱਜ ਦੇ ਦਿਨ ਦੀ, ਆਪਾਂ ਇਹਦੇ ਬਾਰੇ ਤਾਂ ਗੱਲਬਾਤ ਕਰਾਂਗੇ। ਆਪਣੇ ਕੋਲ ਮੱਖਣ ਸਿੰਘ ਹੁਣੀ ਮੌਜੂਦ ਹੋਣਗੇ ਫੋਨ ਲਾਈਨ ਦੇ ਉੱਤੇ, ਅਤੇ ਇਸ ਤੋਂ ਇਲਾਵਾ ਅੱਜ ਜਨਮਦਿਨ ਹੈ, 11 ਅਕਤੂਬਰ 1982 ਨੂੰ ਜਨਮੇ ਹਰੀਸ਼ ਵਰਮਾ, ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹੈ। 2011 ਦੇ ਵਿੱਚ ਪੰਜਾਬੀ ਫਿਲਮ ਯਾਰ ਅਣਮੁੱਲੇ ਦੇ ਵਿੱਚ ਇੱਕ ਪਾਤਰ ਸੀ ਜਿਹਦਾ ਨਾਂ ਸੀ ਜੱਟ ਟਿੰਕਾ, ਉਹਦੇ ਰਾਹੀਂ ਉਹਨਾਂ ਮਕਬੂਲ ਹੋ ਗਿਆ। ਉਸ ਤੋਂ ਬਾਅਦ ਵਿੱਚ ਕਾਫੀ ਸਾਰੀਆਂ ਫਿਲਮਾਂ ਬਣਾਈਆਂ ਉਹਨਾਂ ਨੇ, ਅਤੇ ਟੈਲੀਵਿਜ਼ਨ ਦੇ ਉੱਪਰ ਨਾ ਨਾ ਇਸ ਦੇਸ ਲਾਡੋ ਦੇ ਵਿੱਚ ਵੀ ਭੂਮਿਕਾ ਨਿਭਾਈ ਸੀ। ਔਰ ਫਿਲਮ ਯਾਰ ਅਣਮੁੱਲੇ, ਪੰਜਾਬਣ, ਡੈਡੀ ਕੂਲ, ਮੁੰਡੇ ਫੂਲ, ਵਿਆਹ 70 ਕਿਲੋਮੀਟਰ, ਰੋਂਦੇ ਸਾਰੇ ਵਿਆਹ ਪਿੱਛੋਂ, ਹੈਪੀ ਗੋ ਲੱਕੀ, ਪ੍ਰੋਪਰ ਪਟੋਲਾ, ਵਾਪਸੀ, ਕ੍ਰੇਜ਼ੀ ਟੱਬਰ, ਠੱਗ ਲਾਈਫ, ਸੂਬੇਦਾਰ ਜੋਗਿੰਦਰ ਸਿੰਘ, ਗੋਲਕ, ਬੁਗਨੀ ਬੈਂਕ ਅਤੇ ਬਟੂਆ, ਅਸ਼ਕੇ, ਹੋਰ ਬਹੁਤ ਸਾਰੀਆਂ ਫਿਲਮਾਂ। ਅੱਜ ਆਪਾਂ ਆਕਾਸ਼ਵਾਣੀ ਦੀ ਤਰਫੋਂ ਹਰੀਸ਼ ਵਰਮਾ ਨੂੰ ਹੈਪੀ ਬਰਥਡੇ ਕਹਿੰਦੇ ਹਾਂ। ਇਸ ਦੇ ਨਾਲ ਹੀ ਅੱਜ ਦਾ ਦਿਨ ਖਾਸ ਇਸ ਕਰਕੇ ਵੀ ਹੋ ਜਾਂਦਾ ਕਿਉਂਕਿ ਹਰ ਕੋਈ ਕਰੋੜਪਤੀ ਬਣਨਾ ਚਾਹੁੰਦਾ ਹੈ। ਜਿਹੜਾ ਕਹਿੰਦਾ ਮੈਂ ਗਰੀਬ ਰਹਾਂ, ਅਤੇ ਕੌਣ ਬਣੇਗਾ ਕਰੋੜਪਤੀ ਜੇ ਹੋਸਟ ਕਰਦੇ ਨੇ ਤਾਂ ਬਿਗ ਬੀ ਨੇ। ਯਾਨੀ 11 ਅਕਤੂਬਰ 1942 ਦੀ ਗੱਲ, ਭਾਰਤੀ ਬਾਲੀਵੁੱਡ ਅਦਾਕਾਰ 1970 ਦੇ ਦਸ਼ਕ ਦੇ ਵਿੱਚ ਵੱਡੀ ਲੋਕਪ੍ਰਿਯਤਾ ਉਹਨਾਂ ਨੇ ਪ੍ਰਾਪਤ ਕੀਤੀ, ਉਸ ਤੋਂ ਬਾਅਦ ਵਿੱਚ ਹੁਣ ਤੱਕ ਉਹ ਲੋਕਪ੍ਰਿਯਤਾ ਉਸੇ ਤਰ੍ਹਾਂ ਦੇ ਨਾਲ ਕਾਇਮ ਹੈ। ਮੈਂ ਗੱਲ ਅਮਿਤਾਭ ਬੱਚਨ ਦੀ ਗੱਲ ਕਰ ਰਿਹਾ ਹਾਂ, ਬਿਗ ਬੀ ਕਿਹਾ ਜਾਂਦਾ ਉਹਨਾਂ ਨੂੰ। ਆਪਣੇ ਕੈਰੀਅਰ ਦੇ ਵਿੱਚ ਬਹੁਤ ਸਾਰੇ ਇਨਾਮ ਜਿੱਤੇ, ਇਨਾਮ ਖੁਦ

ਨੂੰ ਮਾਣਤਾਣ ਵਾਲਾ ਮਹਿਸੂਸ ਕਰਦਾ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਜਾਂਦਾ ਹੈ। 3 ਰਾਸ਼ਟਰੀ ਫਿਲਮ ਇਨਾਮ, 12 ਫਿਲਮ ਫੇਅਰ, ਅਤੇ ਉਹਨਾਂ ਦੇ ਨਾਂ ਸਭ ਤੋਂ ਜ਼ਿਆਦਾ ਸਭ ਤੋਂ ਉੱਤਮ ਐਕਟਰ ਫਿਲਮ ਫੇਅਰ ਅਵਾਰਡਾਂ ਦਾ ਰਿਕਾਰਡ ਵੀ ਹੈ। ਅਮਿਤਾਭ ਬੱਚਨ ਹੋਰਾਂ ਨੇ ਬੈਕਗਰਾਊਂਡ ਸਿੰਗਿੰਗ, ਪ੍ਰੋਡਕਸ਼ਨ ਦੇ ਵਿੱਚ ਨਿਰਮਾਤਾ, ਟੀਵੀ ਹੋਸਟ ਅਤੇ ਭਾਰਤੀ ਸੰਸਦ ਦੇ ਇੱਕ ਚੁਣੇ ਹੋਏ ਮੈਂਬਰ ਦੇ ਵਜੋਂ ਵੀ 1987 ਤੋਂ 1984 ਤੋਂ 87 ਤੱਕ ਉਹਨਾਂ ਨੇ ਭੂਮਿਕਾ ਨਿਭਾਈ ਸੀ। ਸੋ ਉਹਨਾਂ ਦੇ ਵਾਈਫ ਨੇ ਜਯਾ ਬਹਾਦਰੀ ਬੱਚਨ, ਲੜਕਾ ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਬੱਚਨ ਉਹਨਾਂ ਦੀ ਨੂੰਹ ਹੈ। ਸੋ ਫਿਲਮਾਂ ਦੀ ਮੈਂ ਜੇ ਗੱਲ ਕਰਾਂ, ਸਾਥ ਹਿੰਦੁਸਤਾਨੀ, ਭਵਨ, ਸੋਮ, ਪਰਵਾਨਾ, ਆਨੰਦ, ਰੇਸ਼ਮਾ ਔਰ ਸ਼ੇਰਾ, ਗੁੱਡੀ, ਪਿਆਰ ਕੀ ਕਹਾਣੀ, ਔਰ ਮੈਨੂੰ ਲੱਗਦਾ ਕਿ ਆਪਣਾ ਪ੍ਰੋਗਰਾਮ ਦਾ ਸਮਾਂ ਬਹੁਤ ਘੱਟ ਜਾਣਾ ਜੇ ਉਹਨਾਂ ਦੀ ਮੈਂ ਫਿਲਮਾਂ ਦੀ ਗੱਲ ਕੀਤੀ ਤਾਂ ਸਾਰੇ ਜਾਣਦੇ ਨੇ। ਅਤੇ ਅੱਜ ਆਪਾਂ ਅਮਿਤਾਭ ਬੱਚਨ ਜੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਮੁਬਾਰਕਬਾਦ ਦਿੰਦੇ ਹਾਂ। ਅੱਜ ਦਾ ਦਿਨ ਮੁਬਾਰਕ ਹੋਵੇ ਬਿਗ ਬੀ।

0: ਹਰੇਕ ਸਾਲ ਜਿਹੜਾ ਹੈਗਾ ਇੰਟਰਨੈਸ਼ਨਲ ਬਾਲੜੀ, ਜਿਹਨੂੰ ਆਪਾਂ ਕਹਿੰਦੇ ਹਾਂ ਅੰਤਰਰਾਸ਼ਟਰੀ ਬਾਲੜੀ ਦਿਵਸ ਹੈ, ਜਿਹੜਾ ਉਹ 11 ਦਸੰਬਰ ਨੂੰ ਜਿਹੜਾ ਹੈਗਾ 11 ਅਕਤੂਬਰ ਨੂੰ ਮਨਾਇਆ ਜਾਂਦਾ। ਤੇ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰੀਆਂ ਔਰਤਾਂ ਨੂੰ, ਸਾਰੀਆਂ ਧੀਆਂ ਨੂੰ, ਸਾਰੀਆਂ ਮਾਵਾਂ ਨੂੰ ਇਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
1: ਤੇ ਸਿੱਧੂ ਸਾਹਿਬ, ਇਹ ਦੱਸੋ ਵੀ ਕਿਹੜੇ ਕਿਹੜੇ ਚੈਲੰਜਸ ਹੈਗੇ ਆ ਜਿਹੜੇ ਕਿ ਸਮਾਜਿਕ ਤੌਰ ਦੇ ਉੱਤੇ ਇੱਕ ਔਰਤ ਨੂੰ ਜਾਂ ਇੱਕ ਧੀ ਨੂੰ ਆਉਂਦੇ ਆ?
0: ਬਹੁਤ ਤਰ੍ਹਾਂ ਦੇ ਚੈਲੰਜ ਆ ਜੀ। ਦੇਖੋ, ਵੈਸੇ ਤਾਂ ਆਪਾਂ ਕਹਿੰਦੇ ਹਾਂ ਕਿ ਹਿਊਮਨ ਲਾਈਫ ਹੈ, ਚੈਲੰਜਸ ਦੋਨਾਂ ਜੈਂਡਰ ਨੂੰ ਹੀ ਹੈ, ਮੇਲ ਨੂੰ ਵੀ ਹੈ, ਫੀਮੇਲ ਨੂੰ ਵੀ ਹੈ। ਪਰ ਕਿਤੇ ਨਾ ਕਿਤੇ ਜਿਹੜੇ ਕੁਛ ਟੈਬੂਜ਼ ਆਪਾਂ ਬਣਾਏ, ਏਦਾਂ ਦੇ ਕੁਛ ਸਟੀਰੀਓਟਾਈਪਸ ਬਣਾਏ ਜਿਹੜੇ ਔਰਤਾਂ ਦੇ ਨਾਲ ਰਿਲੇਟਡ ਸੀ, ਕੁਛ ਆਪਾਂ ਉਹਨਾਂ ਦੀਆਂ ਮਾਨਤਾਵਾਂ ਏਦਾਂ ਦੀਆਂ ਕਰਤੀਆਂ, ਕੁਛ ਆਪਣੇ ਵਿਸ਼ਵਾਸ ਏਦਾਂ ਦੇ ਕਰਤੇ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਖੋਂ ਪਰੋਖੇ ਕਰਨਾ ਸ਼ੁਰੂ ਕਰਤਾ। ਜਿੱਦਾਂ ਕਿ ਸ਼ੁਰੂ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਜਿਹੜੀ ਇੱਕ ਧੀ ਹੈ, ਜਿਹੜੀ ਬਾਲੜੀ ਹੈ, ਔਰਤ ਹੈ, ਕਿ ਉਹਦਾ ਮੇਨ ਕੰਮ ਹੈ ਘਰ ਦੀ ਚਾਰ ਦੀਵਾਰੀ ਦੇ ਅੰਦਰ ਕੰਮ ਕਰਨਾ, ਰਹਿਣਾ। ਤੇ ਇਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਥੋੜਾ ਜਿਹਾ ਅੰਡਰ ਐਸਟੀਮੇਟ ਕੀਤਾ, ਉਹਨਾਂ ਦੀ ਕੈਪੇਬਿਲਿਟੀ ਨੂੰ ਬਸ ਇੱਕ ਸਮਾਜਿਕ ਵਰਤਾਰਾ ਕਹਿ ਕੇ ਆਪਾਂ ਲਾਉਂਦੇ ਰਹੇ। ਜੇ ਉਹਨਾਂ ਦੀਆਂ ਕੁਛ ਹੈਲਥ ਇਸ਼ੂ ਸੀਗੇ ਤਾਂ ਆਪਾਂ ਬੜਾ ਜਨਰਲੀ ਲੈ ਲੈਂਦੇ ਸੀ ਪਹਿਲਾਂ ਉਹਨਾਂ ਨੂੰ, ਮਤਲਬ ਉਸ ਮੈਡੀਸਨ ਦੇ ਪੱਖ ਤੋਂ ਆਪਾਂ ਮੈਡੀਕਲੀ ਜਾਂ ਟੈਕਨੀਕਲੀ ਉਹਨਾਂ ਨੂੰ ਇੰਨਾ ਇਗਨੋਰ ਆਪਾਂ ਕਾਫੀ ਕਰਦੇ ਰਹੇ। ਜਿੱਦਾਂ ਆਪਾਂ ਸਿੱਖਿਆ ਦੀ ਗੱਲ ਕਰੀਏ ਜੀ, ਸਿੱਖਿਆ ਦੇ ਮਾਮਲੇ ਦੇ ਵਿੱਚ ਜਿਹੜੀ ਔਰਤ ਦੀ ਸਿੱਖਿਆ ਦੀ ਆਪਾਂ ਹਾਲੇ ਵੀ ਗੱਲ ਕਰੀਏ, ਹਾਲਾਂਕਿ ਹੁਣ ਦੇਖੀਏ ਆਪਾਂ ਬਹੁਤ ਸਾਰੀਆਂ ਸਰਕਾਰ ਦੀਆਂ ਪ੍ਰੋਵੀਜ਼ਨ ਏਦਾਂ ਦੀਆਂ ਆ ਗਈਆਂ ਜਾਂ ਸਮਾਜਿਕ ਜਿਹੜਾ ਆਪਣਾ ਟ੍ਰੈਂਡਿੰਗ ਚੇਂਜ ਹੋ ਗਈ, ਹੁਣ ਧੀਆਂ ਨੂੰ ਬਰਾਬਰ ਦੇ ਹੱਕ ਮਿਲਦੇ ਆ। ਪਰ ਕਿਤੇ ਨਾ ਕਿਤੇ ਹਾਲੇ ਵੀ ਸਮਾਜ ਦਾ ਕੋਈ ਨਾ ਕੋਈ ਤਬਕਾ ਇਹੋ ਜਿਹਾ ਰਹਿ ਜਾਂਦਾ ਜਿੱਥੇ ਆਪਾਂ ਗੱਲ ਕਰਦੇ ਹਾਂ। ਜਿਵੇਂ ਹੁਣ ਆਪਾਂ ਤੁਸੀਂ ਰਾਜਸਥਾਨ ਦੀ ਗੱਲ ਕਰੋ, ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਕੇਰਲਾ ਵਰਗੇ ਪੜ੍ਹੇ ਲਿਖੇ ਸਮਾਜ ਦੇ ਵਿੱਚ ਜੇ ਉਹ 2% ਹੈ ਤਾਂ ਰਾਜਸਥਾਨ, ਝਾਰਖੰਡ ਦੇ ਵਿੱਚ ਕਈ ਇਹੋ ਜਿਹੀ ਜਗ੍ਹਾ ਹਾਲੇ ਵੀ ਹੈਗੇ ਆ ਜਿੱਥੇ ਕਿ ਔਰਤਾਂ ਦਾ ਜਿਹੜਾ ਜਿਹੜਾ ਧੀਆਂ ਦਾ ਉਹ ਬਹੁਤ ਜਲਦੀ ਵਿਆਹ ਕਰ ਦਿੱਤਾ ਜਾਂਦਾ। ਹੁਣ ਉਹਦੇ ਨਾਲ ਉਹਨਾਂ ਦੀ ਜਿਹੜੀ ਉਹ ਨਰਚਰਿੰਗ ਨਹੀਂ ਹੋ ਪਾਉਂਦੀ, ਜਿਹੜਾ ਉਹਨਾਂ ਦਾ ਕਰੀਅਰ ਆਸ ਪਾਥ ਹੈ ਉਹ ਬਿਲਕੁਲ ਬੰਦ ਹੋ ਜਾਂਦਾ, ਉਹਨਾਂ ਨੂੰ ਅੱਗੇ ਜਾ ਕੇ ਕਈ ਸਾਰੀਆਂ ਸਮਾਜਿਕ ਪ੍ਰੋਬਲਮ ਆਉਂਦੀਆਂ, ਉਹ ਪੜ੍ਹ ਨਹੀਂ ਸਕਦੀਆਂ। ਤੇ ਕਹਿੰਦੇ ਨਾ ਇਹ ਇੱਕ ਇੱਕ ਤੁਸੀਂ ਮੁੰਡੇ ਨੂੰ ਪੜ੍ਹਾਓਗੇ ਤਾਂ ਇੱਕ ਜਣਾ ਪੜ੍ਹਦਾ, ਜੇ ਇੱਕ ਕੁੜੀ ਨੂੰ ਪੜ੍ਹਾਓਗੇ ਤਾਂ ਪੂਰਾ ਪਰਿਵਾਰ ਜਿਹੜਾ ਹੈਗਾ, ਕਹਿੰਦੇ ਸਿਆਣੇ ਕਹਿੰਦੇ ਉਹ ਪੜ੍ਹ ਜਾਂਦਾ। ਤਾਂ ਇਸ ਕਰਕੇ ਜਿਵੇਂ ਸਮਾਜਿਕ ਸਿੱਖਿਆ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਹੈਲਥ ਕੇਅਰ ਦੇ ਨਾਲ ਰਿਲੇਟਡ ਹੈ, ਲੀਗਲ ਰਾਈਟਸ ਹੈ, ਜਿਵੇਂ ਗੇਮਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕੁਛ ਏਦਾਂ, ਸਪੋਰਟਸ ਦੇ ਵਿੱਚ ਹੈ, ਉਹਨਾਂ ਨੂੰ ਜਿਹੜੀਆਂ ਓਪਰਚੁਨਿਟੀਜ਼ ਹੈ, ਕੋ ਕਰਿਕੁਲਰ ਐਕਟੀਵਿਟੀਜ਼ ਆਪਾਂ ਕਹਿ ਦਈਏ, ਹਾਲਾਂਕਿ ਸਕੂਲਾਂ ਦੇ ਵਿੱਚ ਸਭ ਕੁਛ ਪ੍ਰੋਵਾਈਡ ਕੀਤਾ ਜਾ ਰਿਹਾ, ਬਟ ਅਗੇਨ ਉਹ ਡਿਪੈਂਡ ਕਰਦਾ ਕਿ ਤੁਹਾਨੂੰ ਉਹਨਾਂ ਦੀ ਸਪੋਰਟ ਕਿੱਦਾਂ ਹੈ, ਪੇਰੈਂਟਲ ਸਪੋਰਟ ਕਿੱਦਾਂ ਦੀ ਹੈ, ਮਾਂ ਬਾਪ ਕਿੰਨਾ ਸਾਥ ਦਿੰਦੇ ਆ, ਸਮਾਜ ਉਹਨਾਂ ਨੂੰ ਕਿਸ ਪੱਖ ਤੋਂ ਦੇਖਦਾ। ਤਾਂ ਹਾਲੇ ਵੀ ਜੇ ਆਪਾਂ ਕਹੀਏ ਬਹੁਤ ਸਾਰੇ ਏਦਾਂ ਦੇ ਇਸ਼ੂ ਹੈਗੇ ਇਹਨਾਂ ਦੇ ਉੱਪਰ ਕਿ ਆਪਾਂ ਬਿਲਕੁਲ ਅੱਖਾਂ ਬੰਦ ਕਰਕੇ ਉਹਨਾਂ ਨੂੰ ਐਜ਼ ਇਟ ਇਜ਼ ਨਹੀਂ ਛੱਡ ਸਕਦੇ ਜੀ।
1: ਤੇ ਜਦੋਂ ਅਸੀਂ ਚੈਲੰਜਸ ਨੂੰ ਹੱਲ ਕਰਨ ਦੇ ਵੱਲ ਜਾਈਏ ਤੇ ਕਾਲਜਿਸ, ਸਕੂਲਾਂ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਸਮਾਜਿਕ ਤੌਰ ਦੇ ਉੱਤੇ ਕਿ ਇਹ ਜੋ ਚੁਣੌਤੀਆਂ ਨੇ ਇਹਨਾਂ ਦਾ ਹੱਲ ਲੱਭਿਆ ਜਾ ਸਕੇ?
0: ਦੇਖੋ, ਕਹਿੰਦੇ ਨਾ ਜੀ ਕਿ ਅਵੇਅਰਨੈਸ ਇਜ਼ ਦ ਕੀ। ਸਭ ਤੋਂ ਪਹਿਲੀ ਗੱਲ ਹੈ ਖੁੱਲ ਕੇ ਬੋਲਣਾ
1: ਜੀ।
0: ਜੇ ਆਪਾਂ ਸਮਾਜ ਦੀ ਗੱਲ ਕਰੀਏ, ਪਹਿਲਾਂ ਜਿਹੜਾ ਸਮਾਜਿਕ ਇਕਾਈ ਆਪਾਂ ਕਹਿੰਦੇ ਹਾਂ ਪਰਿਵਾਰ ਹੈ, ਆਪਾਂ ਆਪਣੇ ਪਰਿਵਾਰ ਦੇ ਵਿੱਚ ਏਦਾਂ ਦਾ ਮਾਹੌਲ ਜਿਹੜਾ ਹੈਗਾ ਕ੍ਰੀਏਟ ਕਰੀਏ ਕਿ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਵੈਲਿਊ ਐਜੂਕੇਸ਼ਨ ਜਿਹੜੀ ਉਹਨਾਂ ਦੀ ਹੈਗੀ ਹੈ, ਆਪਾਂ ਉਹਨਾਂ ਨੂੰ ਕਦਰਾਂ ਕੀਮਤਾਂ ਏਦਾਂ ਦੀਆਂ ਸਿਖਾਈਏ ਕਿ ਉਹ ਆਪਣੇ ਲਈ ਬੋਲ ਸਕਣ। ਜਿੱਦਾਂ ਸਕੂਲਾਂ ਦੇ ਵਿੱਚ ਆਪਾਂ ਨੋਰਮਲੀ ਸੈਮੀਨਾਰ ਅਸੀਂ ਆਯੋਜਿਤ ਕਰਦੇ ਹਾਂ, ਛੋਟੇ ਛੋਟੇ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਕਿ ਗੁੱਡ ਟੱਚ ਤੇ ਬੈਡ ਟੱਚ ਕੀ ਹੈ।
1: ਜੀ ਜੀ ਜੀ,
0: ਬੱਚਿਆਂ ਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਬੋਲੋ, ਜੇ ਤੁਹਾਨੂੰ ਕੁਝ ਗਲਤ ਲੱਗਦਾ ਤਾਂ ਬੋਲੋ, ਹਨਾ। ਹਰ ਇੱਕ ਚੀਜ਼ ਨੂੰ ਤੁਸੀਂ ਜਿਹੜਾ ਹੈਗਾ ਉਹ ਇਹ ਮੰਨ ਕੇ ਨਹੀਂ ਚੱਲਣਾ ਕਿ ਇੱਕ ਕੁਦਰਤੀ ਵਰਤਾਰਾ। ਜੇ ਆਪਾਂ ਉਸ ਤੋਂ ਅਗਲੇ ਐਸਪੈਕਟ ਤੇ ਆ ਜਾਂਦੇ, ਜਿਵੇਂ ਸਕੂਲ ਹੈਗੇ ਆ, ਕਾਲਜਿਸ ਵਗੈਰਾ ਹੈਗੇ ਆ ਜੀ, ਇਹਨਾਂ ਦੇ ਵਿੱਚ ਅਸੀਂ ਸਾਰੇ ਵਿਦਿਅਕ ਸੰਸਥਾਵਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਏਦਾਂ ਦੀਆਂ ਕੁਛ ਕਰੀਏ, ਗਤੀਵਿਧੀਆਂ ਏਦਾਂ ਦੀਆਂ ਕਰਦੇ ਰਹੀਏ। ਅਧਿਆਪਕਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਆਪਣੇ ਬੱਚਿਆਂ ਦੇ ਨਾਲ। ਜਿੱਥੇ ਆਪਾਂ ਮਾਂ ਬਾਪ ਦੀ ਗੱਲ ਕਰਦੇ ਹਾਂ, ਮਾਂ ਬਾਪ ਦਾ ਬਹੁਤ ਵੱਡਾ ਰੋਲ ਹੈ, ਸਮਾਜ ਦਾ ਬਹੁਤ ਵੱਡਾ ਰੋਲ ਹੈ ਇਹਨਾਂ ਦੇ ਕੰਮਾਂ ਦੇ ਵਿੱਚ। ਫਿਰ ਜਿਹੜੇ ਆਪਾਂ ਸਾਰੇ ਅੱਗੇ ਹੋਰ ਬਾਕੀ ਆ ਜਾਂਦੇ ਹਾਂ, ਜੇ ਆਪਾਂ ਅੱਗੇ ਜਾ ਕੇ ਲੀਗਲ ਆਸਪੈਕਟ ਦੀ ਗੱਲ ਕਰਦੇ ਹਾਂ, ਕਾਨੂੰਨੀ ਤੌਰ ਤੇ ਇਹ ਗੱਲ ਬਿਲਕੁਲ ਹੈਗੀ ਹੈ ਜਿਹੜੀ ਕਿ ਬਹੁਤ ਸਾਰਾ ਕਰਿਆ ਗਿਆ, ਪਰ ਲੂਪ ਹੋਲ ਕੁਛ ਏਦਾਂ ਦੇ ਹੈਗੇ ਆ, ਤੁਸੀਂ ਸਮਝ ਗਏ ਸਾਰੇ ਕਿ ਕੋਈ ਨਾ ਕੋਈ ਫਿਰ ਵੀ ਕੁਛ ਗਲਤ ਚੀਜ਼ਾਂ ਹੋ ਜਾਂਦੀਆਂ, ਉਹ ਰਿਪੋਰਟ ਨਹੀਂ ਹੁੰਦੀਆਂ। ਤਾਂ ਮੇਰਾ ਜਿਹੜਾ ਮੇਨ ਕਹਿਣ ਦਾ ਮਕਸਦ ਉਹੀ ਹੈ ਕਿ ਇਹਦੇ ਲਈ ਸਭ ਤੋਂ ਵੱਡੀ ਜ਼ਰੂਰੀ ਗੱਲ ਹੈਗੀ ਹੈ ਗੱਲ ਕਰਨੀ, ਗੱਲ ਨੂੰ ਦਬਣ ਨਾ ਦੇਣਾ, ਔਰ ਇਹ ਸਿਖਾਉਣਾ ਕਿ ਜੇ ਕੁਛ ਗਲਤ ਹੈ ਤੁਹਾਡੇ ਆਸ ਪਾਸ ਕੁਛ ਗਲਤ ਹੋ ਰਿਹਾ ਤਾਂ ਬੋਲੋ। ਹਰ ਜਗ੍ਹਾ ਤੇ ਚੁੱਪ ਰਹਿਣਾ ਜ਼ਰੂਰੀ ਨਹੀਂ ਹੁੰਦਾ, ਹਰ ਜਗ੍ਹਾ ਤੇ ਚੁੱਪ ਰਹਿਣਾ ਜਿਹੜਾ ਉਹ ਸਮਝਦਾਰੀ ਨਹੀਂ ਹੁੰਦੀ ਜੀ।
1: ਜੀ, ਮਤਲਬ ਇਹ ਹੈ ਕਿ ਸਾਨੂੰ ਲੜਕੀਆਂ ਨੂੰ ਇੰਨਾ ਕੁ ਸਮਰੱਥ ਬਣਾ ਦੇਣਾ ਚਾਹੀਦਾ ਕਿ ਉਹ ਬੋਲਣ, ਦੱਸਣ ਕਿ ਸਾਡੇ ਨਾਲ ਅੰਦਰੋਂ ਅੰਦਰੀ ਘੁੱਟਣ ਜਿਹਾ ਮਹਿਸੂਸ ਕਰੀ ਜਾਣਾ ਔਰ ਘਰ ਆ ਕੇ ਨਾ ਦੱਸਣਾ। ਕਈ ਵਾਰੀ ਇਹ ਹੁੰਦਾ ਕਿ ਘਰੇਲੂ ਤੌਰ ਦੇ ਉੱਤੇ ਇਹੋ ਜਿਹਾ ਮਾਹੌਲ ਹੁੰਦਾ ਆ, ਸਕੂਲਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾਂਦਾ, ਮੱਥੇ ਤੋਂ ਤਿਊੜੀਆਂ ਨਹੀਂ

0: ਅਧਿਆਪਕ ਚੱਕ ਰਹੇ, ਪ੍ਰੋਫੈਸਰ ਨਹੀਂ ਚੱਕ ਰਹੇ, ਗ੍ਰੀਵੈਂਸ ਵਾਲੇ ਨਹੀਂ ਚੱਕ ਰਹੇ ਕਿ ਕੋਈ ਸਾਡੇ ਕੋਲ ਆ ਕਿੱਦਾਂ ਜਾਵੇ, ਹੈ ਨਾ। ਸੋ ਕੋਈ ਨਾ ਕੋਈ ਫਰੈਂਡਲੀ ਬਿਹੇਵੀਅਰ ਇਹੋ ਜਿਹਾ ਚਾਹੀਦਾ ਜਿਹਦੇ ਵਿੱਚ ਬੱਚਾ ਜਿਹੜਾ ਹੈ ਉਹ ਬਿਲਕੁਲ ਨਿਡਰ ਹੋ ਕੇ ਦੱਸ ਸਕੇ। ਇਸੇ ਤਰ੍ਹਾਂ ਦਾ ਘਰ ਦਾ ਮਾਹੌਲ ਵੀ ਹੋਣਾ ਚਾਹੀਦਾ, ਤੁਹਾਡੇ ਕਹਿਣ ਦਾ ਇਹ ਮਤਲਬ ਹੈ?
1: ਬਿਲਕੁਲ ਜੀ, ਥੋੜਾ ਜਿਹਾ ਨਕਾਰਾਤਮਕ ਮੈਂ, ਹਾਲਾਂਕਿ ਇਸ ਵਿਸ਼ੇ ਨੂੰ ਆਪਾਂ ਛੋਹਣਾ ਨਹੀਂ ਚਾਹੁੰਦੇ, ਪਰ ਜੇ ਆਪਾਂ ਦੇਖਿਆ ਜਾਵੇ ਨਾ, ਜਿੱਥੋਂ ਤੱਕ ਆਪਾਂ ਗਰਲ ਚਾਈਲਡ ਦੀ ਗੱਲ ਕਰਦੇ ਹਾਂ ਜੀ, ਜਿਹੜੀ ਜ਼ਿਆਦਾਤਰ ਕੇਸਿਸ ਦੇ ਵਿੱਚ ਤੁਸੀਂ ਦੇਖੋ, 10 ਦੇ ਵਿੱਚੋਂ ਜਿਹੜੇ 7 ਜਾਂ 8 ਕੋਈ ਕੇਸ ਹੁੰਦੇ ਆ ਜਿੱਥੇ ਚਾਈਲਡ ਅਬਿਊਸ ਦੀ ਗੱਲ ਆਉਂਦੀ ਹੈ, ਉਹਨਾਂ ਦੇ ਵਿੱਚ ਜਿਹੜਾ ਬੱਚੇ ਨੂੰ ਐਕਸਪਲੋਇਟ ਕਰਨ ਵਾਲਾ ਕੌਣ ਹੈ, ਉਹਦਾ ਨੋਨ ਹੈ, ਕੋਈ ਸਟ੍ਰੇਂਜਰ ਦੇ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਕਿ ਉਹ ਕੁਝ ਕਰੇ, ਤਾਂ ਆਪਾਂ ਨੂੰ ਓਬਜ਼ਰਵੈਂਟ ਰਹਿਣਾ ਚਾਹੀਦਾ ਜਿਹੜੇ ਅਧਿਆਪਕ ਹੈ ਨਾ। ਸਿਰਫ ਕਈ ਵਾਰੀ ਐਸਾ ਆਪਾਂ ਨੂੰ ਇਹ ਹੁੰਦਾ ਕਿ ਵਿਦਿਅਕ ਅਦਾਰੇ ਦੀ ਕਿ ਕਿਤੇ ਬਦਨਾਮੀ ਨਾ ਹੋ ਜਾਏ, ਕੁਛ ਇਸ ਡਿਪਾਰਟਮੈਂਟ ਦੀ ਬਦਨਾਮੀ ਨਾ ਹੋ ਜਾਏ, ਲੋਕ ਗੱਲ ਕਰਨਗੇ ਕੀ ਕਹਿਣਗੇ, ਤਾਂ ਇਹ ਜਿਹੜਾ ਟੋਟਲ ਆਪਣਾ ਦ੍ਰਿਸ਼ਟੀਕੋਣ ਹੈ, ਆਪਾਂ ਨੂੰ ਇਹਨੂੰ ਤਿਆਗਣਾ ਪੈਣਾ ਜੀ।
0: ਜੀ, ਤੇ ਸਰਦਾਰ ਮੱਖਣ ਸਿੰਘ ਜੀ, ਆਪਣੇ ਕੋਲ ਨਾ ਕੁ 3 ਕੁ ਮਿੰਟ ਦਾ ਸਮਾਂ ਹੈਗਾ ਆ, ਤੇ ਕੁਛ ਸੁਨੇਹਾ ਸਾਡੇ ਸੁਣਨ ਵਾਲਿਆਂ ਵਾਸਤੇ, ਤੇ ਨਾਲ ਇਹ ਵੀ ਆਪਾਂ ਐਡ ਕਰ ਲਈਏ ਵੀ ਜਿਹੜੇ ਮੋਬਾਈਲ ਕੰਪਿਊਟਰ ਵਿਗਿਆਨ ਦਾ ਯੁੱਗ ਹੈਗਾ, ਇਹਦੇ ਵਿੱਚ ਔਰਤਾਂ ਦੇ ਲਈ ਉਹਨਾਂ ਨੇ ਕੁਛ ਨਾ ਕੁਛ ਕੀਤਾ, ਜਾਂ ਫਿਰ ਮੋਬਾਈਲਾਂ ਦੇ ਆਉਣ ਦੇ ਨਾਲ ਔਰਤਾਂ ਦੀ ਸੁਰੱਖਿਆ ਵਧੀ ਹੈ?
1: ਬਿਲਕੁਲ ਜੀ, ਦੋਨੋਂ ਆਸਪੈਕਟ ਆਪਾਂ ਕਹਿ ਸਕਦੇ ਹਾਂ ਗਗਨ ਜੀ।
0: ਹਾਂਜੀ,
1: ਦੇਖੋ ਜਿਹੜੀ ਟੈਕਨੋਲੋਜੀ ਹੈ, ਨੋ ਡਾਊਟ ਕਿ ਤੁਸੀਂ ਉਹਨੂੰ ਰਸਿਸਟ ਨਹੀਂ ਕਰ ਸਕਦੇ, ਬਹੁਤ ਦੇਰ ਤੱਕ ਰਸਿਸਟ ਕਰੋਗੇ ਤਾਂ ਜਿਹੜਾ ਸਮਾਜਿਕ ਇੱਕ ਸੋਸ਼ਲ ਲੈਗ ਕਹਿੰਦੇ ਆਪਾਂ ਰਹਿ ਜਾਂਦਾ, ਸਾਡਾ ਸਮਾਜ ਪਿੱਛੇ ਰਹਿ ਜਾਂਦਾ। ਜੇ ਆਪਾਂ ਮੋਬਾਈਲ ਦੀ ਗੱਲ ਕਰੀਏ ਜੀ, ਬਿਲਕੁਲ ਮੋਬਾਈਲ ਫੋਨਸ ਨੇ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦਿੱਤੀਆਂ, ਮੈਂ ਹਮੇਸ਼ਾ ਪੋਜ਼ਿਟਿਵ ਹੀ ਮੰਨਦਾ। ਦੇਖੋ ਜਿਹੜੀ ਚੀਜ਼ ਬਣਾਉਣ ਵਾਲੇ ਦੀ ਹੈ ਜੀ, ਜਿਹੜੇ ਨੇ ਕੁਛ ਕਿਰਤ ਬਣਾਈ ਹੈ, ਉਹਨੂੰ ਇਹ ਨਹੀਂ ਪਤਾ ਕਿ ਉਹਦੀ ਕਿਰਤ ਨੂੰ ਕਿਵੇਂ ਯੂਜ਼ ਕੀਤਾ ਜਾਂਦਾ। ਹੁਣ ਮਾਚਿਸ ਦੀ ਡੱਬੀ ਹੈ, ਆਪਾਂ ਹਰ ਰੋਜ਼ ਉਹਦੇ ਨਾਲ ਸੁੱਖ ਨਾਲ ਘਰੇ ਚੁੱਲ੍ਹਿਆਂ 'ਚ ਰੋਟੀ ਬਲ ਬਣਾਉਂਦੇ ਹਾਂ, ਸਭ ਕੁਛ ਦਾਲ ਸਬਜ਼ੀ ਬਣਾਉਂਦੇ ਹਾਂ, ਅਸੀਂ ਰੋਸ਼ਨੀ ਕਰਦੇ ਹਾਂ, ਉਸੇ ਮਾਚਿਸ ਦੀ ਡੱਬੀ ਨੂੰ ਤੁਸੀਂ ਕਿਸੇ ਦੇ ਘਰ ਨੂੰ ਅੱਗ ਲਾ ਦੋਗੇ ਤਾਂ ਮਤਲਬ ਜਿਹੜੀ ਗਲਤੀ ਉਹ ਐਂਡ ਯੂਜ਼ਰ ਦੀ ਹੈ। ਸਿਮਿਲਰਲੀ ਜਿਹੜੇ ਜੇ ਆਪਾਂ ਮੋਬਾਈਲ ਫੋਨ ਦੀ ਗੱਲ ਕਰੀਏ ਜੀ, ਆਪਾਂ ਨੂੰ ਬਹੁਤ ਕੁਛ ਦਿੱਤਾ ਮੋਬਾਈਲ ਫੋਨ ਨੇ, ਬੱਚੇ ਪੜ੍ਹ ਰਹੇ ਹੈ, ਬਹੁਤ ਸਾਰੇ ਗਰੀਬ ਘਰਾਂ ਦੇ ਬੱਚੇ ਇਹਨਾਂ ਨਾਲ ਰੁਜ਼ਗਾਰ ਲੈ ਚੁੱਕੇ ਹੈ, ਕਿੰਨੀ ਇੰਪਲੋਇਮੈਂਟ ਕ੍ਰੀਏਟ ਕੀਤੀ ਆਪਣੇ ਲਈ, ਕਿੰਨੀ ਸਿਕਿਉਰਿਟੀ ਕ੍ਰੀਏਟ ਕੀਤੀ ਹੈ। ਤੁਸੀਂ 20 ਜਿੱਥੇ ਵੀ ਹੈਗੇ ਹੋ, ਤੁਸੀਂ 24 ਘੰਟੇ 7 ਦਿਨ ਜਿੱਥੇ ਵੀ ਹੈਗੇ ਹੋ, ਤੁਸੀਂ ਆਪਦੇ ਪਰਿਵਾਰ ਨਾਲ ਰਾਬਤਾ ਰੱਖ ਸਕਦੇ ਹੋ। ਤੁਸੀਂ ਇਮੈਜਿਨ ਕਰੋ ਵੀ ਬੱਚੇ ਬਾਹਰ ਬੈਠੇ ਆ, ਪੇਰੈਂਟਸ ਨਾਲ ਗੱਲ ਕਰਦੇ ਆ, ਸਾਨੂੰ ਫਾਈਨੈਂਸ਼ੀਅਲ ਇੱਕ ਲਿਟਰੇਸੀ ਦਿੱਤੀ ਹੈ ਇਹਨੇ, ਹਨਾ, ਬਹੁਤ ਸਾਰੀਆਂ ਬੈਂਕਾਂ ਦੇ ਕੰਮ ਅਸੀਂ ਕਰ ਸਕਦੇ ਹਾਂ। ਤਾਂ ਮੈਂ ਹਮੇਸ਼ਾ ਇਹ ਮੰਨਦਾ ਕਿ ਜਿਹੜੀ ਮਸ਼ੀਨ ਹੈ ਉਹ ਕਦੇ ਗਲਤ ਨਹੀਂ ਹੁੰਦੀ, ਜਿਹੜਾ ਉਹਨੂੰ ਵਰਤੋਂ ਕਰਨ ਵਾਲਾ ਜੀ ਉਹਦੇ ਤੇ ਹੈ। ਜੇ ਤੁਸੀਂ ਹੁਣ ਜਿਹਨੇ ਲੋਕਾਂ ਆਪਾਂ ਗੱਲ ਕਰਦੇ ਹਾਂ ਮੋਬਾਈਲ ਫੋਨ ਦੀ ਗੱਲ ਕਰੋ, ਜਿੰਨੇ ਵੀ ਕੁਛ ਗਲਤ ਕੇਸ ਹੁੰਦੇ ਆ, ਭਾਵੇਂ ਐਕਸਪਲੋਇਟੇਸ਼ਨ ਕਰਦੇ ਆ ਕਿਸੇ ਦਾ, ਕੋਈ ਵੀਡੀਓਗ੍ਰਾਫੀ ਹੈ, ਕੁਛ ਮੌਬ ਲਿੰਚਿੰਗ, ਜੋ ਜਿਹੜਾ ਵੀ ਤੁਸੀਂ ਗੱਲ ਕਰੋ, ਤਾਂ ਕਿਤੇ ਨਾ ਕਿਤੇ ਜਿਹੜੀ ਗਲਤੀ ਹੈ ਉਹ ਵਰਤੋਂਕਾਰ ਦੀ ਹੀ ਗਲਤੀ ਹੈ। ਬੈਂਕ ਦੇ ਵਿੱਚ ਕੁਛ ਵੀ ਫਰੋਡ ਹੋ ਜਾਣਾ, ਤੁਸੀਂ OTP ਸ਼ੇਅਰ ਕੀਤਾ ਕਿਸੇ ਨਾਲ, ਜਾਂ ਤੁਸੀਂ ਕਿਸੇ ਅਨਔਥੋਰਾਈਜ਼ਡ ਲਿੰਕ ਤੇ ਕਲਿੱਕ ਕੀਤਾ, ਇਹਦੇ ਲਈ ਸਭ ਤੋਂ ਵੱਡੀ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਵਰਤਣ ਵਾਲੇ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਉਸ ਤਕਨੀਕ ਨੂੰ ਕਿਸੇ ਹਿਸਾਬ ਨਾਲ ਵਰਤਦਾ।
0: ਮਤਲਬ ਗੱਲ ਜਿਹੜੀ ਹੈਗੀ ਉਹ ਵਰਤੋਂ ਤੇ ਆ। ਆਉਂਦੇ ਨਹੀਂ ਹੁੰਦੇ ਵੀ ਸਿਆਣੇ ਦੇ ਹੱਥਾਂ ਵਿੱਚ ਸੱਪ ਦਾ ਜ਼ਹਿਰ ਵੀ ਭਲਾ ਕਰ ਸਕਦਾ, ਮੂਰਖ ਦੇ ਹੱਥ ਵਿੱਚ ਸ਼ਹਿਦ ਵੀ ਨੁਕਸਾਨ ਕਰ ਸਕਦਾ ਨਾ।
1: ਜੀ ਜੀ ਜੀ,
0: ਤੇ ਇਸ ਕਰਕੇ ਵਧੀਆ ਇਸ ਵਰਤੋਂ ਹੀ ਹੋਵੇ ਤਾਂ ਵਧੀਆ। ਤੇ
1: ਐਜ਼ ਅ ਟੀਚਰ, ਜਿਵੇਂ ਮੈਂ ਅਧਿਆਪਕ ਦੇ ਤੌਰ ਤੇ ਜਿਹੜਾ ਮੇਰਾ ਪਰਸਨਲੀ ਮੰਨਣਾ ਉਹ ਇਹ ਹੈ ਜੀ ਕਿ ਬੱਚਿਆਂ ਨੂੰ ਤੁਸੀਂ ਜਿਹੜਾ ਕੁਛ ਬੋਲੋਗੇ ਉਹ ਨਹੀਂ ਕਰਨਗੇ, ਤੁਹਾਨੂੰ ਐਗਜ਼ਾਮਪਲ ਉਹਨਾਂ ਦੇ ਸਾਹਮਣੇ ਉਦਾਹਰਣ ਸੈੱਟ ਕਰਨੀ ਪਊਗੀ। ਜੇ ਮਾਂ ਬਾਪ ਖੁਦ ਹੀ 24 ਘੰਟੇ ਫੋਨ ਤੇ ਲੱਗੇ ਹੋ, ਆਪਦੇ ਬੱਚੇ ਨੂੰ ਉਹਨਾਂ ਕੋਲ ਨੈਤਿਕ ਅਧਿਕਾਰ ਹੈ ਨਹੀਂ ਕਹਿਣ ਦਾ ਵੀ ਤੁਸੀਂ ਫੋਨ ਨਹੀਂ ਵਰਤਣਾ।
0: ਬਿਲਕੁਲ
1: ਜੀ,
0: ਜਿਹੋ ਜਿਹੇ ਆਪਾਂ ਹੋਵਾਂਗੇ ਉਹੋ ਜਿਹੇ ਬਣਾਵਾਂਗੇ ਅੱਗੇ।
1: ਬਿਲਕੁਲ
0: ਜੀ, ਤੇ ਹੁਣ ਸਮਾਂ ਜਿਹੜਾ ਹੈ ਉਹ ਨਹੀਂ ਹੁਣ ਜ਼ਿਆਦਾ ਇਜਾਜ਼ਤ ਦੇ ਰਿਹਾ। ਵੈਸੇ ਗੱਲਾਂ ਤੁਹਾਡੀਆਂ ਬਹੁਤ ਵਧੀਆ ਤੇ ਵਧੀਆ ਜਾਣਕਾਰੀ ਹੈ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸਾਰਾ ਪਿਆਰ।
0: ਸਰਦਾਰ ਮੱਖਣ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਵੀ ਜੀ, ਸਮਾਂ ਕੱਢਿਆ ਤੁਸੀਂ।
1: ਸਾਰਿਆਂ ਦਾ ਦਿਨ ਸ਼ੁਭ ਰਹੇ
0: ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਸਰਦਾਰ ਮੱਖਣ ਸਿੰਘ ਸਿੱਧੂ ਬੇਗਾ, ਜਿਹੜੇ ਕਿ ਬਹੁਤ ਵਧੀਆ ਜਾਣਕਾਰੀ ਆਪਣੇ ਨਾਲ ਸਾਂਝੀ ਕਰਕੇ ਗਏ ਨੇ ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ ਦੇ ਉੱਤੇ। ਗੱਲ ਸਿਰਫ ਇੰਨੀ ਕੁ ਹੈ ਕਿ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਪਛਾਣਨਾ ਪੈਣਾ। ਸਭ ਜ਼ਖਮ ਖੁਦ ਭਰੋਗੇ ਭਰੇਗਾ ਕੋਈ ਨਹੀਂ, ਮਰਨੇ ਸੇ ਪਹਿਲੇ ਕਦਰ ਕਰੇਗਾ ਕੋਈ ਨਹੀਂ, ਔਰ ਤਲਵਾਰ ਅਗਰ ਹਵਾ ਮੇਂ ਚਲਾਓਗੇ ਖਾਮ ਖਾ, ਬਾਜੂ ਥੱਕੇਗਾ ਔਰ ਮਰੇਗਾ ਕੋਈ ਨਹੀਂ। ਗੱਲਾਂ ਦਾ ਦੌਰ ਹੈ, ਗੱਲਾਂ ਸੋਹਣੀਆਂ ਲੱਗਦੀਆਂ ਨੇ, ਪਰ ਅਮਲ ਜ਼ਰੂਰੀ ਹੈ ਇਹਨਾਂ ਗੱਲਾਂ ਦੇ ਉੱਤੇ। ਬਹੁਤ ਸ਼ੁਕਰੀਆ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਮੈਂ 11 ਵਜੇ ਤੱਕ ਤੁਹਾਡੇ ਨਾਲ ਹੀ ਹਾਂ, ਪਰ ਇਹ

0: Flight terminal complex yesterday killed 4 Saudi citizens, 2 Bangladeshi nationals and 1 citizen each from the United States, Egypt, Jordan, Syria, Sudan and Palestine. This incident is part of a sudden surge in attacks targeting Saudi airports, military infrastructure and oil facilities following a recent offensive by a Saudi-led coalition against Iran-backed Houthi rebels in neighboring Yemen. While the Houthis claimed responsibilities for earlier airport strikes that killed 3 people, they have not yet reacted on the recent attack, though they did accuse Saudi Arabia of bombing the airport in the Yemeni capital of Sana'a. In men's cricket, India will face West Indies in the third T20 International at Holkar Stadium in Indore today. The match will begin at 7 p.m. Indian Standard Time. The 5-match series is level at 1-1 after West Indies defeated India by 6 wickets in the second T20 International in Ranchi on Friday evening. The match witnessed a run fest with 501 runs scored as West Indies chased down India's target of 250 with more than an over to spare. And now for a look at today's newspapers, it's over to Nina Arakal.
1: Thank you, Saira. NIA registers case begins probe into Fly Dubai Act attack, writes Hindustan Times, while Sunday Pioneer headlines NIA registers FIR to probe conspiracy in Fly Dubai cockpit attack. The Sunday Express writes, circumstances changed, U.S. trade pact to be finalized accordingly, says Commerce and Industry Minister Piyush Goyal. The Sunday Statesman reports, UP Chief Minister Yogi Adityanath accepts Akhilesh's challenge to contest from Ayodhya, asks him to follow suit. The Sunday Express writes, Rupee near 97 versus dollar, RBI unveils measures to curb speculation. And finally, Lakme Fashion Week, returning to Delhi this week, will see designers experimenting with their signature regional craftsmanship. The Economic Times writes, Indian fashion set to put best looking foot forward. And with that, it's back to you, Saira.
0: Thanks, Nina. And now before we end the bulletin, the headlines once again. Prime Minister Modi to launch development projects worth over 13,000 crore rupees in Chennai, Tamil Nadu this afternoon. Pradhan Mantri Dhan Dhani Krishi Yojana completes 1 year today. Northern Railway says all train services to operate as per the normal schedule today. Navratri, 9-day long festival to worship goddess Durga begins with religious fervor and gaiety. Saudi authorities say attack on Riyadh airport killed 12 people and wounded over 300. And in men's cricket, India to take on West Indies in third T20 International in Indore this evening. For details of these stories and more, log on to our website www.newsonair.gov.in and News on AIR app. And with that, we end the morning news. Have a great day.
2: Namaskar, ye Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ 13,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਉੱਤਰੀ ਰੇਲਵੇ ਨੇ ਕਿਹਾ ਅੱਜ ਸਾਰੀਆਂ ਰੇਲ ਗੱਡੀਆਂ ਆਪੋ ਆਪਣੇ ਨਿਰਧਾਰਿਤ ਸਮਾਂ ਸਾਰਣੀ ਮੁਤਾਬਕ ਚੱਲਣਗੀਆਂ ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਦਾ ਤਿਉਹਾਰ ਨਵਰਾਤਰੀ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਇਆ ਸਾਊਦੀ ਅਰਬ ਦੇ ਰਿਆਦ ਕੌਮਾਂਤਰੀ ਹਵਾਈ ਅੱਡੇ ਤੇ ਹੋਏ ਹਮਲੇ 'ਚ 12 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖਮੀ ਅਤੇ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਮਰਦਾਂ ਦਾ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਇੰਦੌਰ 'ਚ ਖੇਡਿਆ ਜਾਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੇਨਈ ਦਾ ਦੌਰਾ ਕਰਨਗੇ ਇਸ ਦੌਰੇ ਦੌਰਾਨ ਉਹ 13,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਕਰੀਬ 4,900 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਚੇਨਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਗੇੜ ਦੀ ਮੈਟਰੋ ਰੇਲ ਸੇਵਾ ਨੂੰ ਰਵਾਨਾ ਕਰਨਗੇ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੇ ਨਾਲ ਮੈਟਰੋ ਰੇਲ ਗੱਡੀ ਰਾਹੀਂ ਵੀ ਯਾਤਰਾ ਕਰਨਗੇ ਪ੍ਰਧਾਨ ਮੰਤਰੀ 750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਇਹਨਾਂ ਵਿੱਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਵਿਕਸਿਤ ਕੀਤੇ ਗਏ 5 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਉਦਘਾਟਨ ਸ਼ਾਮਲ ਹੈ ਇਹਨਾਂ ਵਿੱਚ ਪਲਨੀ ਵੇਲੋਰ ਛਾਉਣੀ ਅੰਬਾ ਸਮੁੰਦਰਮ ਪਰਮਕੁੱਡੀ ਅਤੇ ਨਮਕਲ ਸ਼ਾਮਲ ਨੇ ਸ੍ਰੀ ਮੋਦੀ ਕਰੀਬ 3,700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਮੁੱਖ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਤਾਮਿਲਨਾਡੂ 'ਚ ਬੰਦਰਗਾਹਾਂ ਨਾਲ ਸੰਬੰਧਿਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ ਪ੍ਰਧਾਨ ਮੰਤਰੀ ਧਨ ਧਾਨੀ ਕ੍ਰਿਸ਼ੀ ਯੋਜਨਾ ਨੂੰ ਅੱਜ 1 ਸਾਲ ਪੂਰਾ ਹੋ ਗਿਆ ਪਿਛਲੇ ਸਾਲ ਅੱਜ ਇਸ ਦਿਨ ਦੇਸ਼ ਭਰ ਦੇ ਸਵਾਸਮੰਦ ਖੇਤੀਬਾੜੀ ਜ਼ਿਲ੍ਹਿਆਂ 'ਚ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਹ ਯੋਜਨਾ 11 ਮੰਤਰਾਲਿਆਂ ਅਤੇ ਵਿਭਾਗ

0: ਕਲਕੱਤਾ ਦੀਆਂ 36 ਕੇਂਦਰੀ ਯੋਜਨਾਵਾਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੀਆਂ ਖਾਸ ਖੇਤੀਬਾੜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਦੀਆਂ ਯੋਜਨਾਵਾਂ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਵੀ ਸ਼ਾਮਲ ਕੀਤਾ ਗਿਆ। ਉੱਤਰੀ ਰੇਲਵੇ ਨੇ ਐਲਾਨ ਕੀਤਾ ਕਿ ਅੱਜ ਸਾਰੀਆਂ ਰੇਲ ਗੱਡੀਆਂ ਆਪੋ ਆਪਣੇ ਨਿਰਧਾਰਤ ਸਮਾਂ ਸਾਰਨੀ ਮੁਤਾਬਕ ਚੱਲਣਗੀਆਂ। ਰੇਲਵੇ ਨੇ ਕੱਲ੍ਹ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਦੇ ਦਰਮਿਆਨ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ 'ਤੇ ਪਹੁੰਚਣ ਵਾਲੀਆਂ ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ। ਉਧਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਐਲਾਨ ਕੀਤਾ ਕਿ ਸੁਰੱਖਿਆ ਕਾਰਨਾਂ ਕਰਕੇ ਬੰਦ ਕੀਤੇ ਗਏ ਸਾਰੇ 45 ਮੈਟਰੋ ਸਟੇਸ਼ਨਾਂ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਵਾਲੇ ਦਰਵਾਜ਼ੇ ਹੁਣ ਦੁਬਾਰਾ ਖੋਲ੍ਹ ਦਿੱਤੇ ਗਏ ਨੇ। DMRC ਨੇ ਵੀ ਕਿਹਾ ਕਿ ਸਾਰੇ ਸਬੰਧਤ ਮੈਟਰੋ ਸਟੇਸ਼ਨਾਂ ਉੱਤੇ ਇੰਟਰਚੇਂਜ ਸਹੂਲਤਾਂ ਬਹਾਲ ਕਰ ਦਿੱਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਦਿੱਲੀ ਮੈਟਰੋ ਨੇ ਸੁਰੱਖਿਆ ਕਾਰਨਾਂ ਕਰਕੇ ਕੱਲ੍ਹ ਰਾਤ 10 ਵਜੇ ਤੱਕ 45 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਸਨ। ਰਾਸ਼ਟਰੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਅੱਜ ਲਈ ਇੱਕ ਟ੍ਰੈਫਿਕ ਸਲਾਹ ਜਾਰੀ ਕੀਤੀ ਹੈ। ਟ੍ਰੈਫਿਕ ਪੁਲਿਸ ਮੁਤਾਬਕ ਮੌਜੂਦਾ ਸਥਿਤੀ ਦੇ ਆਧਾਰ 'ਤੇ ਸਵੇਰੇ 6 ਵਜੇ ਤੋਂ ਵੱਖ ਵੱਖ ਰੂਟਾਂ 'ਤੇ ਆਵਾਜਾਈ ਨੂੰ ਮੋੜ ਦਿੱਤਾ ਗਿਆ। ਕਈ ਥਾਵਾਂ 'ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਵਿੱਚ ਸ਼ੰਕਰ ਰੋਡ, ਵੰਦੇ ਮਾਤਰਮ, ਈ3 ਪੁਆਇੰਟ ਤੋਂ ਨਵੀਂ ਦਿੱਲੀ ਜਾਣ ਵਾਲਾ ਗੋਲ ਚੱਕਰ, ਚੰਡੇਲਵਾਲਾਨ, ਪੰਚਕੂਈਆ ਰੋਡ, ਗੋਲ ਡਾਕਖਾਨਾ, ਪਟੇਲ ਚੌਕ, ਮੰਡੀ ਹਾਊਸ, ਭੈਰੋਂ ਰੋਡ ਰਿੰਗ, ਟੀ ਪੁਆਇੰਟ ਅਤੇ ਲੋਧੀ ਰੋਡ ਫਲਾਈਓਵਰ ਸ਼ਾਮਲ ਨੇ। ਪੁਲਿਸ ਨੇ ਲੋਕਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਜਾਣਕਾਰੀ ਲੈਣ ਅਤੇ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮਿਸ਼ਨ ਦੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ 'ਚ ਦਾਖਲ ਹੋਣ ਮਗਰੋਂ ਪੁਲਿਸ ਨੂੰ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਰਾਜਨੀਤੀ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਸ੍ਰੀ ਕਾਲਕਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਤਖ਼ਤੀ ਲੈ ਕੇ ਜ਼ਬਰਨ ਗੁਰਦੁਆਰਾ ਹਾਲ 'ਚ ਦਾਖਲ ਹੋਏ ਅਤੇ ਨਾਅਰੇਬਾਜ਼ੀ ਕੀਤੀ। ਸ੍ਰੀ ਕਾਲਕਾ ਨੇ ਕਿਹਾ ਕਿ ਗੁਰਦੁਆਰੇ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਨਾ ਤਾਂ ਬਰਦਾਸ਼ਤ ਕੀਤਾ ਜਾਵੇਗਾ ਅਤੇ ਨਾ ਹੀ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਦੇਖਦੇ ਹੋਏ ਗੁਰਦੁਆਰਾ ਕਮੇਟੀ ਨੇ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਤੋਂ ਹਟਾਉਣ ਲਈ ਪੁਲਿਸ ਨੂੰ ਬੁਲਾਇਆ ਸੀ। ਭਾਰਤ ਨੇ ਕਿਹਾ ਕਿ ਦਿੱਲੀ ਵਿੱਚ ਕੱਲ੍ਹ ਦੀਆਂ ਘਟਨਾਵਾਂ ਬਾਰੇ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫ਼ਤਰ ਦੀਆਂ ਚਿੰਤਾਵਾਂ ਬੇਬੁਨਿਆਦ ਅਤੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਬੇਲੋੜੀ ਦਖਲਅੰਦਾਜ਼ੀ ਦਾ ਸੰਕੇਤ ਨੇ। ਜਿਨੇਵਾ 'ਚ ਭਾਰਤੀ ਸਥਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫ਼ਤਰ ਨੂੰ ਆਪਣੇ ਹੁਕਮ ਮੁਤਾਬਕ ਦੂਜੇ ਮੁਲਕਾਂ ਵਿੱਚ ਨਿਰਪੱਖਤਾ ਅਤੇ ਪੱਖਪਾਤ ਤੋਂ ਬਿਨਾਂ ਵੱਡੇ ਪੱਧਰ 'ਤੇ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਇਸ ਵਿੱਚ ਜ਼ੋਰ ਦਿੱਤਾ ਗਿਆ ਕਿ ਹਰ ਲੋਕਤੰਤਰ ਵਾਂਗ ਭਾਰਤੀ ਨਾਗਰਿਕ ਜਨਤਕ ਵਿਵਸਥਾ ਦੇ ਹਿੱਤ ਵਿੱਚ ਵਾਜਬ ਪਾਬੰਦੀਆਂ ਦੇ ਅਧੀਨ ਇਸ ਅਧਿਕਾਰ ਦੀ ਵਰਤੋਂ ਕਰਦੇ ਨੇ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਅਧਿਕਾਰੀ ਕਾਨੂੰਨ ਮੁਤਾਬਕ ਕੰਮ ਕਰਦੇ ਨੇ ਅਤੇ ਅਦਾਲਤਾਂ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਸਾਰਿਆਂ ਲਈ ਉਪਲਬਧ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਦਾ ਤਿਉਹਾਰ ਨਵਰਾਤਰੀ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਇਸ ਤਿਉਹਾਰ ਦੌਰਾਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਨਵਰਾਤਰੇ ਦੇ ਪਹਿਲੇ ਦਿਨ ਦੇਵੀ ਦੁਰਗਾ ਦੇ ਸ਼ੈਲਪੁੱਤਰੀ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਦੇਵੀ ਸ਼ੈਲਪੁੱਤਰੀ ਤਾਕਤ, ਸਥਿਰਤਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਨੇ। ਪੇਸ਼ ਹੈ ਇੱਕ ਰਿਪੋਰਟ।
1: ਦੇਵੀ ਦੁਰਗਾ ਦੇ 9 ਅਵਤਾਰਾਂ ਨੂੰ ਸਮਰਪਿਤ ਨਰਾਤਿਆਂ ਦਾ 9 ਦਿਨਾਂ ਦਾ ਤਿਉਹਾਰ ਪੰਜਾਬ ਸਮੇਤ ਦੇਸ਼ ਭਰ ਦੇ ਮੰਦਰਾਂ ਵਿੱਚ ਸਵੇਰ ਦੀ ਆਰਤੀ ਨਾਲ ਸ਼ੁਰੂ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਸ਼ੀਰਵਾਦ ਲੈਣ ਲਈ ਇਕੱਠੇ ਹੋਏ। ਸੂਬੇ ਦੇ ਵੱਖ ਵੱਖ ਮੰਦਰਾਂ ਜਿਵੇਂ ਕਿ ਅੰਮ੍ਰਿਤਸਰ ਦੇ ਸ੍ਰੀ ਦੁਰਮਿਆਣਾ ਮੰਦਰ, ਪਟਿਆਲਾ ਦੇ ਮਾਤਾ ਕਾਲੀ ਦੇਵੀ ਮੰਦਰ ਅਤੇ ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਸਮੇਤ ਸੂਬੇ ਦੇ ਹੋਰ ਸਾਰੇ ਮੰਦਰਾਂ ਵਿੱਚ ਸ਼ਰਧਾਲੂ ਦੇਵੀ ਦੁਰਗਾ ਦੇ ਦਰਸ਼ਨਾਂ ਲਈ ਪਹੁੰਚ ਰਹੇ ਨੇ। ਮੰਦਰਾਂ ਵਿੱਚ ਹਵਨ, ਯੱਗ ਅਤੇ ਧਾਰਮਿਕ ਪ੍ਰੋਗਰਾਮ ਜਾਰੀ ਨੇ। ਇਹ ਤਿਉਹਾਰ ਦੁਸਹਿਰੇ ਦੇ ਨਾਲ ਸੰਪੂਰਨ ਹੋਏਗਾ। ਦੇਸ਼ ਭਰ ਦੇ ਸ਼ਰਧਾਲੂ ਇਹਨਾਂ 9 ਸ਼ੁਭ ਦਿਨਾਂ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਨੇ। ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਸਰਕਾਰ 1 ਮਹੀਨੇ ਦੇ ਅੰਦਰ ਅੰਦਰ ਮਹੱਤਵਪੂਰਨ ਖਣਿਜ ਭੰਡਾਰਾਂ ਬਾਰੇ ਨੀਤੀ ਦਾ ਐਲਾਨ ਕਰ ਸਕਦੀ ਹੈ। ਖਾਣਾ ਬਾਰੇ ਮੰਤਰਾਲੇ ਦੇ ਸਕੱਤਰ ਕੇਸ਼ਵ ਚੰਦਰ ਮੁਤਾਬਕ ਇਸ ਨੀਤੀ ਰਾਹੀਂ ਰੱਖਿਆ, ਏਅਰੋਸਪੇਸ ਤੇ ਊਰਜਾ ਵਰਗੇ ਰਣਨੀਤਿਕ ਖੇਤਰਾਂ ਲਈ ਇਹਨਾਂ ਸਰੋਤਾਂ ਦੀ ਸਪਲਾਈ ਯਕੀਨੀ ਬਣਾਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਉੜੀਸਾ 'ਚ 4 ਸਮਰਪਿਤ ਮਹੱਤਵਪੂਰਨ ਖਣਿਜ ਪ੍ਰੋਸੈਸਿੰਗ ਪਾਰਕਾਂ 'ਤੇ ਵੀ ਕੰਮ ਕਰ ਰਹੀ ਹੈ। ਤਾਂਬਾ, ਲੀਥੀਅਮ, ਨਿਕਲ ਅਤੇ ਕੋਬਾਲਟ ਵਰਗੇ ਮਹੱਤਵਪੂਰਨ ਖਣਿਜ ਬਹੁਤ ਜ਼ਰੂਰੀ ਧਾਤਾਂ ਨੇ। ਇਹਨਾਂ ਦੀ ਜ਼ਰੂਰਤ ਸਵੱਛ ਊਰਜਾ ਤਕਨਾਲੋਜੀ ਨੂੰ ਅੱਗੇ ਵਧਾਉਣ ਵਿੱਚ ਹੁੰਦੀ ਹੈ। ਬਿਜਲੀ ਨੈਟਵਰਕਾਂ, ਇਲੈਕਟ੍ਰੀਕਲ ਵਾਹਨਾਂ ਅਤੇ ਬੈਟਰੀ ਨਿਰਮਾਣ ਵਿੱਚ ਇਹਨਾਂ ਧਾਤਾਂ ਦੀ ਵਰਤੋਂ ਵੱਧ ਰਹੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੱਲ੍ਹ ਅਦੀਸ ਅਬਾਬਾ ਵਿੱਚ ਅਫਰੀਕਾ ਵਿੱਚ ਭਾਰਤ ਦੇ ਮਿਸ਼ਨ ਮੁਖੀਆਂ ਦੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ।

0: इस मौके बोलदिया उन्होंने कहा कि भारत ते अफरीका ग्लोबल साउथ एकता रणनीति खुदमुख्तियारी ते सांझियां विकास इच्छावां ते आधार ते डूंघे संबंध सांझे करदे ने। उन्होंने कहा
1: इंडिया वर्क्ड रेजोल्युटली।
2: वर्ष 2023 में अपनी G20 अध्यक्षता के दौरान भारत ने अफ्रीकी संघ को G20 की स्थायी सदस्यता दिलाने के दृढ़ प्रयास किए। इस दशक में संयुक्त राष्ट्र का महत्व लगातार कम हुआ है। हमारा उद्देश्य सिर्फ सदस्यों की संख्या बढ़ाना नहीं बल्कि ग्लोबल गवर्नेंस को ज्यादा लोकतांत्रिक जवाबदेह और समावेशी बनाने के साथ साथ संयुक्त राष्ट्र को भी अधिक सक्षम और विश्वसनीय बनाना है।
0: ਇਹ ਕਾਨਫਰੰਸ ਇਥੋਪੀਆ ਦੀ ਰਾਜਧਾਨੀ ਵਿਚ ਡਾਕਟਰ ਜੈਸ਼ੰਕਰ ਵੱਲੋਂ ਭਾਰਤ ਅਫਰੀਕਾ ਭਾਈਵਾਲੀ ਲਈ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਤੋਂ ਇਕ ਦਿਨ ਬਾਅਦ ਆਯੋਜਿਤ ਕੀਤੀ ਗਈ। ਸ਼ੁੱਕਰਵਾਰ ਨੂੰ ਅਡੀਸ ਅਬਾਬਾ ਚ ਅਦਬਾ ਮੈਮੋਰੀਅਲ ਮਿਊਜ਼ੀਅਮ ਚ ਭਾਰਤ ਅਫਰੀਕਾ ਭਾਈਵਾਲੀ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਭਾਈਵਾਲੀ ਸਮਰੱਥਾਵਾਂ ਬਣਾਉਣ ਵਿਚ ਮਦਦ ਕਰਨੀਆਂ ਚਾਹੀਦੀਆਂ ਨੇ। ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਕਿਹਾ ਕਿ 100 ਹਫ਼ਤੇ ਦੇ ਸੰਕਲਪ ਅਭਿਆਨ ਤਹਿਤ ਮਾਈ ਭਾਰਤ ਅਤੇ ਰਾਸ਼ਟਰੀ ਸੇਵਾ ਯੋਜਨਾ ਵਰਗੀਆਂ ਯੋਜਨਾਵਾਂ ਨੇ 200 ਸੰਸਥਾਵਾਂ ਦੀ ਗੋਦ ਲਈ ਪਿੰਡਾਂ ਦੇ 1,06,000 ਤੋਂ ਵੱਧ ਭਾਗੀਦਾਰਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਖਿਲਾਫ਼ ਮਾਰਗ ਦਰਸ਼ਨ ਪ੍ਰਦਾਨ ਕੀਤੈ। ਮੰਤਰਾਲੇ ਨੇ ਵੀ ਕਿਹੈ ਕਿ ਰਵਾਇਤੀ ਸਹੁੰ ਚੁੱਕ ਸਮਾਰੋਹ ਤੋਂ ਵੀ ਅੱਗੇ ਯੁਵਾ ਸੰਵਾਦ ਮੇਲੇ ਨੇ ਨਸ਼ਿਆਂ ਦੀ ਦੁਰਵਰਤੋਂ ਦੇ ਨੁਕਸਾਨ ਦੇ ਪ੍ਰਭਾਵਾਂ ਉੱਤੇ ਚਰਚਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਪਸੀ ਗੱਲਬਾਤ, ਜਨਤਕ ਜਾਗਰੂਕਤਾ ਅਤੇ ਸੱਭਿਆਚਾਰਕ ਪ੍ਰਗਟਾਵੇ ਤੇ ਵੀ ਜ਼ੋਰ ਦਿੱਤੈ। ਸਾਊਦੀ ਅਰਬ ਦੇ ਰਿਆਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਏ ਹਮਲੇ ਵਿਚ 12 ਲੋਕ ਮਾਰੇ ਗਏ ਨੇ ਅਤੇ 300 ਤੋਂ ਵੱਧ ਜ਼ਖਮੀ ਹੋ ਗਏ ਨੇ। ਘਰੇਲੂ ਹਵਾਈ ਅੱਡੇ ਤੇ ਕੱਲ੍ਹ ਹੋਏ ਇਸ ਹਮਲੇ 4 ਸਾਊਦੀ ਨਾਗਰਿਕ, 2 ਬੰਗਲਾਦੇਸ਼ੀ ਤੇ 1 ਅਮਰੀਕਾ, ਮਿਸਰ, ਜਾਰਡਨ, ਸੀਰੀਆ, ਸੁਡਾਨ ਤੇ ਫਲਸਤੀਨ ਦਾ 1-1 ਨਾਗਰਿਕ ਮਾਰਿਆ ਗਿਆ। ਇਹ ਘਟਨਾ ਗੁਆਂਢੀ ਯਮਨ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਖਿਲਾਫ਼ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਹਾਲ ਹੀ ਚ ਕੀਤੇ ਗਏ ਬਿਆਨ ਤੋਂ ਬਾਅਦ ਸਾਊਦੀ ਹਵਾਈ ਅੱਡਿਆਂ, ਫੌਜੀ ਬੁਨਿਆਦੀ ਢਾਂਚੇ ਤੇ ਤੇਲ ਸਹੂਲਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ 'ਚ ਅਚਾਨਕ ਵਾਧੇ ਦਾ ਹਿੱਸਾ ਏ। ਅੱਜ ਪੰਜਾਬ ਦੇ ਫਾਜ਼ਿਲਕਾ, ਮੁਕਤਸਰ ਅਤੇ ਮਾਨਸਾ ਸਮੇਤ ਹੋਰਨਾਂ ਕੁਝ ਜ਼ਿਲ੍ਹਿਆਂ 'ਚ ਗਰਜ ਚਮਕ ਨਾਲ ਮੀਂਹ ਪੈ ਰਿਹਾ ਜਦਕਿ ਜਲੰਧਰ ਸਮੇਤ ਕੁਝ ਥਾਵਾਂ 'ਤੇ ਬੱਦਲਵਾਈ ਬਣੀ ਹੋਈ ਹੈ। ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਮਰਦਾਂ ਦਾ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ 13,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ। ਉੱਤਰੀ ਰੇਲਵੇ ਨੇ ਕਿਹਾ ਅੱਜ ਸਾਰੀਆਂ ਰੇਲ ਗੱਡੀਆਂ ਆਪੋ ਆਪਣੇ ਨਿਰਧਾਰਤ ਸਮਾਂ ਸਾਰਣੀ ਮੁਤਾਬਕ ਚੱਲਣਗੀਆਂ। ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਦਾ ਤਿਉਹਾਰ ਨਵਰਾਤਰੇ ਅੱਜ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਸਾਊਦੀ ਅਰਬ ਦੇ ਰਿਆਦ ਕੌਮਾਂਤਰੀ ਹਵਾਈ ਅੱਡੇ ਤੇ ਹੋਏ ਹਮਲੇ 'ਚ 12 ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਤੇ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਮਰਦਾਂ ਦਾ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਇੰਦੌਰ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
3: ਮੀਡੀਆ ਵੇਵ 373.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਪਾਂ ਸੁਣਦੇ ਹਾਂ ਜੁਲੀਅਸ ਗੋਲ ਤੇ ਉਹਨਾਂ ਦੇ ਸਾਥੀਆਂ ਪਾਸੋਂ ਕੁਝ ਮਸੀਹੀ ਭਜਨ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ
3: ਜੁਗਨੀ ਦਾ ਧਾਗ।

0: ਤੁਸੀਂ ਜੂਲੀਅਸ ਗੋਲਡ ਤੇ ਉਹਨਾਂ ਦੇ ਸਾਥੀਆਂ ਪਾਸੋਂ ਮਸੀਹੀ ਭਜਨ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਹੈਡਲਾਈਨਸ, ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ 13,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਦਾ ਅੱਜ 1 ਸਾਲ ਪੂਰਾ ਹੋਇਆ। ਉੱਤਰੀ ਰੇਲਵੇ ਨੇ ਕਿਹਾ ਕਿ ਅੱਜ ਸਾਰੀਆਂ ਰੇਲ ਗੱਡੀਆਂ ਆਪੋ ਆਪਣੀ ਨਿਰਧਾਰਤ ਸਮਾਂ ਸਾਰਣੀ ਮੁਤਾਬਕ ਚੱਲਣਗੀਆਂ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਵਿੱਚ ਜਲ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਦਿੱਤਾ ਸੱਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੱਪੜਚਿੜੀ ਤੋਂ ਬਾਈਕ ਰੈਲੀ ਨੂੰ ਰਵਾਨਾ ਕੀਤਾ। ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਗਰੁੱਪ ਡੀ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 57 ਕੈਡਟਾਂ ਵੱਲੋਂ NDA 2 ਦੀ ਲਿਖਤੀ ਪ੍ਰੀਖਿਆ ਪਾਸ। ਸੰਸਥਾ ਵੱਲੋਂ 87.7% ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਦਰਜ ਕੀਤੀ ਗਈ ਹੈ। ਸਾਊਦੀ ਅਰਬ ਦੇ ਰਿਆਦ ਕੌਮਾਂਤਰੀ ਹਵਾਈ ਅੱਡੇ ਤੇ ਹੋਏ ਹਮਲੇ ਵਿੱਚ 12 ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਹੋ ਗਏ ਨੇ ਤੇ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮਰਦਾਂ ਦਾ 3ਜਾ 2020 ਅੰਤਰਰਾਸ਼ਟਰੀ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਏਗਾ। ਇਹ ਸਨ ਨਿਊਜ਼ ਹੈਡਲਾਈਨਸ, ਯਾਨੀ ਮੁੱਖ ਖਬਰਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ

0: ਅਕਤੂਬਰ ਨੂੰ ਅੰਤਰਰਾਸ਼ਟਰੀ ਆਫ਼ਤ ਜੋਖਮ ਘਟਾਓ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ, ਸਰਕਾਰਾਂ ਤੇ ਵੱਖ-ਵੱਖ ਸੰਸਥਾਵਾਂ ਨੂੰ ਕੁਦਰਤੀ ਤੇ ਮਨੁੱਖੀ ਕਾਰਨਾਂ ਨਾਲ ਪੈਦਾ ਹੋਣ ਵਾਲੀਆਂ ਆਫ਼ਤਾਂ ਦੇ ਖਤਰਿਆਂ ਬਾਰੇ ਜਾਗਰੂਕ ਕਰਨਾ ਤੇ ਇਹਨਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਤਿਆਰ ਕਰਨਾ ਹੈ। ਭੂਚਾਲ, ਹੜ੍ਹ, ਬੱਦਲ ਫਟਣਾ, ਸੁਨਾਮੀ, ਸੋਕਾ, ਜੰਗਲਾਂ ਦੀ ਅੱਗ, ਗਰਮੀ ਦੀਆਂ ਲਹਿਰਾਂ ਤੇ ਉਦਯੋਗਿਕ ਹਾਦਸੇ ਮਨੁੱਖੀ ਜੀਵਨ, ਸੰਪਤੀ ਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ। ਜੇ ਹੁਣ ਅਸੀਂ ਆਫ਼ਤ ਦੀ ਗੱਲ ਕਰੀਏ ਤਾਂ ਆਫ਼ਤ ਨੂੰ ਹਮੇਸ਼ਾ ਰੋਕਿਆ ਨਹੀਂ ਜਾ ਸਕਦਾ, ਪਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਲਈ ਆਫ਼ਤ ਪ੍ਰਬੰਧਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਪਹਿਲਾਂ ਤੋਂ ਤਿਆਰੀ ਹੈ। ਜੇ ਕਿਸੇ ਇਲਾਕੇ ਵਿੱਚ ਹੜ੍ਹ ਦਾ ਵਧੇਰੇ ਖਤਰਾ ਹੈ ਤਾਂ ਨਿਕਾਸੀ ਪ੍ਰਬੰਧ, ਸੁਰੱਖਿਅਤ ਥਾਵਾਂ, ਚੇਤਾਵਨੀ ਪ੍ਰਣਾਲੀ ਤੇ ਐਮਰਜੈਂਸੀ ਸੰਚਾਰ ਦੀ ਯੋਜਨਾ ਪਹਿਲਾਂ ਹੀ ਤਿਆਰ ਹੋਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਇਮਾਰਤਾਂ ਦੀ ਉਸਾਰੀ ਭੂਚਾਲ ਰੋਧੀ ਮਾਪਦੰਡਾਂ ਅਨੁਸਾਰ ਕਰਨਾ ਬਹੁਤ ਹੀ ਜ਼ਰੂਰੀ ਹੈ। ਅੱਜ ਮੌਸਮ ਵਿਗਿਆਨ, ਉਪਗ੍ਰਹਿ ਰਡਾਰ, ਮੋਬਾਈਲ ਸੰਚਾਰ ਤੇ ਡਿਜੀਟਲ ਟੈਕਨੋਲੋਜੀ ਦੀ ਮਦਦ ਨਾਲ ਕਈ ਆਫ਼ਤਾਂ ਬਾਰੇ ਪਹਿਲਾਂ ਚੇਤਾਵਨੀ ਜਾਰੀ ਕੀਤੀ ਜਾ ਸਕਦੀ ਹੈ, ਪਰ ਚੇਤਾਵਨੀ ਤਦ ਹੀ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਲੋਕ ਉਸ ਨੂੰ ਸਮਝਣ ਤੇ ਉਸ ਅਨੁਸਾਰ ਤੁਰੰਤ ਕਾਰਵਾਈ ਕਰਨ। ਇਸ ਲਈ ਸਕੂਲਾਂ, ਕਾਲਜਾਂ, ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਨਿਯਮਿਤ ਮੌਕ ਡਰਿੱਲਾਂ ਕਰਵਾਉਣੀਆਂ ਚਾਹੀਦੀਆਂ ਨੇ। ਪਰਿਵਾਰਕ ਪੱਧਰ ਤੇ ਵੀ ਆਫ਼ਤ ਨਾਲ ਨਜਿੱਠਣ ਲਈ ਤਿਆਰੀ ਕੀਤੀ ਜਾ ਸਕਦੀ ਹੈ। ਹਰ ਪਰਿਵਾਰ ਨੂੰ ਇੱਕ ਐਮਰਜੈਂਸੀ ਕਿੱਟ ਤਿਆਰ ਰੱਖਣੀ ਚਾਹੀਦੀ ਹੈ ਜਿਸ ਵਿੱਚ ਕਿ ਪੀਣ ਵਾਲਾ ਪਾਣੀ, ਸੁੱਕਾ ਭੋਜਨ, ਜ਼ਰੂਰੀ ਦਵਾਈਆਂ, ਟਾਰਚ, ਵਾਧੂ ਬੈਟਰੀਆਂ, ਫਸਟ ਏਡ ਸਮੱਗਰੀ, ਮਹੱਤਵਪੂਰਨ ਦਸਤਾਵੇਜ਼ਾਂ ਦੀਆਂ ਕਾਪੀਆਂ ਤੇ ਜ਼ਰੂਰੀ ਸੰਪਰਕ ਨੰਬਰ ਸ਼ਾਮਲ ਹੋਣ। ਪਰਿਵਾਰ ਦੇ ਮੈਂਬਰਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਕਿੱਥੇ ਇਕੱਠੇ ਹੋਣਾ ਹੈ ਤੇ ਕਿਸ ਨਾਲ ਸੰਪਰਕ ਕਰਨਾ ਹੈ। ਤੇ ਵਾਤਾਵਰਣ ਦੀ ਸੰਭਾਲ ਵੀ ਆਫ਼ਤ ਨੂੰ ਜ਼ੋਖਮ ਘਟਾਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ, ਜਿਵੇਂ ਜੰਗਲਾਂ ਦੀ ਕਟਾਈ, ਗੈਰ ਯੋਜਨਾਬੱਧ ਸ਼ਹਿਰੀਕਰਨ, ਦਰਿਆਵਾਂ ਤੇ ਕੁਦਰਤੀ ਜਲ ਨਿਕਾਸੀ ਮਾਰਗਾਂ ਤੇ ਕਬਜ਼ੇ ਤੇ ਵਾਤਾਵਰਣ ਨਾਲ ਛੇੜਛਾੜ ਕਈ ਵਾਰ ਆਫ਼ਤਾਂ ਦੇ ਪ੍ਰਭਾਵ ਨੂੰ ਹੋਰ ਗੰਭੀਰ ਬਣਾ ਦਿੰਦੀ ਹੈ। ਰੁੱਖ ਲਗਾਉਣਾ, ਜਲ ਸਰੋਤਾਂ ਦੀ ਰੱਖਿਆ, ਵਰਖਾ ਦੇ ਪਾਣੀ ਦੀ ਸੰਭਾਲ ਤੇ ਕੁਦਰਤੀ ਨਿਕਾਸੀ ਪ੍ਰਣਾਲੀ ਨੂੰ ਕਾਇਮ ਰੱਖਣਾ ਲੰਮੇ ਸਮੇਂ ਵਿੱਚ ਜ਼ੋਖਮ ਘਟਾਉਣ ਵਿੱਚ ਸਹਾਇਕ ਹੁੰਦਾ ਹੈ। ਆਫ਼ਤ ਦੇ ਸਮੇਂ ਬੱਚਿਆਂ, ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਤੇ ਹੋਰ ਸੰਵੇਦਨਸ਼ੀਲ ਵਰਗਾਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਥਾਨਕ ਭਾਈਚਾਰੇ ਦੀ ਭੂਮਿਕਾ ਵੀ ਬਹੁਤ ਹੀ ਮਹੱਤਵਪੂਰਨ ਹੈ। ਗੁਆਂਢੀ ਇੱਕ ਦੂਜੇ ਦੀ ਮਦਦ ਕਰਨ, ਸਥਾਨਕ ਵਲੰਟੀਅਰਾਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਮਿਲੇ ਤੇ ਲੋਕਾਂ ਨੂੰ ਐਮਰਜੈਂਸੀ ਨੰਬਰਾਂ ਦੀ ਜਾਣਕਾਰੀ ਹੋਵੇ। ਅੰਤਰਰਾਸ਼ਟਰੀ ਆਫ਼ਤ ਜੋਖਮ ਘਟਾਓ ਦਿਵਸ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਆਫ਼ਤ ਆਉਣ ਤੋਂ ਬਾਅਦ ਰਾਹਤ ਦੇਣ ਨਾਲੋਂ ਆਫ਼ਤ ਤੋਂ ਪਹਿਲਾਂ ਜੋਖਮ ਘਟਾਉਣਾ ਵਧੇਰੇ ਪ੍ਰਭਾਵਸ਼ਾਲੀ ਹੈ। ਸਰਕਾਰ, ਪ੍ਰਸ਼ਾਸਨ, ਵਿਗਿਆਨਿਕ ਸੰਸਥਾਵਾਂ, ਸਥਾਨਕ ਭਾਈਚਾਰਿਆਂ, ਮੀਡੀਆ ਤੇ ਹਰ ਨਾਗਰਿਕ ਨੂੰ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਖਤਰਿਆਂ ਨੂੰ ਪਛਾਣੀਏ, ਤਿਆਰੀ ਕਰੀਏ ਤੇ ਹੋਰਨਾਂ ਨੂੰ ਵੀ ਜਾਗਰੂਕ ਕਰੀਏ। ਤਿਆਰੀ, ਸਾਵਧਾਨੀ ਤੇ ਸਾਂਝੀ ਜ਼ਿੰਮੇਵਾਰੀ ਨਾਲ ਅਸੀਂ ਆਫ਼ਤਾਂ ਦੇ ਮਨੁੱਖੀ ਤੇ ਆਰਥਿਕ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੇ ਹਾਂ। ਇਹ ਸੀ ਅੰਤਰਰਾਸ਼ਟਰੀ ਆਫ਼ਤ ਜੋਖਮ ਘਟਾਓ ਦਿਵਸ। ਸੁਪਰ ਫੂਡਸ ਉਹ ਖਾਦ ਪਦਾਰਥ ਨੇ ਜਿਨ੍ਹਾਂ ਵਿੱਚ ਵਿਟਾਮਿਨ, ਮਿਨਰਲ, ਫਾਈਬਰ ਤੇ ਐਂਟੀਆਕਸੀਡੈਂਟ ਆਮ ਖਾਣੇ ਨਾਲੋਂ ਕਈ ਗੁਣਾ ਵੱਧ ਹੁੰਦੇ ਨੇ। ਇਹ ਥੋੜੀ ਮਾਤਰਾ ਵਿੱਚ ਵੀ ਸਰੀਰ ਨੂੰ ਵੱਡਾ ਫਾਇਦਾ ਦਿੰਦੇ ਨੇ ਤੇ ਇਹ ਹੁੰਦੇ ਨੇ ਵਧੇਰੇ ਕਰਕੇ ਇਮਿਊਨਿਟੀ ਵਧਾਉਣ ਲਈ, ਜਿਵੇਂ ਕਿ ਆਮਲਾ ਹੋ ਗਈ, ਹਲਦੀ, ਅਦਰਕ, ਇਸ ਤਰ੍ਹਾਂ ਦੇ ਫੂਡ ਤੇ ਦਿਲ ਤੇ ਦਿਮਾਗ ਲਈ ਉਹਨੇ ਅਖਰੋਟ ਜਾਂ ਫਿਰ ਅਲਸੀ ਦੇ ਬੀਜ, ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਖੂਨ ਦੀ ਕਮੀ ਨੂੰ ਦੂਰ ਕਰਦੇ ਨੇ, ਜਿਵੇਂ ਕਿ ਪਾਲਕ, ਚੁਕੰਦਰ, ਇਸ ਤਰ੍ਹਾਂ ਦੇ ਸੁਪਰ ਫੂਡਸ। ਤੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੇ ਆ ਡਾਕਟਰ ਅੰਮ੍ਰਿਤਪਾਲ ਕੌਰ ਜੀ ਕੋਲੋਂ। ਵਾਰਤਾ ਹੈ ਸੁਪਰ ਫੂਡਸ।
1: ਗਿਆਨ ਵਿਗਿਆਨ ਪ੍ਰੋਗਰਾਮ ਦੇ ਸਰੋਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਇਸ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਵਿਸ਼ੇ ਤੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਇਹ ਵਿਸ਼ਾ ਹੈ ਸੁਪਰ ਫੂਡਸ। ਸੁਪਰ ਫੂਡ ਕੋਈ ਵਿਗਿਆਨਿਕ ਸ਼੍ਰੇਣੀ ਨਹੀਂ ਹੈ, ਇਹ ਇੱਕ ਮਾਰਕੀਟਿੰਗ ਟਰਮ ਹੈ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੁਪਰ ਫੂਡ ਦਾ ਮਤਲਬ ਮਹਿੰਗਾ ਜਾਂ ਵਿਦੇਸ਼ੀ ਭੋਜਨ ਨਹੀਂ। ਵਿਗਿਆਨ ਦੇ ਅਨੁਸਾਰ ਕੋਈ ਵੀ ਐਸਾ ਭੋਜਨ ਨਹੀਂ ਹੈ ਜੋ ਸਾਨੂੰ ਸੰਪੂਰਨ ਪੌਸ਼ਟਿਕ ਤੱਤ ਦੇ ਸਕਣ ਜਾਂ ਸਾਨੂੰ ਰੋਗਾਂ ਤੋਂ ਬਚਾਉਣ ਦੀ ਗਰੰਟੀ ਦੇ ਸਕਣ। ਸੁਪਰ ਫੂਡ ਉਹ ਭੋਜਨ ਹੈ ਜਿਸ ਵਿੱਚ ਕੁਝ ਪੌਸ਼ਟਿਕ ਤੱਤ ਬਹੁਤ ਜ਼ਿਆਦਾ ਮਾਤਰਾ

ਵਿੱਚ ਮੌਜੂਦ ਹੁੰਦੇ ਹਨ ਤੇ ਇਹ ਭੋਜਨ ਥੋੜੀ ਮਾਤਰਾ ਵਿੱਚ ਹੀ ਖਾਣ ਨਾਲ ਬਹੁਤ ਲਾਭ ਦਿੰਦੇ ਹਨ। ਸਾਨੂੰ ਸੁਪਰ ਫੂਡ ਦੀ ਲੋੜ ਇਸ ਕਰਕੇ ਵੀ ਹੈ ਕਿਉਂਕਿ ਇਹਨਾਂ ਵਿੱਚ ਹੈਲਦੀ ਫੈਟਸ, ਪ੍ਰੋਟੀਨਸ, ਮਿਨਰਲਸ, ਵਿਟਾਮਿਨਸ ਤੇ ਫਾਈਬਰ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਇਨਫਲਾਮੇਸ਼ਨ ਯਾਨੀ ਸੋਜਿਸ਼ ਨੂੰ ਸਾਡੀ ਬਾਡੀ ਵਿੱਚੋਂ ਘਟਾਉਣ ਵਿੱਚ ਮਦਦ ਕਰਦੇ ਹਨ। ਇਹ ਸੁਪਰ ਫੂਡ ਸਾਡੀ ਬਾਡੀ ਦੇ ਮੈਟਾਬੋਲਿਜ਼ਮ ਨੂੰ ਵੀ ਬੈਲੈਂਸ ਕਰਦੇ ਹਨ ਤੇ ਸਾਡੀ ਇਮਿਊਨਿਟੀ ਨੂੰ ਵੀ ਵਧਾਉਣ ਵਿੱਚ ਮਦਦ ਕਰਦੇ ਹਨ। ਇਹ ਫੂਡ ਹਾਰਟ ਹੈਲਥ ਨੂੰ ਵੀ ਇੰਪਰੂਵ ਕਰਦੇ ਹਨ ਤੇ ਬਲੱਡ ਸ਼ੂਗਰ ਲੈਵਲ ਨੂੰ ਵੀ ਬੈਲੈਂਸ ਕਰਨ ਵਿੱਚ ਮਦਦ ਕਰਦੇ ਹਨ। ਸੁਪਰ ਫੂਡ ਦੀਆਂ ਕੁਝ ਉਦਾਹਰਨਾਂ ਹਨ। ਫਲਾਂ ਵਿੱਚ ਹੈਗੇ ਹੈ ਬਲੂਬੈਰੀ, ਜਾਮੁਨ, ਅਨਾਰ, ਆਮਲਾ ਤੇ ਕੀਵੀ। ਅਨਾਜ ਵਿੱਚ ਸ਼ਾਮਿਲ ਹਨ ਕਿਨੋਵਾ, ਬਕਵੀਟ, ਜਵਾਰ, ਬਾਜਰਾ, ਰਾਗੀ ਅਤੇ ਸਵਾਂਗ। ਕਿਨੋਵਾ ਤੇ ਬਕਵੀਟ ਇਹ ਸੂਡੋ ਸੀਰੀਅਲਸ ਹੈਗੇ ਹੈ। ਕਿਨੋਵਾ ਵਿੱਚ ਪ੍ਰੋਟੀਨ ਕੰਟੈਂਟ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਤੇ ਫਾਈਬਰ ਕੰਟੈਂਟ ਦਾ ਵੀ ਇਹ ਬਹੁਤ ਅੱਛਾ ਸਰੋਤ ਹੈ। ਮੈਗਨੀਸ਼ੀਅਮ, ਆਇਰਨ ਤੇ ਫੋਲੀਏਟ ਵੀ ਕਿਨੋਵਾ ਵਿੱਚ ਬਹੁਤ ਅੱਛੀ ਮਾਤਰਾ ਵਿੱਚ ਹੁੰਦੀ ਹੈ। ਤੇ ਆਪਾਂ ਇਸ ਕਿਨੋਵਾ ਨੂੰ ਕਿਸ ਤਰ੍ਹਾਂ ਖਾ ਸਕਦੇ ਹਾਂ? ਇਹਦਾ ਆਪਾਂ ਸੈਲਡ ਬਣਾ ਸਕਦੇ ਹਾਂ, ਖਿਚੜੀ ਦੇ ਤੌਰ 'ਤੇ ਖਾ ਸਕਦੇ ਹਾਂ, ਵੈਜੀਟੇਬਲ ਪਲਾਓ ਬਣਾ ਸਕਦੇ ਹਾਂ, ਦਲੀਆ ਬਣਾ ਸਕਦੇ ਹਾਂ। ਅਤੇ ਜਿਹੜੇ ਕਿਨੋਆ ਹੈ ਇਹ ਗਲੂਟਨ ਐਲਰਜੀ ਵਾਲੇ ਪੇਸ਼ੈਂਟ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਹੈ। ਅੱਜ ਕੱਲ੍ਹ ਅਸੀਂ ਆਮ ਤੌਰ 'ਤੇ ਗਲੂਟਨ ਐਲਰਜੀ ਬਾਰੇ ਬਹੁਤ ਕੁਝ ਸੁਣਦੇ ਹਨ। ਇਹ ਗਲੂਟਨ ਐਲਰਜੀ ਕੀ ਹੈ? ਇਹ ਗਲੂਟਨ ਐਲਰਜੀ ਇੱਕ ਪ੍ਰੋਟੀਨ ਹੁੰਦੀ ਹੈ ਜਿਹੜੀ ਕਿ ਵੀਟ ਯਾਨੀ ਕਣਕ ਵਿੱਚ ਹੁੰਦੀ ਹੈ, ਜੌਂ, ਬਾਰਲੇ ਵਿੱਚ ਹੁੰਦੀ ਹੈ, ਰਾਈ, ਇਹ ਪ੍ਰੋਟੀਨ ਇਹਨਾਂ ਵਿੱਚ ਹੁੰਦੀ ਹੈ। ਅਤੇ ਜਿਹੜੇ ਪੇਸ਼ੈਂਟਸ ਨੂੰ ਗਲੂਟਨ ਐਨਰਜੀ ਹੁੰਦੀ ਹੈ ਇਹ ਤਿੰਨੋਂ ਅਨਾਜਾਂ ਨੂੰ ਨਹੀਂ ਖਾ ਸਕਦੇ ਅਤੇ ਇਹ ਪੇਸ਼ੈਂਟ ਵਾਸਤੇ ਕਿਨੋਆ ਇੱਕ ਬਹੁਤ ਵੱਡਾ ਵਰਦਾਨ ਹੈ। ਅਗਲਾ ਸੁਪਰ ਫੂਡ ਜਿਹੜਾ ਅਨਾਜ ਹੈਗਾ ਉਹ ਬਕਵੀਟ ਹੈ, ਇਹਨੂੰ ਕੁੱਟੂ ਵੀ ਕਿਹਾ ਜਾਂਦਾ ਹੈ। ਇਹ ਦੇਖਣ ਵਿੱਚ ਤਾਂ ਅਨਾਜ ਵਰਗਾ ਹੈ ਲੇਕਿਨ ਇਹ ਵੀ ਇੱਕ ਸੂਡੋ ਸੀਰੀਅਲ ਹੈ। ਬਕਵੀਟ ਵਿੱਚ ਵੀ ਪ੍ਰੋਟੀਨ ਕੰਟੈਂਟ ਬਹੁਤ ਜ਼ਿਆਦਾ ਅੱਛੀ ਮਾਤਰਾ ਵਿੱਚ ਹੈ ਅਤੇ ਇਹਦੇ ਵਿੱਚ ਅਸੈਂਸ਼ਲ ਅਮੀਨੋ ਐਸਿਡਸ ਵੀ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਫਾਈਬਰ ਕੰਟੈਂਟ ਦਾ ਭਰਪੂਰ ਸਰੋਤ ਹੈ ਜੋ ਕਿ ਸਾਨੂੰ ਡਾਈਜੈਸ਼ਨ ਵਿੱਚ ਮਦਦ ਕਰਦਾ ਹੈ, ਸਾਨੂੰ ਵੇਟ ਮੈਨੇਜਮੈਂਟ ਮਦਦ ਕਰਦਾ ਹੈ ਅਤੇ ਬਲੱਡ ਸ਼ੂਗਰ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਅਤੇ ਇਹ ਵੀ ਇੱਕ ਗਲੂਟਨ ਫ੍ਰੀ ਫੂਡ ਹੈ ਅਤੇ ਇਹਦੇ ਵਿੱਚ ਮੈਗਨੀਸ਼ੀਅਮ, ਮੈਂਗਨੀਜ਼, ਕਾਪਰ ਬੜੀ ਅੱਛੀ ਮਾਤਰਾ ਵਿੱਚ ਪ੍ਰੈਜੈਂਟ ਹੁੰਦੇ ਨੇ ਅਤੇ ਇਹਦੇ 'ਚ ਐਂਟੀਆਕਸੀਡੈਂਟ ਕੰਪਾਊਂਡਸ ਵੀ ਬਹੁਤ ਜ਼ਿਆਦਾ ਪ੍ਰੈਜੈਂਟ ਹੁੰਦੇ ਨੇ। ਮੇਨਲੀ ਇੱਕ ਬੜਾ ਇੰਪੋਰਟੈਂਟ ਐਂਟੀਆਕਸੀਡੈਂਟ ਹੈਗਾ ਰਿਊਟਿਨ, ਜਿਹੜਾ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰੈਜੈਂਟ ਹੁੰਦਾ ਹੈ। ਇਹ ਕੀ ਕਰਦਾ ਹੈ? ਸਾਡੀ ਬਲੱਡ ਵੈਸਲਸ ਨੂੰ ਮਜ਼ਬੂਤ ਕਰਦਾ ਹੈ ਅਤੇ ਹਾਰਟ ਹੈਲਥ ਨੂੰ ਇੰਪਰੂਵ ਕਰਦਾ ਹੈ ਅਤੇ ਇਹਦੇ ਹੋਰ ਫੰਕਸ਼ਨਸ ਹੈਗੇ ਹੈ। ਇਹ ਐਂਟੀ ਇਨਫਲਾਮੇਟਰੀ ਐਕਟ ਕਰਦਾ ਹੈ ਯਾਨੀ ਕਿ ਸਾਡੀ ਬਾਡੀ ਵਿੱਚ ਜਿੰਨੀ ਵੀ ਸੋਜਿਸ਼ ਹੈਗੀ ਹੈ ਉਹਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਕਰਕੇ ਬਕਵੀਟ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਹਨੂੰ ਆਪਾਂ ਕਿਸ ਤਰ੍ਹਾਂ ਲੈ ਸਕਦੇ ਹਾਂ? ਇਹਦੀ ਖਿਚੜੀ ਬਣਾ ਸਕਦੇ ਹਾਂ, ਇਹਦਾ ਦਲੀਆ ਬਣਾ ਸਕਦੇ ਹਾਂ, ਪੈਨਕੇਕ ਵੀ ਬਣਾ ਕੇ ਖਾ ਸਕਦੇ ਹਾਂ। ਅਤੇ ਜਿਹੜਾ ਬਕਵੀਟ ਹੈ ਇਹਨੂੰ ਆਮ ਤੌਰ 'ਤੇ ਵਰਤ ਵਿੱਚ ਵੀ ਖਾਇਆ ਜਾਂਦਾ ਹੈ ਜਿਹਨੂੰ ਕਿ ਆਪਾਂ ਕੁੱਟੂ ਦਾ ਆਟਾ ਕਹਿੰਦੇ ਹੈ। ਅਤੇ ਜਿਹੜਾ ਅਗਲਾ ਸੁਪਰ ਫੂਡ ਹੈ ਇਹ ਹੈ ਜਵਾਰ, ਇਹਨੂੰ ਆਪਾਂ ਸੌਰਗਮ ਕਹਿੰਦੇ ਹਾਂ। ਇਸ ਨੂੰ ਮੋਟਾ ਅਨਾਜ ਵੀ ਕਿਹਾ ਜਾਂਦਾ ਹੈ ਅਤੇ ਇਹਦੇ ਵਿੱਚ ਫਾਈਬਰ, ਪ੍ਰੋਟੀਨ, ਮਿਨਰਲਸ ਦਾ ਅੱਛਾ ਸਰੋਤ ਹੈ ਅਤੇ ਭਾਰਤ ਵਿੱਚ ਇਹਨੂੰ ਗਰਮੀਆਂ ਵਿੱਚ ਹੀ ਖਾਇਆ ਜਾਂਦਾ ਹੈ ਅਤੇ ਇਹਨੂੰ ਜ਼ਿਆਦਾਤਰ ਰੋਟੀ ਦੇ ਰੂਪ 'ਚ ਬਣਾ ਕੇ ਖਾਂਦੇ ਹੈਗੇ ਹੈ। ਅਗਲਾ ਸੁਪਰ ਫੂਡ ਹੈਗਾ ਬਾਜਰਾ, ਪਰਲ ਮਿਲਟ। ਜਿਹੜਾ ਬਾਜਰਾ ਹੈਗਾ ਇਹਦੇ ਵਿੱਚ ਬੜੇ ਅੱਛੇ ਮਿਨਰਲ ਕੰਟੈਂਟਸ ਹੈਗੇ ਹੈ। ਆਇਰਨ, ਮੈਗਨੀਸ਼ੀਅਮ, ਫਾਸਫਰਸ ਅਤੇ ਫਾਈਬਰ ਕੰਟੈਂਟ ਦਾ ਇਹ ਬਹੁਤ ਅੱਛਾ ਸਰੋਤ ਹੈ। ਇਸ ਵਿੱਚ ਪ੍ਰੋਟੀਨ ਵੀ ਬਹੁਤ ਅੱਛੀ ਮਾਤਰਾ ਵਿੱਚ ਹੁੰਦੀ ਹੈ। ਇਸ ਨੂੰ ਜ਼ਿਆਦਾਤਰ ਆਪਾਂ ਸਰਦੀਆਂ ਵਿੱਚ ਖਾਂਦੇ ਹਾਂ ਅਤੇ ਇਹਨੂੰ ਆਪਾਂ ਕਿਸ ਤਰ੍ਹਾਂ ਖਾ ਸਕਦੇ ਹਾਂ? ਇਹਨੂੰ ਰੋਟੀ ਬਣਾ ਕੇ ਖਾ ਸਕਦੇ ਹਾਂ, ਖਿਚੜੀ ਜਾਂ ਦਲੀਏ ਦੇ ਰੂਪ ਵਿੱਚ ਇਹਨੂੰ ਆਪਾਂ ਖਾ ਸਕਦੇ ਹਾਂ। ਅਗਲਾ ਸੁਪਰ ਫੂਡ ਹੈਗਾ ਰਾਗੀ, ਇਹਨੂੰ ਫਿੰਗਰ ਮਿਲਟ ਕਹਿੰਦੇ ਹੈ ਅਤੇ ਰਾਗੀ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਕੈਲਸ਼ੀਅਮ ਹੁੰਦੀ ਹੈ। ਇਹਦੇ ਇਲਾਵਾ ਫਾਈਬਰ, ਮਿਨਰਲ, ਪ੍ਰੋਟੀਨ ਦਾ ਅੱਛਾ ਸਰੋਤ ਵੀ ਰਾਗੀ ਮੰਨਿਆ ਗਿਆ ਹੈ ਅਤੇ ਰਾਗੀ ਨੂੰ ਆਪਾਂ ਰੋਟੀ ਦੇ ਤੌਰ 'ਤੇ ਬਣਾ ਕੇ ਖਾ ਸਕਦੇ ਹਾਂ, ਦਲੀਆ, ਡੋਸਾ, ਚਿੱਲਾ ਵੀ ਬਣਾ ਕੇ ਖਾ ਸਕਦੇ ਹਾਂ। ਅਤੇ ਅਗਲਾ ਸੁਪਰ ਫੂਡ ਹੈਗਾ ਸਵਾਂਗ, ਸਵਾਂਗ ਦੇ ਚਾਵਲ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਬਾਨਯਰਡ ਮਿਲਟ ਹੈਗਾ ਅਤੇ ਇਹਨੂੰ ਵਰਤ ਵਿੱਚ ਖਾਇਆ ਜਾਂਦਾ ਹੈ। ਇਹ ਚਾਵਲ ਨਹੀਂ ਹੁੰਦੇ, ਇਹ ਵੀ ਇੱਕ ਤਰ੍ਹਾਂ ਦਾ ਮਿਲਟ ਹੈ। ਇਸ ਵਿੱਚ ਫਾਈਬਰ, ਪ੍ਰੋਟੀਨ, ਮਿਨਰਲਸ ਦਾ ਅੱਛਾ ਸਰੋਤ ਹੈ ਅਤੇ ਸ਼ੂਗਰ ਪੇਸ਼ੈਂਟ ਲਈ ਬਹੁਤ ਅੱਛਾ ਹੈ ਅਤੇ ਇਹਨੂੰ ਵੀ ਆਪਾਂ ਗਲੂਟਨ ਫ੍ਰੀ ਫੂਡ ਵਿੱਚ ਐਡ ਕਰਦੇ ਹਾਂ ਅਤੇ ਜਿਹੜੇ ਪੇਸ਼ੈਂਟਸ ਨੂੰ ਗਲੂਟਨ ਐਲਰਜੀ ਹੈ ਉਹ ਵੀ ਇਹ ਵਾਲਾ ਫੂਡ ਖਾ ਸਕਦੇ ਹੈ ਅਤੇ ਇਹਨੂੰ ਵੀ ਆਪਾਂ ਚਾਵਲ ਦੀ ਤਰ੍ਹਾਂ ਪਕਾ ਕੇ ਖਾ ਸਕਦੇ ਹਾਂ, ਖਿਚੜੀ, ਪਲਾਓ, ਖੀਰ ਬਣਾ ਕੇ ਖਾ ਸਕਦੇ ਹਾਂ। ਅਤੇ ਬਾਕੀ ਆਗੇ ਜਿਹੜੇ ਹੈਗੇ ਸੁਪਰ ਫੂਡ ਆਉਂਦੇ ਹੈਗੇ ਬੀਜ, ਕੁਛ ਬੀਜ ਆਉਂਦੇ ਸੁਪਰ ਫੂਡਾਂ 'ਚ, ਉਹ ਹੈਗੇ ਹੈ ਚੀਆ ਸੀਡ, ਪੰਪਕਿਨ ਸੀਡ ਜਿਹਨੂੰ ਆਪਾਂ ਕੱਦੂ ਦੇ ਬੀਜ ਕਹਿੰਦੇ ਹਾਂ ਅਤੇ ਫਲੈਕ ਸੀਡ ਜਿਹਨੂੰ ਆਪਾਂ ਅਲਸੀ ਦੇ ਬੀਜ ਕਹਿੰਦੇ ਹਾਂ।

ਜਿਹੜੇ ਚੀਆ ਸੀਡ ਹੈਗਾ ਇਹ ਤਾਂ ਬਹੁਤ ਇੰਪੋਰਟੈਂਟ ਸੁਪਰ ਫੂਡ ਅੱਜ ਕੱਲ੍ਹ ਇਹਦੀ ਬੜੀ ਚਰਚਾ ਹੋ ਰਹੀ ਹੈ। ਇਹ ਬੜੇ ਛੋਟੇ ਬੀਜ ਹੁੰਦੇ ਨੇ ਅਤੇ ਇਹਨਾਂ ਵਿੱਚ ਫਾਈਬਰ ਕੰਟੈਂਟ ਬਹੁਤ ਹੁੰਦਾ ਹੈ, ਪ੍ਰੋਟੀਨ, ਓਮੇਗਾ 3 ਫੈਟੀ ਐਸਿਡ ਦੀ ਜਿਹੜੀ ਕੁਆਂਟਿਟੀ ਹੈ ਬਹੁਤ ਜ਼ਿਆਦਾ ਹੁੰਦੀ ਹੈ, ਕੈਲਸ਼ੀਅਮ ਬਹੁਤ ਅੱਛਾ ਹੁੰਦਾ ਹੈ, ਮੈਗਨੀਸ਼ੀਅਮ, ਫਾਸਫਰਸ ਇਹ ਬੜੀ ਅੱਛੀ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਅਤੇ ਇਹਦੇ ਵਿੱਚ ਐਂਟੀਆਕਸੀਡੈਂਟ ਕੰਪਾਊਂਡਸ ਵੀ ਬਹੁਤ ਅੱਛੇ ਜ਼ਿਆਦਾ ਪ੍ਰੈਜੈਂਟ ਹੁੰਦੇ ਨੇ। ਜਿਹੜੇ ਓਮੇਗਾ 3 ਫੈਟੀ ਐਸਿਡਸ ਹੈ ਇਹ ਸਾਡੀ ਹਾਰਟ ਹੈਲਥ ਵਾਸਤੇ ਬਹੁਤ ਜ਼ਰੂਰੀ ਹਨ। ਜਿਹੜੇ ਐਂਟੀਆਕਸੀਡੈਂਟਸ ਹੈ ਇਹ ਸਾਡੀ ਸਕਿਨ ਵਾਸਤੇ, ਹੇਅਰ ਹੈਲਥ ਵਾਸਤੇ ਬਹੁਤ ਜ਼ਰੂਰੀ ਹਨ। ਅਤੇ ਫਾਈਬਰ ਕੰਟੈਂਟ ਕੀ ਕਰਦਾ ਹੈ, ਇਹ ਸਾਡੀ ਵੇਟ ਮੈਨੇਜਮੈਂਟ 'ਚ ਹੈਲਪ ਕਰਦਾ ਹੈ, ਡਾਈਜੈਸ਼ਨ 'ਚ ਮਦਦ ਕਰਦਾ ਹੈ ਅਤੇ ਸਾਡੀ ਜਿਹੜੀ ਕੌਂਸਟੀਪੇਸ਼ਨ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਉਹਨੂੰ ਘਟਾਉਣ 'ਚ ਮਦਦ ਕਰਦਾ ਹੈ। ਅਤੇ ਆਪਾਂ ਇਹਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ, ਜਿਹੜੇ ਚੀਆ ਸੀਡ ਹੈਗੇ ਇਹਨਾਂ ਨੂੰ ਹਮੇਸ਼ਾ ਪਾਣੀ ਵਿੱਚ ਸੋਕ ਕਰਕੇ ਹੀ ਖਾਣਾ ਚਾਹੀਦਾ, ਘੱਟੋ ਘੱਟ 20 ਤੋਂ 30 ਮਿੰਟ ਇਹਨਾਂ ਨੂੰ ਸੋਕ ਕਰਨਾ ਬਹੁਤ ਜ਼ਰੂਰੀ ਹੈ। ਹੁਣ ਪਾਣੀ 'ਚ ਭਿਗੋਣਾ ਕਿਉਂ ਜ਼ਰੂਰੀ ਹੈ, ਕਿਉਂਕਿ ਜਿਹੜੇ ਚੀਆ ਸੀਡ ਹੈਗੇ ਆ ਇਹ 10 ਤੋਂ 12 ਟਾਈਮਸ ਪਾਣੀ ਅਬਜ਼ੋਰਬ ਕਰਨ ਦੀ ਇਹ 'ਚ ਸ਼ਮਤਾ ਹੈਗੀ ਹੈ ਅਤੇ ਇਹ ਕੀ ਕਰਦੇ ਆ ਇਹ ਜੈਲ ਟਾਈਪ ਸਟਰਕਚਰ ਬਣਾ ਲੈਂਦੇ ਨੇ, ਇਸ ਲਈ ਇਹਨਾਂ ਨੂੰ ਪਾਣੀ ਵਿੱਚ ਭਿਗੋਣਾ ਬਹੁਤ ਜ਼ਰੂਰੀ ਹੈਗਾ। ਜੇ ਆਪਾਂ ਬਿਨਾਂ ਭਿਗੋਏ ਖਾਵਾਂਗੇ ਤਾਂ ਇਹ ਕੀ ਕਰਨਗੇ, ਸਾਡੇ ਪੇਟ ਦਾ ਸਾਰਾ ਪਾਣੀ ਸੋਕ ਲੈਣਗੇ ਅਤੇ ਸਾਨੂੰ ਕੌਂਸਟੀਪੇਸ਼ਨ ਦੀ, ਬਲੋਟਿੰਗ ਦੀ ਸਮੱਸਿਆ ਆ ਸਕਦੀ ਹੈ। ਅਤੇ ਬਿਨਾਂ ਭਿਗੋਏ ਇਹਨਾਂ ਨੂੰ ਕਦੇ ਵੀ ਨਹੀਂ ਖਾਣਾ ਚਾਹੀਦਾ। ਅਤੇ ਆਫਟਰ ਸੋਕਿੰਗ ਭਿਗੋ ਕੇ ਆਪਾਂ ਇਹਨੂੰ ਦਹੀਂ ਵਿੱਚ ਪਾ ਕੇ ਖਾ ਸਕਦੇ ਹਾਂ, ਦੁੱਧ 'ਚ ਪਾ ਕੇ ਖਾ ਸਕਦੇ ਹਾਂ, ਫਰੂਟਸ ਦੇ ਨਾਲ ਆਪਾਂ ਖਾ ਸਕਦੇ ਹੈਗੇ ਹਾਂ। ਅਗਲਾ ਸੁਪਰ ਫੂਡ ਆਉਂਦਾ ਹੈ ਪੰਪਕਿਨ ਸੀਡ, ਜਿਹਨੂੰ ਆਪਾਂ ਕੱਦੂ ਦੇ ਬੀਜ ਵੀ ਕਹਿੰਦੇ ਹਾਂ। ਇਹਨਾਂ ਨੂੰ ਵੀ ਅਸੀਂ ਆਪਣੇ ਆਹਾਰ ਵਿੱਚ ਸ਼ਾਮਿਲ ਕਰ ਸਕਦੇ ਹਾਂ ਕਿਉਂਕਿ ਇਹ ਵੀ ਪ੍ਰੋਟੀਨ ਦੀ ਬਹੁਤ ਅੱਛੀ ਮਾਤਰਾ ਹੈਗੀ ਇਹਦੇ ਵਿੱਚ। ਅਤੇ ਇਹ 'ਚ ਇੱਕ ਬੜਾ ਇੰਪੋਰਟੈਂਟ ਅਮਾਈਨੋ ਐਸਿਡ ਪ੍ਰੈਜੈਂਟ ਹੈ, ਟ੍ਰਿਪਟੋਫੈਨ, ਜਿਹੜਾ ਕਿ ਬੜਾ ਇੰਪੋਰਟੈਂਟ ਅਮਾਈਨੋ ਐਸਿਡ ਹੈਗਾ। ਇਹ ਮੂਡ ਅਪਲਿਫਟਮੈਂਟ ਹੈਲਪ ਕਰਦਾ ਹੈ ਅਤੇ ਸੌਣ ਵਿੱਚ ਬੜੀ ਮਦਦ ਕਰਦਾ ਹੈ। ਕੁਛ ਲੋਕਾਂ ਨੂੰ ਸੌਣ ਦੀ ਬੜੀ ਤਕਲੀਫ ਹੈਗੀ ਹੈ, ਇਹਦੇ ਪੰਪਕਿਨ ਸੀਡ ਹੈਗੇ ਹੈ ਇਹ ਸੌਣ ਤੋਂ ਪਹਿਲੇ ਥੋੜ੍ਹੇ ਲੈ ਸਕਦੇ ਹਨ। ਅਤੇ ਮੈਗਨੀਸ਼ੀਅਮ ਦਾ ਬਹੁਤ ਅੱਛਾ ਸਰੋਤ ਹੈਗਾ, ਮੈਗਨੀਸ਼ੀਅਮ ਕੀ ਕਰਦਾ ਸਾਡੀ ਹੱਡੀਆਂ ਨੂੰ ਮਜ਼ਬੂਤ ਕਰਦਾ ਹੈਗਾ। ਜ਼ਿੰਕ ਦੀ ਮਾਤਰਾ ਵੀ ਇਹਦੇ 'ਚ ਬਹੁਤ ਅੱਛੀ ਹੈਗੀ ਹੈ। ਹੈਲਦੀ ਓਮੇਗਾ 6 ਫੈਟੀ ਐਸਿਡ ਵੀ ਪੰਪਕਿਨ ਸੀਡ ਵਿੱਚ ਬਹੁਤ ਜ਼ਿਆਦਾ ਪ੍ਰੈਜੈਂਟ ਹੁੰਦੇ ਨੇ। ਅਤੇ ਜਿਹੜੇ ਮਿਨਰਲਸ ਹੈਗੇ ਆ ਬੜੇ ਇੰਪੋਰਟੈਂਟ ਮਿਨਰਲਸ ਹੈਗੇ ਆ, ਆਇਰਨ, ਫਾਸਫਰਸ, ਕਾਪਰ ਇਹ ਵੀ ਬੜੀ ਅੱਛੀ ਮਾਤਰਾ ਵਿੱਚ ਪੰਪਕਿਨ ਸੀਡ ਵਿੱਚ ਪ੍ਰੈਜੈਂਟ ਹੁੰਦੇ ਨੇ। ਅਤੇ ਕੁਛ ਸਟੱਡੀਜ਼ ਨੇ ਦੱਸਿਆ ਹੈਗਾ ਕਿ ਜਿਹੜੇ ਪੰਪਕਿਨ ਸੀਡ ਖਾਣ ਦੇ ਨਾਲ ਪ੍ਰੋਸਟੇਟ ਕੈਂਸਰ ਜਿਹੜੇ ਹੈਗੇ ਪੇਸ਼ੈਂਟਸ ਹੈ ਉਹਨਾਂ ਨੂੰ ਬਹੁਤ ਮਦਦਗਾਰ ਹੈਗੇ ਆ ਅਤੇ ਆਪਾਂ ਯੂਜ਼ ਕਰ ਸਕਦੇ ਹਾਂ। ਅਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਖਾ ਸਕਦੇ ਹਾਂ, ਇਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਲਾਈਟ ਰੋਸਟ ਕਰ ਸਕਦੇ ਹਾਂ, ਤਵੇ 'ਤੇ ਆਪਾਂ ਰੋਸਟਿੰਗ ਕਰ ਸਕਦੇ ਹਾਂ। ਰੋਸਟਿੰਗ ਨਾਲ ਕੀ ਹੁੰਦਾ ਹੈ, ਇਹਦਾ ਫਲੇਵਰ ਇੰਪਰੂਵ ਹੋ ਜਾਂਦਾ ਹੈ ਅਤੇ ਪਾਚਨ ਸ਼ਕਤੀ ਇਹਦੀ ਵਧੀਆ ਹੋ ਜਾਂਦੀ ਹੈ। ਇਹਦੇ ਵਿੱਚ ਕੁਛ ਐਂਟੀ ਨਿਊਟ੍ਰੈਂਟ ਕੰਪਾਊਂਡਸ ਹੁੰਦੇ ਹੈ ਜਿਹੜੇ ਕਿ ਫਾਈਟਿਕ ਐਸਿਡ ਜਿਹਨੂੰ ਕਹਿੰਦੇ ਹੈਗੇ ਪ੍ਰੈਜੈਂਟ ਹੁੰਦੇ ਹੈ, ਜੇ ਆਪਾਂ ਬਿਨਾਂ ਰੋਸਟਿੰਗ ਭੁਗੋਏ ਖਾਵਾਂਗੇ ਇਹ ਸਾਡੀ ਬੋਡੀ 'ਚ ਨੁਕਸਾਨ ਕਰ ਸਕਦੇ ਹੈ। ਅਤੇ ਐਂਟੀ ਨਿਊਟ੍ਰੈਂਟ ਕੰਪਾਊਂਡਸ ਕੀ ਕਰਦੇ ਹੈ, ਇਹ ਕੀ ਕਰਦੇ ਆਇਰਨ, ਜ਼ਿੰਕ, ਕੈਲਸ਼ੀਅਮ, ਜਿਹੜੀ ਮੈਗਨੀਸ਼ੀਅਮ ਇਹ ਤਿੰਨੋਂ ਜਿਹੜੇ ਹੈਗੇ ਆ ਮਿਨਰਲਸ ਹੈਗੇ ਆ ਇਹਨਾਂ ਨੂੰ ਅਬਜ਼ੋਰਬ ਕਰ ਲੈਂਦੇ ਆ, ਆਪਣੇ ਨਾਲ ਜੋੜ ਲੈਂਦੇ ਹੈਗੇ ਆ ਅਤੇ ਕੀ ਕਰਦੇ ਸਾਡੀ ਬੋਡੀ 'ਚ ਅਬਜ਼ੋਰਬ ਹੋਣ ਦੀ ਸ਼ਕਤੀ ਘਟਾ ਦਿੰਦੇ ਆ। ਅਤੇ ਇਸ ਲਈ ਇਹਨਾਂ ਨੂੰ ਐਂਟੀ ਨਿਊਟ੍ਰੀਨਟ ਕੰਪਾਊਂਡਸ ਨੂੰ ਮਿਨਰਲ ਕੈਚਰ ਵੀ ਕਹਿੰਦੇ ਆ। ਇਸ ਲਈ ਹਮੇਸ਼ਾ ਇਹਨਾਂ ਨੂੰ ਖਾਣ ਤੋਂ ਪਹਿਲੇ ਸਾਨੂੰ ਇਹ ਰੋਸਟ ਕਰਨਾ ਚਾਹੀਦਾ ਜਾਂ ਇਹਨਾਂ ਨੂੰ ਭਿਗੋ ਕੇ ਫਿਰ ਹੀ ਖਾਣਾ ਚਾਹੀਦਾ। ਅੱਛਾ, ਜਿਹੜੇ ਪੰਪਕਿਨ ਸੀਡਸ ਹੈਗੇ ਆ ਇਹ ਸਹੀ ਮਾਤਰਾ ਵਿੱਚ ਸਾਨੂੰ ਖਾਣੇ ਚਾਹੀਦੇ ਆ। ਬਹੁਤ ਸਾਰੇ ਲੋਕ ਨਾ ਇਹਨਾਂ ਨੂੰ ਖਾਣ ਤੋਂ ਪਹਿਲੇ ਆਪਣੀ ਮਾਤਰਾ ਨੂੰ ਕੈਲਕੂਲੇਟ ਨਹੀਂ ਕਰਦੇ ਕਿਉਂਕਿ ਇਹ ਬੜੇ ਕੈਲਰੀ ਡੈਂਸ ਹੁੰਦੇ, ਇਹਨਾਂ 'ਚ ਕੈਲਰੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਇਹਨਾਂ ਨੂੰ ਬੜਾ ਸੋਚ ਸਮਝ ਕੇ ਖਾਣਾ ਚਾਹੀਦਾ ਹੈ। ਦਿਨ 'ਚ ਘੱਟੋ ਘੱਟ 1 ਤੋਂ 2 ਗ੍ਰਾਮ 2 ਟੇਬਲ ਸਪੂਨ ਹੀ ਖਾਣੇ ਚਾਹੀਦੇ ਹੈਗੇ ਹੈ ਅਤੇ ਘੱਟੋ ਘੱਟ 8 ਤੋਂ 20 ਗ੍ਰਾਮ ਹੀ ਇਹ ਸਾਨੂੰ ਡੇਲੀ ਖਾ ਸਕਦੇ, ਉਹ ਤੋਂ ਵੱਧ ਨਹੀਂ ਖਾਣਾ ਚਾਹੀਦਾ। ਜੇ ਆਪਾਂ ਇਹ ਤੋਂ ਜ਼ਿਆਦਾ ਵਰਤੋਂ ਕਰਾਂਗੇ ਤਾਂ ਇਹਦੇ ਨਾਲ ਕੀ ਹੋਏਗਾ, ਡਾਈਜੈਸ਼ਨ ਦੀ ਪ੍ਰੋਬਲਮ ਹੋ ਜਾਏਗੀ ਅਤੇ ਬਲੋਟਿੰਗ ਦੀ ਪ੍ਰੋਬਲਮ ਆ ਸਕਦੀ ਹੈਗੀ ਹੈ। ਬਲੋਟਿੰਗ ਅਕਸਰ ਆਪਾਂ ਜਿਹਨੂੰ ਕਹਿੰਦੇ ਜਿਹੜਾ ਅਫਾਰਾ ਪੈ ਜਾਣਾ ਪੇਟ ਵਿੱਚ। ਅਗਲਾ ਸੁਪਰ ਫੂਡ ਹੈ ਫਲੈਕਸ ਸੀਡ, ਜਿਹਨੂੰ ਆਪਾਂ ਅਲਸੀ ਦੇ ਬੀਜ ਕਹਿੰਦੇ ਹਾਂ। ਇਹਦੇ ਵਿੱਚ ਓਮੇਗਾ 3 ਫੈਟੀ ਐਸਿਡਸ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹੈ। ਇਹਨੂੰ ਅਲਫਾ ਲਿਨੋਲਿਨਿਕ ਐਸਿਡ ਵੀ ਕਹਿੰਦੇ ਹੈ। ਇਹ ਬੜਾ ਅੱਛਾ ਸਰੋਤ ਹੈਗਾ, ਪਲਾਂਟ ਬੇਸਡ ਸਰੋਤ ਹੈਗਾ। ਇਹ ਸੇਮ ਓਮੇਗਾ 3 ਫੈਟੀ ਐਸਿਡ ਫਿਸ਼ ਵਿੱਚ, ਮੱਛਲੀ ਵਿੱਚ ਵੀ ਪਾਇਆ ਜਾਂਦਾ ਹੈ। ਆਪਾਂ ਅੱਜ ਕੱਲ੍ਹ ਆਮ ਤੌਰ 'ਤੇ ਗੱਲ ਸੁਣਦੇ ਕਿ ਓਮੇਗਾ 3 ਫੈਟੀ ਐਸਿਡ ਦੇ ਕੈਪਸੂਲਸ ਖਾ ਰਹੇ ਹੈਗੇ ਹੈ ਅਤੇ ਇਹ ਵਾਲੀ ਜਿਹੜੀ ਹੈਗੀ ਓਮੇਗਾ 3 ਫੈਟੀ ਐਸਿਡ ਜਿਹੜੇ ਹੈਲਥ ਬੈਨੀਫਿਟਸ ਹੈ, ਆਪਾਂ ਫਲੈਕਸੀਡ ਖਾ ਕੇ ਆਪਾਂ ਆਪਣੀ ਡੇਲੀ ਰੂਟੀਨ ਨੂੰ ਆਪਾਂ ਐਡ ਕਰ ਸਕਦੇ ਹਾਂ। ਅਤੇ ਮਿਨਰਲ ਵਿੱਚ ਹੁੰਦੇ ਆ ਮੈਗਨੀਸ਼ੀਅਮ, ਫਾਸਫਰਸ, ਮੈਂਗਨੀਜ਼, ਕਾਪਰ ਬੜੀ ਅੱਛੀ ਮਾਤਰਾ ਵਿੱਚ ਹੁੰਦੇ ਹੈ। ਤਾਂ ਫਾਈਬਰ ਜਿਹੜਾ ਇਹਦੇ ਵਿੱਚ ਪ੍ਰੈਜੈਂਟ ਹੁੰਦਾ ਹੈ ਇਹ ਸਾਡੀ ਵੇਟ ਮੈਨੇਜਮੈਂਟ 'ਚ ਹੈਲਪ ਕਰਦਾ ਹੈ ਅਤੇ ਪਾਚਨ ਸ਼ਕਤੀ ਅਤੇ ਬਾਊਲ ਮੂਵਮੈਂਟ ਵਾਸਤੇ ਬਹੁਤ ਅੱਛਾ ਹੈਗਾ। ਫਲੈਕਸੀਡ ਵਿੱਚ ਇੱਕ ਬੜਾ ਅੱਛਾ ਬਾਇਓਐਕਟਿਵ ਕੰਪਾਊਂਡ ਹੁੰਦਾ ਹੈ ਲਿਗਨਿਨ, ਜਿਹੜਾ ਕਿ ਭਰਪੂਰ ਮਾਤਰਾ ਵਿੱਚ ਪ੍ਰੈਜੈਂਟ ਹੁੰਦਾ ਹੈ। ਇਹ ਲਿਗਨਿਨਸ ਕੀ ਹੁੰਦੇ ਆ, ਇੱਕ ਫਾਈਟੋ ਐਸਟ੍ਰੋਜਨਸ ਹੁੰਦੇ ਆ। ਇਹ ਕੀ ਕਰਦੇ ਆ, ਇਹ ਮਾਈਲਡ ਐਸਟ੍ਰੋਜਨ ਹਾਰਮੋਨ ਵਾਂਗੂ ਮਿਮਿਕ ਕਰਦੇ ਆ, ਜਿੱਦਾਂ ਕਿ ਹਾਰਮੋਨ ਇਮਬੈਲੈਂਸ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਦੇ ਵਾਸਤੇ ਇਹ ਬੜੀ ਮਦਦਗਾਰ ਹੁੰਦੇ ਆ। ਬੜੀਆਂ ਸਾਰੀ ਲੇਡੀਜ਼ ਨੂੰ ਮੈਨੋਪੌਜ਼, ਪ੍ਰੀ ਮੈਨੋਪੌਜ਼ ਦੀ ਪ੍ਰੋਬਲਮ ਚੱਲਦੀ ਹੈ ਤਾਂ ਉਹਦੇ 'ਚ ਕੀ ਹੁੰਦਾ, ਐਸਟ੍ਰੋਜਨ ਲੈਵਲ ਘੱਟ ਜਾਂਦਾ ਹੈ ਬੋਡੀ 'ਚ, ਉਹਦੇ ਨਾਲ ਕੀ ਹੁੰਦਾ ਹੈ ਹੇਅਰ ਲੋਸ ਹੋ ਜਾਂਦਾ,

0: ਹੈ ਤੇ ਉਹਦੇ ਵਰਗੇ ਅੱਛੇ ਗੁਣ ਸਾਨੂੰ ਦਿੰਦਾ। ਜੇ ਆਪਾਂ ਇਹ ਵਾਲੇ ਫਲੈਕਸੀਡ ਆਪਣੀ ਡਾਇਟ ਵਿੱਚ ਐਡ ਕਰਾਂਗੇ ਤੇ ਸਾਨੂੰ ਇਹ ਤਕਲੀਫ ਤੋਂ ਆਪਾਂ ਘਟਾ ਸਕਦੇ ਹਾਂ। ਤੇ ਜਿਹੜੀ ਲੇਡੀਜ਼ ਹੈਗੀਆਂ 40 ਸਾਲ ਤੋਂ ਅਬਵ ਜ਼ਿਆਦਾ ਉਮਰ ਦੀਆਂ, ਉਹਨਾਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਫਲੈਕਸੀਡ ਐਡ ਕਰਨੇ ਚਾਹੀਦੇ, ਉਹਨਾਂ ਨੂੰ ਸ਼ਾਮਿਲ ਕਰਨਾ ਚਾਹੀਦਾ। ਤੇ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਖਾ ਸਕਦੇ ਹਾਂ, ਇਹਨਾਂ ਨੂੰ ਵੀ ਲਾਈਟ ਰੋਸਟ ਕਰਕੇ, ਆਪਾਂ ਤਵੇ 'ਤੇ ਇਹਨੂੰ ਰੋਸਟ ਕਰਕੇ ਠੰਡਾ ਕਰਕੇ, ਫਿਰ ਇਹਨਾਂ ਨੂੰ ਬੀਜਾਂ ਨੂੰ ਆਪਾਂ ਗ੍ਰਾਇੰਡ ਕਰਕੇ ਪਾਣੀ ਵਿੱਚ ਸੋਕ ਕਰਕੇ ਖਾ ਸਕਦੇ ਹਾਂ, ਜਾਂ ਕਿਸੇ ਮਿਕਸ ਵਿੱਚ ਬਣਾ ਕੇ ਪਾਊਡਰ ਬਣਾ ਕੇ ਯੂਜ਼ ਕਰ ਸਕਦੇ ਹਾਂ, ਯੋਗਰਟ ਵਿੱਚ ਪਾ ਸਕਦੇ ਹਾਂ, ਸੈਲਡਸ ਵਿੱਚ ਪਾ ਸਕਦੇ ਹਾਂ, ਇਸ ਤਰ੍ਹਾਂ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਅਤੇ ਇਹ ਜਿਹੜਾ ਹੈ ਫਲੈਕਸੀਡ ਹੈ, ਸਰ ਵੇਟ ਮੈਨੇਜ ਬੜਾ ਹੈਲਪ ਕਰਦਾ, ਹੈਲਥ ਇੰਪਰੂਵ ਕਰਦਾ, ਸਾਡੀ ਹਾਰਟ ਹੈਲਥ ਇੰਪਰੂਵ ਕਰਦਾ। ਅਤੇ ਇਹਦੀ ਕਿੰਨੀ ਆਪਾਂ ਲੈ ਸਕਦੇ ਹਾਂ, 1 ਤੋਂ 2 ਟੀਸਪੂਨ ਆਪਾਂ ਲੈ ਸਕਦੇ ਹਾਂ, ਤਕਰੀਬਨ 7 ਤੋਂ 14 ਗ੍ਰਾਮ ਦੇ ਤਕਰੀਬ ਆਪਾਂ ਇਹਨੂੰ ਲੈ ਸਕਦੇ ਹਾਂ। ਹੁਣ ਪਿਆਰੇ ਸਰੋਤਿਓ, ਆਖਿਰ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ, ਸਿਹਤ ਕਿਸੇ ਇੱਕ ਸੁਪਰ ਫੂਡ ਦੇ ਨਾਲ ਨਹੀਂ ਬਣਦੀ, ਬਲਕਿ ਰੋਜ਼ ਬੈਲੈਂਸ ਥਾਲੀ ਤਿਆਰ ਕਰਨੀ ਚਾਹੀਦੀ ਹੈ ਅਤੇ ਆਪਣੀ ਥਾਲੀ ਵਿੱਚ ਰੰਗਦਾਰ ਫਲ ਸਬਜ਼ੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਕਿਸੇ ਵੀ ਇੱਕ ਅਨਾਜ ਨੂੰ ਚਮਤਕਾਰੀ ਸਮਝਣਾ ਨਹੀਂ ਚਾਹੀਦਾ, ਬਲਕਿ ਅਲੱਗ ਅਲੱਗ ਸਾਬੁਤ ਅਨਾਜ ਅਤੇ ਬੀਜਾਂ ਨੂੰ ਆਪਣੇ ਆਹਾਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਸਾਨੂੰ ਫਰਮੈਂਟਿਡ ਫੂਡਸ ਵੀ ਐਡ ਕਰਨੇ ਚਾਹੀਦੇ ਹੈ, ਜਿਸ ਤਰ੍ਹਾਂ ਦਹੀਂ, ਲੱਸੀ, ਕਾਂਜੀ, ਇਡਲੀ, ਡੋਸਾ, ਇਹਨਾਂ ਨੂੰ ਆਪਣੇ ਰੋਜ਼ਮਰਾ ਭੋਜਨ ਵਿੱਚ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਅਤੇ ਸਭ ਤੋਂ ਜ਼ਰੂਰੀ ਗੱਲ ਅਖੀਰ 'ਚ ਮੈਂ ਕਹਿਣਾ ਚਾਹੂੰਗੀ ਕਿ ਸਾਨੂੰ ਡੇਲੀ ਐਕਸਰਸਾਈਜ਼, ਯੋਗਾ, ਵਾਕ ਅਤੇ ਮੈਡੀਟੇਸ਼ਨ ਵੀ ਜ਼ਰੂਰ ਕਰਨੀ ਚਾਹੀਦੀ ਹੈ, ਜਿਹਦੇ ਕਰਕੇ ਸਾਨੂੰ ਅੱਛੀ ਸਿਹਤ ਮਿਲ ਸਕਦੀ ਹੈ। ਧੰਨਵਾਦ।
1: ਸੁਪਰ ਫੂਡਸ, ਇਹ ਸੀ ਡਾਕਟਰ ਅੰਮ੍ਰਿਤਪਾਲ ਕੌਰ ਹੋਰਾਂ ਦੀ ਵਾਰਤਾ। ਹੁਣ ਚੱਲਦੇ ਹਾਂ ਵਿਗਿਆਨ ਤੱਥ ਤੇ ਖ਼ਬਰਾਂ ਵੱਲ।
2: ਮੂੰਹ ਖੋਲ ਕੇ ਸੌਣਾ ਕਿਹੋ ਜਿਹਾ ਹੁੰਦਾ ਹੈ? ਇਹ ਕਿਸੇ ਬਿਮਾਰੀ ਦੀ ਨਿਸ਼ਾਨੀ ਹੋ ਸਕਦੀ ਹੈ, ਆਓ ਜਾਣੀਏ ਇਸ ਬਾਰੇ। ਲੋਕਾਂ ਦੀਆਂ ਸੌਣ ਦੀਆਂ ਆਦਤਾਂ ਵੱਖੋ ਵੱਖਰੀਆਂ ਹੁੰਦੀਆਂ ਨੇ। ਕੁਝ ਲੋਕ ਆਪਣੇ ਸਿਰ ਹੇਠ ਮੋਟਾ ਸਰਾਣਾ ਰੱਖ ਕੇ ਸੌਂਦੇ ਨੇ, ਜਦੋਂ ਕਿ ਕੁਝ ਪਤਲਾ ਸਰਾਣਾ ਰੱਖ ਕੇ ਸੌਂਦੇ ਨੇ। ਮੌਸਮ ਕੋਈ ਵੀ ਹੋਵੇ, ਕੁਝ ਲੋਕ ਕੰਬਲ ਤੋਂ ਬਿਨਾਂ ਨਹੀਂ ਸੌਂ ਸਕਦੇ ਜਾਂ ਇਸ ਤਰ੍ਹਾਂ ਸੌਣਾ ਪਸੰਦ ਨਹੀਂ ਕਰਦੇ। ਪਰ ਇੱਕ ਵਾਰ ਜਦੋਂ ਤੁਸੀਂ ਸੋ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਸਾਸ ਵੀ ਨਹੀਂ ਹੋ ਸਕਦਾ। ਇਸ ਵਿੱਚ ਆਪਣਾ ਮੂੰਹ ਖੋਲ੍ਹ ਕੇ ਸੌਣਾ ਸ਼ਾਮਲ ਹੈ। ਕੀ ਸੌਂਦੇ ਸਮੇਂ ਤੁਹਾਡਾ ਮੂੰਹ ਖੁੱਲ੍ਹਾ ਰਹਿੰਦਾ ਹੈ? ਕਿ ਕਿਸੇ ਨੇ ਤੁਹਾਨੂੰ ਦੱਸਿਆ ਹੈ ਕਿ ਨੀਂਦ ਦੌਰਾਨ ਤੁਹਾਡਾ ਮੂੰਹ ਖੁੱਲ੍ਹਾ ਰਹਿੰਦਾ ਹੈ? ਕੀ ਇਹ ਕਿਸੇ ਸਿਹਤ ਜੋਖਿਮ ਨੂੰ ਦਰਸਾਉਂਦਾ ਹੈ? ਕਈ ਵਾਰ ਜਦੋਂ ਲੋਕ ਸਖ਼ਤ ਜਾਂ ਭਾਰੀ ਕੰਮ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਵਧੇਰੇ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਉਹ ਆਪਣੀ ਨੱਕ ਤੋਂ ਇਲਾਵਾ ਆਪਣੇ ਮੂੰਹ ਰਾਹੀਂ ਸਾਹ ਲੈਂਦੇ ਨੇ। ਕਈ ਵਾਰ ਦੌੜਨ ਜਾਂ ਫੁੱਟਬਾਲ ਵਰਗੀਆਂ ਖੇਡਾਂ ਦੌਰਾਨ ਲੋਕਾਂ ਨੂੰ ਆਪਣੇ ਮੂੰਹ ਰਾਹੀਂ ਸਾਹ ਲੈਂਦੇ ਹੋਏ ਹੱਸਦੇ ਹੋਏ ਵੇਖਿਆ ਜਾਂਦਾ ਹੈ। ਪਰ ਆਮ ਤੌਰ ਤੇ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੀਆਂ ਅੱਖਾਂ ਅਤੇ ਮੂੰਹ ਬੰਦ ਹੁੰਦੇ ਨੇ। ਅਸੀਂ ਨੀਂਦ ਦੌਰਾਨ ਆਪਣੇ ਨੱਕ ਰਾਹੀਂ ਸਾਹ ਲੈਂਦੇ ਹਾਂ ਅਤੇ ਕਿਉਂਕਿ ਅਸੀਂ ਆਰਾਮਦਾਇਕ ਸਥਿਤੀ ਵਿੱਚ ਹੁੰਦੇ ਹਾਂ, ਸਾਨੂੰ ਤੇਜ਼ੀ ਨਾਲ ਸਾਹ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਪਰ ਸੌਂਦੇ ਸਮੇਂ ਬਹੁਤ ਸਾਰੇ ਲੋਕਾਂ ਦੇ ਮੂੰਹ ਖੁੱਲ੍ਹੇ ਰਹਿੰਦੇ ਨੇ। ਦਰਅਸਲ ਉਹ ਇਸ ਸਮੇਂ ਦੌਰਾਨ ਆਪਣੇ ਮੂੰਹ ਰਾਹੀਂ ਸਾਹ ਲੈ ਰਹੇ ਹੁੰਦੇ ਨੇ। ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਏਮਸ ਦਿੱਲੀ ਦੇ ਪਲਮਨਰੀ ਕ੍ਰਿਟੀਕਲ ਕੇਅਰ ਅਤੇ ਸਲੀਪ ਮੈਡੀਸਨ ਵਿਭਾਗ ਦੇ ਡਾਕਟਰ ਵਿਜੇ ਹੱਡਾ ਦੱਸਦੇ ਨੇ, ਮੂੰਹ ਖੁੱਲ੍ਹਾ ਰੱਖ ਕੇ ਸੌਣਾ ਬਹੁਤ ਆਮ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਸੌਂਦੇ ਨੇ। ਸਿਰਫ ਮੂੰਹ ਖੁੱਲ੍ਹਾ ਰੱਖ ਕੇ ਸੌਣਾ ਕਿਸੇ ਬਿਮਾਰੀ ਦੀ ਨਿਸ਼ਾਨੀ ਨਹੀਂ ਹੈ। ਜੇਕਰ ਤੁਹਾਡੀ ਨੱਕ ਵਿੱਚ ਕੋਈ ਸਮੱਸਿਆ ਹੈ ਜਾਂ ਜੇਕਰ ਤੁਹਾਡੀ ਨੱਕ ਬੰਦ ਹੈ ਤਾਂ ਲੋਕ ਸਾਹ ਲੈਣ ਲਈ ਆਪਣੇ ਮੂੰਹ ਦੀ ਵਰਤੋਂ ਕਰਦੇ ਨੇ। ਨੱਕ ਬੰਦ ਹੋਣ ਦਾ ਇੱਕ ਆਮ ਕਾਰਨ ਤੇਜ਼ ਜ਼ੁਕਾਮ ਹੁੰਦਾ ਹੈ। ਹਾਲਾਂਕਿ ਕਈ ਵਾਰ ਨੱਕ ਬੰਦ ਹੋਣ ਦਾ ਕਾਰਨ ਵਧੇ ਹੋਏ ਟੌਨਸਿਲ ਵੀ ਹੁੰਦੇ ਨੇ, ਜੋ ਕਿ ਬੱਚਿਆਂ ਵਿੱਚ ਵਧੇਰੇ ਆਮ ਹੁੰਦਾ ਹੈ। ਬੱਚਿਆਂ ਵਿੱਚ ਵੱਡੇ ਐਡੀਨੋਇਡ ਜਾਂ ਟੌਨਸਿਲਸ ਹੁੰਦੇ ਨੇ ਜੋ ਉਹਨਾਂ ਨੂੰ ਲਾਗ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਸ ਨਾਲ ਉਹਨਾਂ ਦੇ ਨੱਕ ਵਿੱਚ ਥੋੜੀ ਜਿਹੀ ਰੁਕਾਵਟ ਆਉਂਦੀ ਹੈ। ਇਸ ਲਈ ਬਹੁਤ ਸਾਰੇ ਬੱਚੇ ਆਪਣਾ ਮੂੰਹ ਖੁੱਲ੍ਹੇ ਰੱਖ ਕੇ ਸੌਂਦੇ ਨੇ। ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ ਉਹਨਾਂ ਦੇ ਟੌਨਸਿਲ ਸੁੰਗੜ ਜਾਂਦੇ ਹਨ ਅਤੇ ਇਹ ਆਦਤ ਹੌਲੀ ਹੌਲੀ ਅਲੋਪ ਹੋ ਜਾਂਦੀ ਹੈ। ਸੌਂਦੇ ਸਮੇਂ ਉਹਨਾਂ ਦੇ ਮੂੰਹ ਖੁੱਲ੍ਹੇ ਰੱਖਣ ਦਾ ਇੱਕ ਕਾਰਨ ਸੈਪਟਮ ਕਾਰਟੀਲੇਜ ਹੋ ਸਕਦਾ ਹੈ। ਨੱਕ ਦੇ ਸੈਪਟਮ ਦਾ ਇੱਕ ਮਹੱਤਵਪੂਰਨ ਹਿੱਸਾ ਸੈਪਟਮ ਕਾਰਟੀਲੇਜ ਹੈ। ਨੱਕ ਦਾ ਸੈਪਟਮ ਨੱਕ ਦੀ ਖੋਲ ਨੂੰ 2 ਹਿੱਸਿਆਂ ਵਿੱਚ ਵੰਡਦਾ ਹੈ। ਵਿਜੇ ਹੱਡਾ ਕਹਿੰਦੇ ਨੇ, ਸੈਪਟਮ ਕਾਰਟਿਲੇਜ ਕੁਦਰਤੀ ਤੌਰ ਤੇ ਥੋੜਾ ਵਕਰ ਹੁੰਦਾ ਹੈ, ਇਹ ਪੂਰੀ ਤਰ੍ਹਾਂ ਸਿੱਧਾ ਨਹੀਂ ਹੁੰਦਾ। ਹਾਲਾਂਕਿ ਜੇਕਰ ਇਹ ਬਹੁਤ ਜ਼ਿਆਦਾ ਟੇਢਾ ਹੋ ਜਾਂਦਾ ਹੈ ਤਾਂ ਇਹ ਨੱਕ ਦੇ ਇੱਕ ਹਿੱਸੇ ਨੂੰ ਰੋਕ ਸਕਦਾ ਹੈ। ਇੱਕ ਭਟਕਿਆ ਹੋਇਆ ਨੱਕ ਦਾ ਸੈਪਟਮ DNS ਲੋਕਾਂ ਨੂੰ ਆਪਣੇ ਮੂੰਹ ਰਾਹੀਂ ਸਾਹ ਲੈਣ ਦਾ ਕਾਰਨ ਬਣ ਸਕਦਾ ਹੈ। ਜੇਕਰ ਸਮੱਸਿਆ ਗੰਭੀਰ ਹੋ ਜਾਂਦੀ ਹੈ ਤਾਂ DNS ਨੂੰ ਸੈਪਟੋਪਲਾਸਟੀ ਸਰਜਰੀ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਹਾਲਾਂਕਿ ਜੇਕਰ ਕੋਈ ਵਿਅਕਤੀ ਆਪਣਾ ਮੂੰਹ ਖੋਲ੍ਹ ਕੇ ਸੌਂਦਾ ਹੈ ਅਤੇ ਉਹਨਾਂ ਦੇ ਸਾਹ ਲੈਣ ਨਾਲ ਉੱਚੀ ਆਵਾਜ਼ ਆਉਂਦੀ ਹੈ ਜਾਂ ਘੁਰਾੜੇ ਆਉਂਦੇ ਨੇ ਤਾਂ ਡਾਕਟਰ ਨਾਲ ਸਲਾਹ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਪਲਮਨਰੀ ਕ੍ਰਿਟੀਕਲ ਕੇਅਰ ਅਤੇ ਸਲੀਪ ਮੈਡੀਸਨ ਵਿਭਾਗ ਦੇ ਮੁਖੀ ਡਾਕਟਰ ਰੋਹਿਤ ਕੁਮਾਰ ਕਹਿੰਦੇ ਨੇ, ਮੂੰਹ ਨਾਲ ਸਾਹ ਲੈਣ ਨਾਲ ਮੂੰਹ ਵਿੱਚ ਖੁਸ਼ਕੀ

0: ਹੋ ਸਕਦੀ ਹੈ ਅਤੇ ਮੂੰਹ ਦੀ ਸਫਾਈ ਪ੍ਰਭਾਵਿਤ ਹੋ ਸਕਦੀ ਹੈ। ਡਾਕਟਰਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਮੂੰਹ ਖੋਲ ਕੇ ਸੌਂਦਾ ਹੈ ਜਾਂ ਮੂੰਹ ਰਾਹੀਂ ਸਾਹ ਲੈਂਦਾ ਹੈ ਅਤੇ ਕੁਰਾੜੇ ਮਾਰਦਾ ਹੈ ਤਾਂ ਇਹ ਕਿਸੇ ਹੋਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਨਾਲ ਸਲਾਹ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਮੂਲ ਕਾਰਨ ਦਾ ਪਤਾ ਲਗਾ ਸਕਣ। ਡਾਕਟਰ ਰੋਹਿਤ ਕੁਮਾਰ ਕਹਿੰਦੇ ਨੇ ਜੇਕਰ ਕਿਸੇ ਨੂੰ ਖੰਘ, ਕਫ ਜਾਂ ਕੋਈ ਹੋਰ ਸਮੱਸਿਆ ਨਹੀਂ ਹੈ ਪਰ ਫਿਰ ਵੀ ਉਹ ਮੂੰਹ ਖੋਲ ਕੇ ਸੌਂਦਾ ਹੈ ਤਾਂ ਪਹਿਲਾ ਕਦਮ ENT ਜਾਂਚ ਹੈ। ਇਸ ਤੋਂ ਬਾਅਦ ਹੀ ਹੋਰ ਜਾਂਚ ਕੀਤੀ ਜਾ ਸਕਦੀ ਹੈ।
1: ਮਹੱਤਵਪੂਰਨ ਖਣਿਜ ਕੀ ਨੇ? ਭਾਰਤ ਦੀ ਊਰਜਾ ਸੁਰੱਖਿਆ ਦਾ ਭਵਿੱਖ ਮਹੱਤਵਪੂਰਨ ਖਣਿਜਾਂ ਤੇ ਕਿਉਂ ਨਿਰਭਰ ਕਰਦਾ ਹੈ? ਅੰਤਰਰਾਸ਼ਟਰੀ ਊਰਜਾ ਏਜੰਸੀ IEA ਦੇ 2026 ਆਊਟਲੁੱਕ ਦੇ ਅਨੁਸਾਰ ਮਹੱਤਵਪੂਰਨ ਖਣਿਜਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। IEA ਦਾ ਅਨੁਮਾਨ ਹੈ ਕਿ 2040 ਤੱਕ ਇਹਨਾਂ ਖਣਿਜਾਂ ਦੀ ਕੁੱਲ ਮੰਗ ਲਗਭਗ ਦੁੱਗਣੀ ਹੋ ਜਾਵੇਗੀ। ਇਹਨਾਂ ਵਿੱਚੋਂ ਲਿਥੀਅਮ ਦੇ ਖਾਸ ਤੌਰ ਤੇ ਤੇਜ਼ੀ ਨਾਲ ਵਧਣ ਦੀ ਉਮੀਦ ਹੈ ਜਦੋਂ ਕਿ ਨਿਕਲ, ਗ੍ਰੈਫਾਈਟ ਤੇ ਦੁਰਲੱਭ ਧਰਤੀਆਂ ਦੇ ਵੀ ਮਹੱਤਵਪੂਰਨ ਤੌਰ ਤੇ ਵਧਣ ਦਾ ਅਨੁਮਾਨ ਹੈ। ਮਹੱਤਵਪੂਰਨ ਖਣਿਜ ਉਹ ਖਣਿਜ ਨੇ ਜੋ ਆਧੁਨਿਕ ਅਰਥ ਵਿਵਸਥਾ, ਊਰਜਾ ਪਰਿਵਰਤਨ ਤੇ ਰਣਨੀਤਿਕ ਉਦਯੋਗਾਂ ਲਈ ਮਹੱਤਵਪੂਰਨ ਨੇ ਪਰ ਜਿਨ੍ਹਾਂ ਦੀ ਉਪਲਬਧਤਾ ਜਾਂ ਫਿਰ ਸਪਲਾਈ ਕੁਝ ਚੁਣੇ ਹੋਏ ਦੇਸ਼ਾਂ ਤੇ ਕੰਪਨੀਆਂ ਤੇ ਬਹੁਤ ਹੀ ਜ਼ਿਆਦਾ ਨਿਰਭਰ ਕਰਦੀ ਹੈ। ਇਹਨਾਂ ਵਿੱਚ ਲਿਥੀਅਮ, ਕੋਬਾਲਟ, ਨਿਕਲ, ਗ੍ਰੈਫਾਈਟ, ਦੁਰਲੱਭ ਧਰਤੀ ਦੇ ਤੱਤ ਤੇ ਤਾਂਬਾ ਵਰਗੇ ਖਣਿਜ ਸ਼ਾਮਲ ਨੇ। ਇਹਨਾਂ ਦੀ ਵਰਤੋਂ ਇਲੈਕਟ੍ਰਿਕ ਵਾਹਨ, ਬੈਟਰੀਆਂ, ਸੋਲਰ ਪੈਨਲਾਂ, ਵਿੰਡ ਟਰਬਾਈਨਾਂ, ਪਾਵਰ ਗ੍ਰਿੱਡਾਂ, ਸੈਮੀਕੰਡਕਟਰ, ਇਲੈਕਟ੍ਰੋਨਿਕਸ, ਰੱਖਿਆ ਉਪਕਰਨਾਂ ਤੇ ਬਹੁਤ ਸਾਰੀ ਉਨ੍ਹਾਂ ਟੈਕਨੋਲੋਜੀਆਂ ਵਿੱਚ ਕੀਤੀ ਜਾਂਦੀ ਹੈ। ਇਸ ਲਈ ਇਹਨਾਂ ਖਣਿਜਾਂ ਨੂੰ ਸਿਰਫ ਖਣਨ ਸਰੋਤ ਹੀ ਨਹੀਂ ਸਗੋਂ ਊਰਜਾ ਸੁਰੱਖਿਆ, ਉਦਯੋਗਿਕ ਸਵੈ ਨਿਰਭਰਤਾ ਤੇ ਰਾਸ਼ਟਰੀ ਸੁਰੱਖਿਆ ਲਈ ਇੱਕ ਰਣਨੀਤਿਕ ਨੀਂਹ ਮੰਨਿਆ ਜਾ ਰਿਹਾ ਹੈ। ਭਾਰਤ ਲਈ ਇਹ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਦੇਸ਼ ਤੇਜ਼ੀ ਨਾਲ ਬਿਜਲੀ ਗਤੀਸ਼ੀਲਤਾ, ਨਵਿਆਉਣ ਯੋਗ ਊਰਜਾ ਤੇ ਨਵੀਆਂ ਟੈਕਨੋਲੋਜੀਆਂ ਵੱਲ ਵੱਧ ਰਿਹਾ ਹੈ ਜਦੋਂ ਕਿ ਬਹੁਤ ਸਾਰੇ ਮਹੱਤਵਪੂਰਨ ਖਣਿਜਾਂ ਤੇ ਉਹਨਾਂ ਨਾਲ ਸੰਬੰਧਿਤ ਪ੍ਰੋਸੈਸਿੰਗ ਤੇ ਨਿਰਮਾਣ ਲਈ ਆਯਾਤ ਤੇ ਇਸ ਦੀ ਨਿਰਭਰਤਾ ਬਣੀ ਹੋਈ ਹੈ। ਭਾਰਤ ਦਾ ਮਹੱਤਵਪੂਰਨ ਖਣਿਜਾਂ ਦਾ ਆਧਾਰ ਕਮਜ਼ੋਰ ਨਹੀਂ ਹੈ ਪਰ ਇਹ ਹਜੇ ਵੀ ਪੂਰੀ ਮੁੱਲ ਲੜੀ ਵਿੱਚ ਚੀਨ ਤੋਂ ਬਹੁਤ ਹੀ ਪਿੱਛੇ ਹੈ। ਖਣਿਜ ਸਰੋਤਾਂ ਤੋਂ ਲੈ ਕੇ ਮਾਈਨਿੰਗ, ਪ੍ਰੋਸੈਸਿੰਗ ਤੇ ਉੱਚ ਮੁੱਲ ਨਿਰਮਾਣ ਤੱਕ ਭਾਰਤ ਕੋਲ ਮਹੱਤਵਪੂਰਨ ਖਣਿਜਾਂ ਦੇ ਸਰੋਤ ਨੇ ਜਿਨ੍ਹਾਂ ਵਿੱਚ ਲਿਥੀਅਮ, ਗ੍ਰੈਫਾਈਟ ਤੇ ਦੁਰਲੱਭ ਧਰਤੀ ਦੇ ਤੱਤ ਸ਼ਾਮਲ ਨੇ ਤੇ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਉਹਨਾਂ ਦੀ ਖੋਜ ਤੇ ਨਿਲਾਮੀ ਨੂੰ ਤੇਜ਼ ਕੀਤਾ ਹੈ। ਭਾਰਤ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਲਿਥੀਅਮ, ਕੋਬਾਲਟ ਤੇ ਨਿਕਲ ਵਰਗੇ ਖਣਿਜਾਂ ਤੇ ਭਾਰਤ ਦੀ ਆਯਾਤ ਨਿਰਭਰਤਾ ਬਹੁਤ ਹੀ ਜ਼ਿਆਦਾ ਹੈ। ਇਸ ਦੇ ਉਲਟ ਚੀਨ ਨਾ ਸਿਰਫ ਮਾਈਨਿੰਗ ਵਿੱਚ ਇੱਕ ਪਾਵਰ ਹਾਊਸ ਹੈ ਸਗੋਂ ਪ੍ਰੋਸੈਸਿੰਗ ਤੇ ਰਿਫਾਈਨਿੰਗ ਵਿੱਚ ਵੀ ਹੈ। IEA ਦੇ ਅਨੁਸਾਰ ਚੀਨ ਕਈ ਮੁੱਖ ਮਹੱਤਵਪੂਰਨ ਖਣਿਜਾਂ ਦੇ ਰਿਫਾਈਨਿੰਗ ਦੇ 70% ਤੋਂ ਵੱਧ ਤੇ ਧਰਤੀ ਤੇ ਬੈਟਰੀ ਗ੍ਰੇਡ ਗ੍ਰੈਫਾਈਟ ਤੇ ਰਿਫਾਈਨਿੰਗ ਦੇ 90% ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ। ਇਸ ਲਈ ਭਾਰਤ ਦੇ ਸਾਹਮਣੇ ਚੁਣੌਤੀ ਸਿਰਫ ਆਪਣੇ ਖਣਿਜ ਭੰਡਾਰਾਂ ਦੀ ਖੋਜ ਕਰਨਾ ਨਹੀਂ ਹੈ ਸਗੋਂ ਮਾਈਨਿੰਗ ਤੋਂ ਲੈ ਕੇ ਪ੍ਰੋਸੈਸਿੰਗ, ਰਿਫਾਈਨਿੰਗ ਤੇ ਬੈਟਰੀਆਂ, ਸਥਾਈ ਚੁੰਬਕਾਂ ਤੇ ਹੋਰ ਉੱਚ ਤਕਨੀਕੀ ਉਤਪਾਦਾਂ ਦੇ ਨਿਰਮਾਣ ਤੱਕ ਇੱਕ ਘਰੇਲੂ ਮੁੱਲ ਲੜੀ ਬਣਾਉਣਾ ਹੈ। ਇਸ ਕਾਰਨ ਕਰਕੇ ਭਾਰਤ ਨੇ ਰਾਸ਼ਟਰੀ ਕ੍ਰਿਟੀਕਲ ਮਿਨਰਲ ਮਿਸ਼ਨ ਤੇ ਦੁਰਲੱਭ ਧਰਤੀ ਕੋਰੀਡੋਰ ਵਰਗੀਆਂ ਪਹਿਲਕਦਮੀਆਂ ਤੇ ਜ਼ੋਰ ਦਿੱਤਾ ਹੈ। ਭਾਰਤ ਸਰਕਾਰ ਨੇ ਜਨਵਰੀ 2025 ਵਿੱਚ 16,300 ਕਰੋੜ ਦੀ ਨਿਵੇਸ਼ ਯੋਜਨਾ ਨਾਲ ਰਾਸ਼ਟਰੀ ਕ੍ਰਿਟੀਕਲ ਮਿਨਰਲ ਮਿਸ਼ਨ NCMM ਸ਼ੁਰੂ ਕੀਤਾ ਜਿਸ ਵਿੱਚ ਕੇਂਦਰ ਸਰਕਾਰ ਦਾ ਬਜਟ ਹਿੱਸਾ 2,600 ਕਰੋੜ ਸੀ। ਇਹ ਮਿਸ਼ਨ 2020-31 ਤੱਕ ਚੱਲੇਗਾ। ਭਾਰਤ ਦੇ ਇਸ ਮਹੱਤਵਕਾਂਖੀ ਮਿਸ਼ਨ ਦਾ ਉਦੇਸ਼ ਸਿਰਫ ਮਹੱਤਵਪੂਰਨ ਖਣਿਜਾਂ ਦੀ ਖੋਜ ਤੇ ਖੁਦਾਈ ਕਰਨਾ ਨਹੀਂ ਹੈ। ਇਸ ਮਿਸ਼ਨ ਦਾ ਉਦੇਸ਼ ਵਿਦੇਸ਼ਾਂ ਵਿੱਚ ਖਣਿਜ ਖੋਜ, ਮਾਈਨਿੰਗ, ਪ੍ਰੋਸੈਸਿੰਗ, ਰਿਫਾਈਨਿੰਗ, ਰੀਸਾਈਕਲਿੰਗ ਤੇ ਖਣਿਜ ਸੰਪਤੀਆਂ ਪ੍ਰਾਪਤ ਕਰਨ ਤੋਂ ਲੈ ਕੇ ਪੂਰੀ ਮੁੱਲ ਲੜੀ ਨੂੰ ਵਿਕਸਿਤ ਕਰਨਾ ਹੈ। ਇਸ ਮਿਸ਼ਨ ਦਾ ਉਦੇਸ਼ 2020-31 ਤੱਕ 1,200 ਖੋਜ ਪ੍ਰੋਜੈਕਟ ਸ਼ੁਰੂ ਕਰਨਾ ਹੈ ਤੇ 100 ਮਹੱਤਵਪੂਰਨ ਖਣਿਜ ਪਦਾਰਥਾਂ ਦੀ ਨਿਲਾਮੀ ਕਰਨਾ ਹੈ। ਜੂਨ 2026 ਤੱਕ ਕੇਂਦਰ ਸਰਕਾਰ ਨੇ ਕੁੱਲ 56 ਮਹੱਤਵਪੂਰਨ ਤੇ ਰਣਨੀਤਿਕ ਖਣਿਜ ਬਲਾਕਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਸੀ। ਮਿਸ਼ਨ ਨੇ ਘਰੇਲੂ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ 1,500 ਕਰੋੜ ਦੀ ਇੱਕ ਪ੍ਰੋਤਸਾਹਨ ਯੋਜਨਾ ਵੀ ਸ਼ੁਰੂ ਕੀਤੀ। ਅਪ੍ਰੈਲ 2026 ਤੱਕ 58 ਕੰਪਨੀਆਂ ਨੇ ਲਗਭਗ 0.85 ਮਿਲੀਅਨ ਟਨ ਪ੍ਰਤੀ ਸਾਲ ਦੀ ਰੀਸਾਈਕਲਿੰਗ ਸਮਰੱਥਾ ਨੂੰ ਯੋਗ ਤੇ ਪ੍ਰਸਤਾਵਿਤ ਕੀਤਾ ਸੀ। ਇਹਨਾਂ ਪਹਿਲਕਦਮੀਆਂ ਰਾਹੀਂ ਸਰਕਾਰ

ਸਰਕਾਰ ਦਾ ਉਦੇਸ਼ ਆਯਾਤ ਨਿਰਭਰਤਾ ਨੂੰ ਘਟਾਉਣਾ ਤੇ ਇਲੈਕਟ੍ਰਾਨਿਕ ਵਾਹਨਾਂ, ਬੈਟਰੀਆਂ, ਨਵਿਆਉਣਯੋਗ ਊਰਜਾ, ਇਲੈਕਟ੍ਰਾਨਿਕਸ, ਰੱਖਿਆ ਤੇ ਹੋਰ ਰਣਨੀਤਿਕ ਟੈਕਨੋਲੋਜੀਆਂ ਲਈ ਜ਼ਰੂਰੀ ਖਣਿਜਾਂ ਦੀ ਘਰੇਲੂ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਉਦਯੋਗ ਦੇ ਦ੍ਰਿਸ਼ਟੀਕੋਣ ਤੋਂ ਭਾਰਤ ਦੀ ਸਭ ਤੋਂ ਵੱਡੀ ਚੁਣੌਤੀ ਸਰੋਤਾਂ ਦੀ ਉਪਲਬਧਤਾ ਦੀ ਬਜਾਏ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਤੇ ਪ੍ਰੋਸੈਸਿੰਗ ਤੇ ਨਿਰਭਰਤਾ ਹੈ। ਭਾਰਤ ਦੀਆਂ ਪ੍ਰਮੁੱਖ ਦੁਰਲੱਭ ਧਰਤੀ ਰੀਸਾਈਕਲਿੰਗ ਕੰਪਨੀਆਂ ਵਿੱਚੋਂ ਇੱਕ ਦੇ CEO ਤੇ ਸਹਿ ਸੰਸਥਾਪਕ ਨਿਤਿਨ ਗੁਪਤਾ ਦੇ ਅਨੁਸਾਰ ਭਾਰਤ ਤਾਂਬਾ, ਐਲੂਮੀਨੀਅਮ, ਲੀਥੀਅਮ ਕਾਰਬੋਨੇਟ ਤੇ ਕੋਬਾਲਟ ਵਰਗੇ ਬਹੁਤ ਸਾਰੇ ਮਹੱਤਵਪੂਰਨ ਖਣਿਜਾਂ ਲਈ ਆਯਾਤ ਨਿਰਭਰ ਹੈ, ਜਦੋਂ ਕਿ ਚੀਨ ਵਿਸ਼ਵ ਵਿਆਪੀ ਸਪਲਾਈ ਲੜੀ ਤੇ ਹਾਵੀ ਹੈ। ਨਿਤਿਨ ਗੁਪਤਾ ਦਾ ਤਰਕ ਹੈ ਕਿ ਮਹੱਤਵਪੂਰਨ ਖਣਿਜਾਂ ਨੂੰ ਸਿਰਫ ਉਦਯੋਗਿਕ ਕੱਚੇ ਮਾਲ ਵਜੋਂ ਨਹੀਂ ਦੇਖਿਆ ਜਾ ਸਕਦਾ, ਸਗੋਂ ਉਹਨਾਂ ਨੂੰ ਭੂ ਰਾਜਨੀਤਿਕ ਹਥਿਆਰਾਂ ਤੇ ਆਰਥਿਕ ਯੁੱਧ ਦੇ ਸਾਧਨਾਂ ਵਜੋਂ ਵੀ ਵਰਤਿਆ ਜਾ ਸਕਦਾ ਹੈ। ਗੁਪਤਾ ਦੇ ਅਨੁਸਾਰ ਭਾਰਤ ਲਈ ਇੱਕ ਵੱਡਾ ਮੌਕਾ ਰੀਸਾਈਕਲਿੰਗ ਵਿੱਚ ਹੈ। ਨਿਤਿਨ ਗੁਪਤਾ ਕਹਿੰਦੇ ਨੇ ਕਿ ਜੇਕਰ ਢੁਕਵੀਂ ਰੀਸਾਈਕਲਿੰਗ ਤੇ ਰਿਫਾਈਨਿੰਗ ਸਮਰੱਥਾ ਵਿਕਸਿਤ ਕੀਤੀ ਜਾਂਦੀ ਹੈ ਤਾਂ ਦੇਸ਼ ਖਣਿਜਾਂ ਦੀ ਕਿਸਮ ਦੇ ਆਧਾਰ ਤੇ ਰੀਸਾਈਕਲਿੰਗ ਰਾਹੀਂ ਆਪਣੀਆਂ ਖਣਿਜਾਂ ਜ਼ਰੂਰਤਾਂ ਦਾ 20-80% ਪੂਰਾ ਕਰ ਸਕਦਾ ਹੈ। ਡਾਕਟਰ ਦੀਪਿੰਦਰ ਸਿੰਘ ਹੇਅਰ ਅਰਥ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਤੇ IREL ਇੰਡੀਆ ਦੇ ਸਾਬਕਾ CMD ਕਹਿੰਦੇ ਨੇ ਕਿ ਮਹੱਤਵਪੂਰਨ ਖਣਿਜ ਭਾਰਤ ਲਈ ਦੋ ਪੱਧਰਾਂ ਤੇ ਮਹੱਤਵਪੂਰਨ ਨੇ। ਪਹਿਲਾ, 2070 ਤੱਕ ਸ਼ੁੱਧ ਜ਼ੀਰੋ ਦੇ ਟੀਚੇ ਨੂੰ ਪ੍ਰਾਪਤ ਕਰਨ ਤੇ ਹਰੀ ਊਰਜਾ ਸੰਚਾਰ ਲਈ, ਤੇ ਦੂਜਾ, ਇੱਕ ਵਿਕਸਿਤ ਭਾਰਤ ਲਈ ਜ਼ਰੂਰੀ ਤਕਨੀਕੀ ਸਮਰੱਥਾਵਾਂ ਨੂੰ ਪ੍ਰਾਪਤ ਕਰਨ ਲਈ। ਉਦਯੋਗ ਮਾਹਿਰਾਂ ਦੇ ਅਨੁਸਾਰ ਭਾਰਤ ਦੇ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਖਣਿਜਾਂ ਨੂੰ ਲੱਭਣਾ ਨਹੀਂ, ਸਗੋਂ ਉਹਨਾਂ ਨੂੰ ਰਣਨੀਤਿਕ ਉਦਯੋਗਿਕ ਸਮਰੱਥਾਵਾਂ ਵਿੱਚ ਬਦਲਣਾ ਹੈ। ਭਾਰਤ ਕੋਲ ਲੀਥੀਅਮ, ਗ੍ਰੈਫਾਈਟ ਤੇ ਦੁਰਲੱਭ ਧਰਤੀ ਦੇ ਤੱਤ ਵਰਗੇ ਸਰੋਤ ਨੇ, ਪਰ ਉੱਚ ਮੁੱਲ ਵਾਲੇ ਉਤਪਾਦਾਂ ਦੀ ਮਾਈਨਿੰਗ ਤੋਂ ਬਾਅਦ ਪ੍ਰੋਸੈਸਿੰਗ, ਰਿਫਾਈਨਿੰਗ ਤੇ ਨਿਰਮਾਣ ਲਈ ਇਸ ਦੀ ਸਮਰੱਥਾ ਹਜੇ ਵੀ ਸੀਮਿਤ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਚੀਨ ਭਾਰਤ ਤੋਂ ਬਹੁਤ ਅੱਗੇ ਹੈ। ਇਸ ਦੇ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ। ਨਮਸਕਾਰ।

ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਗਿਆਨ ਵਿਗਿਆਨ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੋ ਸੁਣਦੇ ਹਾਂ ਸਾਹਿਤਕ ਪੱਤਰਕਾਰ ਪ੍ਰੋਗਰਾਮ ਪਰਿਮਲ।

ਤੁਸੀਂ ਸਾਹਿਤਕ ਪੱਤਰਕਾਰ ਪ੍ਰੋਗਰਾਮ ਪਰਿਮਲ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਦਿਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। 0181-42-173 ਸਾਡੇ ਨੰਬਰ ਹੈ, 01-8-1-2-3-4-2-1-7-3 ਇਸ ਨੰਬਰ ਨੂੰ ਮਿਲਾ ਕੇ ਜ਼ਰੂਰ ਪਹੁੰਚੋ ਅਤੇ ਤੁਹਾਡੇ ਇੰਤਜ਼ਾਰ ਦੇ ਵਿੱਚ ਮੈਂ ਗਗਨਦੀਪ ਸੋਂਦੀ।

0: ਹੈਲੋ ਫਰਮਾਇਸ਼ ਦੇ ਵਿੱਚ ਇੱਕ ਦੋਸਤ ਆਣ ਪਹੁੰਚੇ ਨੇ। ਹੈਲੋ
1: ਨਮਸਕਾਰ ਜੀ।
0: ਜੀ ਨਮਸਕਾਰ।
1: ਪਿੰਡ ਟਾਣੀ ਲਾਲ ਖਾਂ ਤਹਿਸੀਲ ਨੌਰ ਜ਼ਿਲ੍ਹਾ ਹਨੂਮਾਨ ਗੜ੍ਹ ਤੋਂ ਜਾਵੇ ਖੰਜਰੀਆ ਬੰਦਾ ਜੀ।
0: ਜੀ ਜਾਵੇਦ ਖਾਂ ਜੀ, ਕੀ ਹਾਲ ਚਾਲ ਨੇ?
1: ਚੰਗੇ ਜੱਲਾ ਦੀ ਮੇਰੇ ਜੀ, ਕਣੀਆਂ ਪੇਰੀਆਂ ਨੇ ਫੇਰ ਵੀ ਜੀ ਆ। ਕਿਵੇਂ ਕਿਵੇਂ ਜੀ?
0: ਮੌਸਮ ਅੱਛਾ ਹੋ ਗਿਆ, ਵਫਾਦਾਰ ਹੋ ਗਿਆ
1: ਮੌਸਮ ਵਾਲੇ ਜੀ।
0: ਗੀਤ ਕਿਹੜਾ ਸੁਣਨਾ ਤੁਸੀਂ ਦੱਸੋ
1: ਜੀ? ਸਾਨੂੰ ਦੁੱਲੇ ਦਾ ਦੱਸਣ ਦਾ ਸੁਣਾ ਰਹੇ ਨੇ, ਅੱਖੀਆਂ ਸਗੋਲੀ ਮਾਰੇ ਗਏ ਸੁਣਾ ਰਹੇ ਜੀ।
0: ਜੀ ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
1: ਖੁਦਾ ਜੀ।
0: ਜੀ ਖੁਦਾ ਹਾਫਿਜ਼। ਸੋ ਇਹ ਸਨ ਦੋਸਤ ਜਿਨ੍ਹਾਂ ਨੇ ਅੱਲਾ ਨੂੰ ਯਾਦ ਕਰਕੇ ਉਸ ਤੋਂ ਬਾਅਦ ਵਿੱਚ ਫਰਮਾਇਸ਼ ਦਰਜ ਕਰਵਾਤੀ। 0181-28-13074 ਇਸ ਨੰਬਰ ਦੇ ਉੱਤੇ ਤੁਸੀਂ ਜ਼ਰੂਰ ਮਿਲਾਓ ਜੀ ਫੋਨ, ਅਤੇ ਆ ਜਾਓ।

0: ਬਸੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ ਦਾਣੇ ਦਾਣੇ ਦੀ ਕੀਮਤ ਪਾਓ।
2: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਹੈਲੋ ਫਰਮਾਇਸ਼। ਇੱਕ ਦੋਸਤ ਆਏ ਨੇ। ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
2: ਸਤਿ ਸ੍ਰੀ ਅਕਾਲ ਜੀ।
3: ਸਰ ਜੀ, ਮੈਂ ਰਾਜੂ ਬੋਲ ਰਿਹਾ ਜੀ, ਚੰਡੀਗੜ੍ਹ ਤੋਂ।
2: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ?
3: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
2: ਤੇ ਗੀਤ ਕਿਹੜਾ ਸੁਣਨਾ ਫਿਰ ਤੁਸੀਂ?
3: ਜੁਗਾਈ ਫਿਲਮ ਦਾ ਗੀਤ ਸੁਣਨਾ ਸਰ ਜੀ।
2: ਕਿਹੜਾ ਫੋਨ ਨੰਬਰ ਮਿਲਾਇਆ ਸੀ ਤੁਸੀਂ?
3: 74 ਵਾਲਾ ਮਿਲਾਇਆ ਜੀ, 2813-0074।
2: ਬਸ ਫਿਰ ਮੈਂ ਇਹੀ ਸੁਣਨਾ ਚਾਹੁੰਦਾ ਸੀਗਾ, ਕਿਉਂਕਿ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਨੰਬਰ ਦਾ। ਇੱਕ ਵਾਰੀ ਫਿਰ ਬੋਲ ਦਿਓ।
3: 2813-0074
2: 01-88-13-074
3: 01-88-13-074।
2: ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ। ਧੰਨਵਾਦ
3: ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ।

0: ਇੱਕ ਦੋਸਤ ਨੇ, ਆਓ ਉਹਨਾਂ ਦੇ ਨਾਲ ਹੈਲੋ ਹੈਲੋ ਕਰਦੇ ਹਾਂ। ਹੈਲੋ
1: ਗਗਨ ਸਿੰਘ ਜੀ ਸਾਹਿਬ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆਰੀਅਨ ਯੂਨੀਵਰਸਿਟੀ ਬਠਿੰਡੇ ਤੋਂ ਬੋਲਦਾ। ਮੇਰਾ ਪਿੰਡ ਆ ਜੀ ਘੜਿਆਣਾ ਜੀ।
0: ਜੀ ਜ਼ਿਲ੍ਹਾ?
1: ਹਾਂਜੀ ਜ਼ਿਲ੍ਹਾ ਉਹ ਫਾਜ਼ਿਲਕਾ ਜਿਹਾ ਸਾਡਾ ਜ਼ਿਲ੍ਹਾ ਜੀ, ਤੇ ਮੈਂ ਬਠਿੰਡੇ ਬੋਲਦਾ ਜੀ।
0: ਠੀਕ ਹੈ ਜੀ, ਮੈਂ ਕਿਹਾ ਜ਼ਿਲ੍ਹਾ ਬੋਲਣਾ ਭੁੱਲ ਗਏ ਸੀ ਨਾ ਤੁਸੀਂ।
1: ਨਹੀਂ ਨਹੀਂ, ਜ਼ਿਲ੍ਹਾ ਬਠਿੰਡੇ ਦਾ ਬਠਿੰਡਾ ਜ਼ਿਲ੍ਹਾ ਹੀ ਹੋਇਆ ਜੀ।

0: ਗਗਨ ਸਿੰਘ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਮੈਂ ਮਨਕੀਤ ਸਿੰਘ ਘੜਿਆਣਾ ਜੀ, ਆਰੀਅਨ ਯੂਨੀਵਰਸਿਟੀ ਬਠਿੰਡੇ ਤੋਂ ਬੋਲਦਾ। ਮੇਰਾ ਪਿੰਡ ਆ ਜੀ ਘੜਿਆਣਾ ਜੀ।
1: ਜੀ ਜ਼ਿਲ੍ਹਾ?
0: ਹਾਂਜੀ ਜ਼ਿਲ੍ਹਾ ਉਹ ਫਾਜ਼ਿਲਕਾ ਜੀ ਸਾਡਾ ਜ਼ਿਲ੍ਹਾ ਜੀ, ਤੇ ਮੈਂ ਬਠਿੰਡੇ ਬੋਲਦਾ ਜੀ।
1: ਠੀਕ ਹੈ ਜੀ, ਮੈਂ ਕਿਹਾ ਜ਼ਿਲ੍ਹਾ ਬੋਲਣਾ ਭੁੱਲ ਗਏ ਸੀ ਨਾ ਤੁਸੀਂ।
0: ਬਹੁਤ
1: ਵਧੀਆ ਗੱਲ ਜੀ।
0: ਫਸਲਾਂ ਖੜੀਆਂ ਜੀ, ਪੱਕੀਆਂ ਜੀ, ਝੋਨਾ ਪੱਕਿਆ ਖੜਾ ਜੀ।
1: ਜੀ ਜੀ
0: ਠੀਕ ਹੈ ਜੀ। ਠੀਕ ਹੈ, ਸਤਿ ਸ੍ਰੀ ਅਕਾਲ।

0: हेलो फरमाइश प्रोग्राम चल रहा है ते इस वेले फोन लाइन दे उत्ते एक दोस्त आए ने मौजूद ने करदे आ जी गल उहनां दे नाल चलदे उहनां दे वल देखदे आ कि की कहना चाहुंदे ने। हेलो
1: कोशिश करो तुहाडे तों कोई कदे ना रुसे अपणियां दा साथ कदे भी ना छुट्टे
0: जी।
1: कोई भी रिश्ता होवे उसनूं इस तरह निभाओ कि उस रिश्ते दी डोर कदे भी ना टुटे।
0: वाह जी वाह।
1: साडे बहुत ही सत्कारयोग मिठ बोलड़े ਸਾਡੇ ਆਰ ਜੇ ਗਗਨਦੀਪ ਸੋਂਧੀ ਜੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਮਿੱਠੀ ਮਿੱਠੀ ਤੇ ਠੰਡੀ ਠੰਡੀ ਜੀ ਸਤਿ ਸ੍ਰੀ ਅਕਾਲ। ਕਿਉਂਕਿ ਅੱਜ ਮੀਂਹ ਪੈ ਰਿਹਾ ਇਹ ਤਾਂ ਮਾੜਾ ਕਿਉਂਕਿ ਪੱਕੀ ਹੋਈ ਫਸਲ ਲਈ ਤੇ ਪਰ ਉਹਦੀ ਰਜਾ ਜੀ
0: ਆਪਾਂ ਕਰ ਨਹੀਂ ਸਕਦੇ। ਤੇ ਹਠੂਰ ਸਾਹਿਬ ਦੱਸੋ ਗੀਤ ਕਿਹੜਾ ਸੁਣਾ ਦਈਏ ਜੀ ਤੁਹਾਨੂੰ
1: ਅੱਜ ਜੀ? ਅਮਿਤਾਭ ਬੱਚਨ ਜੀ ਦਾ ਹੈਗਾ ਜਨਮ ਦਿਨ ਜੀ
0: ਜੀ
1: ਤੇ ਲੋਫਰ ਫਿਲਮ ਦਾ ਗੀਤ ਸੁਣਾ ਦਿਓ ਜੀ। ਇੱਕ ਵਾਰ ਤੋਂ ਫੇਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਮੋਸਟ ਵੈਲਕਮ
0: ਜੀ, ਬਹੁਤ ਧੰਨਵਾਦ ਜੀ। ਸੋ ਇਹ ਸਨ ਦੋਸਤ ਜਿਨ੍ਹਾਂ ਨੇ ਹਾਜ਼ਰੀ ਦਵਾਈ ਹੈ ਤੇ ਉਹਨਾਂ ਦੀ ਪਸੰਦ ਆਏ ਗੀਤ ਤੁਹਾਡੀ ਸਭ ਦੀ ਨਜ਼ਰ। ਹੈਲੋ ਫਰਮਾਇਸ਼।

0: ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। 10:55 ਹੋ ਚੁੱਕੇ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਆਖਰੀ ਕਾਲਰ ਜੁੜ ਚੁੱਕੇ ਨੇ। ਹੈਲੋ ਹੈਲੋ ਕਰਦੇ ਆ। ਹੈਲੋ
1: ਹੈਲੋ
0: ਹਾਂਜੀ ਦੋਸਤ, ਬਹੁਤ ਸਵਾਗਤ ਹੈ ਜੀ।
1: ਧੰਨਵਾਦ ਗਗਨਦੀਪ ਸੰਧੂ ਜੀ, ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ
0: ਜੀ
1: ਔਰ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ
0: ਜੀ। ਤੇ ਕਿਵੇਂ ਫੋਨ ਮਿਲਾਉਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ?
1: ਦਿੱਕਤ ਤਾਂ ਇਹ ਬਹੁਤ ਵੱਡੀ ਆਉਂਦੀ ਹੈ ਜੀ, ਕਿਉਂਕਿ ਪਿਆਰ ਕਰਨ ਵਾਲੇ ਆਕਾਸ਼ਵਾਣੀ ਨੂੰ ਲੱਖਾਂ ਨੇ, ਫੋਨ ਇੱਕ ਆ, ਉਹ ਫਿਰ ਜਿਹਦੀ ਵਿੱਚ ਕਿਸਮਤ ਚੰਗੀ ਹੁੰਦੀ ਕਹਿ ਸਕਦੇ ਆ ਕਿ ਉਹਦਾ ਨੰਬਰ ਲੱਗ ਜਾਂਦਾ, ਜਿਵੇਂ ਅੱਜ ਸਾਡਾ ਨੰਬਰ ਲੱਗ ਗਿਆ।
0: ਬਿਲਕੁਲ ਜੀ। ਤੇ ਦੋਸਤ ਆਪਣਾ ਨਾਮ ਪਤਾ ਗ੍ਰਾਂ ਦੱਸ ਦਿਓ।
1: ਮੇਰਾ ਨਾਮ ਪ੍ਰਤਾਪ ਸਿੰਘ ਹੀਰਾ ਜੀ, ਸਰਾਭਾ ਨਗਰ ਜ਼ੀਰਾ ਤੋਂ ਜੀ ਮੈਂ ਬੋਲ ਰਿਹਾ।
0: ਠੀਕ ਹੈ ਜੀ। ਤੇ ਪ੍ਰਤਾਪ ਹੀਰਾ ਜੀ ਦੱਸੋ ਗੀਤ ਕਿਹੜਾ ਸੁਣਨਾ ਤੁਸੀਂ?
1: ਗੀਤ ਤੁਸੀਂ ਸੁਣਾ ਦਿਓ, ਗਜਰਾ ਮੁਹੱਬਤ ਵਾਲਾ।
0: ਅੱਖੀਓ ਮੈਂ ਐਸਾ ਡਾਲਾ। ਹਾਂਜੀ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਫੋਨ ਕਰਨ ਲਈ ਜੀ। ਸੋ ਇਹ ਸਨ ਦੋਸਤ ਜਿਹੜੇ ਕਿ ਫਰਮਾਇਸ਼ ਦਰਜ ਕਰਵਾ ਕੇ ਗਏ ਨੇ। ਇਸੇ ਗੀਤ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਜੀ। ਇਸ ਗੀਤ ਦੇ ਨਾਲ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਆ ਗਿਆ। ਬਹੁਤ ਬਹੁਤ ਸ਼ੁਕਰੀਆ, ਆਪਣਾ ਖਿਆਲ ਰੱਖਿਓ। ਸਤਿ ਸ਼੍ਰੀ ਅਕਾਲ ਦੋਸਤੋ।

ਲਓ ਜੀ, ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਗਈਆਂ ਨੇ। ਮੁੱਲਾਪੁਰ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਅਤੇ ਬਿੱਟੂ ਜੈਨ। ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਮੁਨੀਸ਼ ਬਜਾਜ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ। ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਫਜ਼ਿਲਕਾ ਤੋਂ ਨਜ਼ਮ ਗਿੱਲ, ਗੁਰਮੀਤ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ ਅਤੇ ਇਹਨਾਂ ਦਾ ਸਾਰਾ ਗਿੱਲ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਸੁਣਦੇ ਹਾਂ ਇਹ ਗੀਤ।

ਮਲੋਟ ਤੋਂ ਫਰਮਾਇਸ਼ ਭੇਜੀ ਹੈ ਜੀ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ ਅਤੇ ਅਮਨ ਗਿੱਲ ਵੱਲੋਂ। ਕਿੰਗਰਾਂ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ। ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਸੁਖਮਨਜੀਤ, ਸਹਿਜਪ੍ਰੀਤ ਕੌਰ ਅਤੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਸੀਤਾ ਅਤੇ ਗੀਤਾ। ਬਠਿੰਡਾ ਤੋਂ ਹਰਜਿੰਦਰ ਛਿੰਦਾ, ਸੋਨੀ, ਜਸਵੀਰ, ਰੇਖਾ ਅਤੇ ਗਗਨ। ਫਰਮਾਇਸ਼ ਕਰ ਰਹੇ ਨੇ ਜੀ ਕੁਲਵਿੰਦਰ ਬਿੱਲਾ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਸੁਣਦੇ ਹਾਂ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਗੀਤਾ ਜ਼ੈਲਦਾਰ ਦੀ ਆਵਾਜ਼ ਵਿੱਚ ਇਹ ਗੀਤ। ਇਸ ਦੀ ਫਰਮਾਇਸ਼ ਭੇਜੀ ਸੀ ਪਿੰਡ ਆਜ਼ਮਵਾਲਾ ਤੋਂ ਸੋਨ ਸਿੰਘ ਬੂਕ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ, ਜਸਵੰਤ ਕੌਰ ਹੁਣਾਂ ਵੱਲੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨਵਾਂਸ਼ਹਿਰ ਤੋਂ ਅਮਰਜੀਤ, ਪਰਮਿੰਦਰ, ਰਾਜਾ, ਕੁਲਵਿੰਦਰ ਕੌਰ, ਮੁਕੰਦਪੁਰ ਤੋਂ ਜਗਜੀਤ ਸਿੰਘ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਅਤੇ ਬੁਰਜ ਹਨੁਮਾਨਗੜ੍ਹ ਤੋਂ ਅਮਰ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਅਮਰਗੜ੍ਹ ਤੋਂ ਕੁਲਵੰਤ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਅਤੇ ਇਹਨਾਂ ਦਾ ਸਾਰਾ ਹੀ ਮਾਨ ਪਰਿਵਾਰ। ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼, ਨੂਰ, ਨਮਨ, ਸਿਮਰਤ, ਗੁਰਕਿਰਤ ਅਤੇ ਗੁਰਸ਼ਬਦ। ਫਰਮਾਇਸ਼ ਕਰ ਰਹੇ ਨੇ ਜੀ ਜੱਸੀ ਗਿੱਲ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਸੀ ਜੋਸ਼ ਬਰਾੜ ਦੀ ਆਵਾਜ਼ ਵਿੱਚ ਇੱਕ ਖੂਬਸੂਰਤ ਜਿਹਾ ਗੀਤ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਭੇਜ ਰਹੇ ਨੇ ਮੁਕਤਸਰ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ, ਮਿਸ਼ਿਕਾ, ਦਰਸ਼ਨ ਬਰਾੜ ਅਤੇ ਮਲਕੀਤ। ਗੁਰੂ ਗੋਬਿੰਦ ਸਿੰਘ ਨਗਰ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਦਿਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ। ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ, ਜਵਾਲਾ, ਧਰਮਵੀਰ ਅਤੇ ਜਗਸੀਰ। ਮਾਡਲ ਟਾਊਨ ਕਰਨਾਲ ਤੋਂ ਸੁਧੀਰ, ਸੰਦੀਪ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਰਿਆਨ ਠਾਕੁਰ, ਜਗਮੋਹਨ, ਇਸ਼ਪ੍ਰੀਤ, ਬਿਪਾ ਸ਼ਾਹ ਅਤੇ ਸੋਨੀਆ ਕਾਲੜਾ। ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜਗਤੇਗ ਬਿਰਕ, ਮੀਕਾ ਬਿਰਕ ਅਤੇ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ ਮਲਕੀਤ, ਦਪਿੰਦਰ, ਮਨਜੀਤ, ਦਰਸ਼ਨ, ਬਲਤੇਜ, ਕੁਲਵੰਤ, ਕੁਲਦੀਪ, ਬਿੱਲੂ ਅਤੇ ਰਾਜਵੀਰ। ਫਤਿਹਪੁਰ ਤੋਂ ਜਗਮੋਹਨ, ਆਕਾਸ਼ਦੀਪ, ਲਖਵੀਰ, ਤੋਤਾ ਰਾਮ ਪ੍ਰਜਾਪਤ। ਮੁਰਾਦਾਬਾਦ ਤੋਂ ਜ਼ਫਰ ਹੁਸੈਨ, ਕਾਸਿਮ ਅਲੀ, ਨਦੀਮ, ਜੁਨੈਦ, ਨਗਮਾ। ਬਿਹਾਰ ਤੋਂ ਸ਼ਰਫੁਦੀਨ, ਫਾਤਮਾ, ਆਜ਼ਮਾ ਨਾਜ਼ ਅਤੇ ਅਦੀਬਾ। ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਅਤੇ ਮੁਨੀਸ਼ਾ। ਸੋਨਮ, ਰਾਜ, ਆਸਮਾ, ਗੁਲਫਰਾਜ਼ ਬਿਹਾਰ ਤੋਂ ਫਰਮਾਇਸ਼ ਕਰ ਰਹੇ ਨੇ ਜੀ ਜੋਤੀ ਟਾਂਗੜੀ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ।
1: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12:05 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਬਾਲ ਜਗਤ।

ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਪਰ ਗੱਲਾਂ ਬਾਤਾਂ ਦੇ ਨਾਲ ਨਾਲ ਜੇ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਦਾ ਰਹੇ ਤੇ ਮਨ ਹੋਰ ਜ਼ਿਆਦਾ ਊਰਜਿਤ ਹੋ ਜਾਂਦਾ ਹੈ। ਤੇ ਲਓ ਜੀ ਇੱਕ ਖੂਬਸੂਰਤ ਜਿਹਾ ਗਾਣਾ ਕਰਦੇ ਹਾਂ ਪਿਆਰੇ ਬੱਚਿਓ ਤੁਹਾਡੇ ਨਾਲ ਸਾਂਝਾ।

0: ਪ੍ਰੈਜੈਂਟੇਸ਼ਨ ਨੇ ਅੱਜ ਸਾਡੇ ਦਰਮਿਆਨ ਹੋਣ ਵਾਲੀਆਂ ਨੇ ਔਰ ਤੁਸੀਂ ਵੀ ਇਹਨਾਂ ਦਾ ਭਰਪੂਰ ਆਨੰਦ ਲਓਗੇ ਔਰ ਬੱਚੇ ਆਏ ਹੋਏ ਨੇ ਆਪਣੇ ਟੀਚਰ ਸਹਿਬਾਨ ਦੇ ਨਾਲ ਔਰ ਬਹੁਤ ਸਾਰੇ ਇੰਸਟਰੂਮੈਂਟ ਵੀ ਉਹ ਖੁਦ ਪਲੇ ਕਰਨਗੇ ਔਰ ਬਹੁਤ ਸਾਰੀਆਂ ਚੀਜ਼ਾਂ ਦੀ ਸਾਂਝ ਤੁਹਾਡੇ ਨਾਲ ਪਵਾਉਣਗੇ ਔਰ ਗੁਰਪ੍ਰੀਤ ਕਹਿੰਦੇ ਨੇ ਕਿ ਜਦੋਂ ਵੀ ਕੋਈ ਕੰਮ ਅਸੀਂ ਕਰਦੇ ਹਾਂ ਨਾ ਖਾਸ ਕਰਕੇ ਕੋਈ ਖਾਸ ਕੰਮ ਕਰਦੇ ਹਾਂ ਤੇ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਕਿ ਇਸ ਕੰਮ ਦੀ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਤੁਸੀਂ ਆਪਣੀ ਮਿਹਰ ਭਰਿਆ ਹੱਥ ਰੱਖਿਓ ਤਾਂ ਜੋ ਅਸੀਂ ਇਸ ਕੰਮ ਦੇ ਵਿੱਚ ਸਫਲ ਹੋ ਸਕੀਏ
1: ਜੀ ਬਿਲਕੁਲ ਤੁਹਾਡਾ ਇਸ਼ਾਰਾ ਬਿਲਕੁਲ ਸਮਝ ਗਿਆ ਸੁਖਦੀਪ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਆਗਾਜ਼ ਕਰਨ ਦੀ ਇਹ ਸਿਲਸਿਲਾ ਜਿਹੜਾ ਹੈ ਨੰਨੀ ਕਲਮ ਤੋਂ ਦਾ ਖਾਸ ਕਰਕੇ ਔਰ ਸਕੂਲ ਦੀ ਪਰਫਾਰਮੈਂਸ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਅਤੇ ਸ਼ੁਰੂਆਤ ਜਿਹੜੀ ਹੈ ਉਹ ਬੱਚੇ ਕਹਿ ਰਹੇ ਨੇ ਕਿ ਅਸੀਂ ਸ਼ਬਦ ਤੋਂ ਕਰਨੀ ਹੈ ਆਓ ਸਾਰੇ ਰਲ ਮਿਲ ਕੇ ਸਰਵਨ ਕਰਦੇ ਹਾਂ ਸ਼ਬਦ
2: ਅੱਜ ਅਸੀਂ ਤੁਹਾਨੂੰ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਇੱਕ ਸ਼ਬਦ ਸੁਣਾਉਣ ਜਾ ਰਹੇ ਹਾਂ ਆਓ ਅਸੀਂ ਇਸ ਨੂੰ ਬੜੇ ਪ੍ਰੇਮ ਅਤੇ ਪਿਆਰ ਨਾਲ ਸਰਵਨ ਕਰੀਏ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਲਓ ਜੀ ਸ਼ਗੁਨ ਨੇ ਤੇ ਰੌਣਕਾਂ ਬੰਨ ਦਿੱਤੀਆਂ ਨੇ ਬਾਲ ਜਗਤ ਦੇ ਵਿਹੜੇ ਦੇ ਵਿੱਚ ਰੱਤੀ ਫੋਕ ਸੌਂਗ ਗਾ ਕੇ। ਔਰ ਦੇਖੋ ਪਿਆਰੇ ਬੱਚਿਓ, ਇਹ ਢੋਲਕ ਹਾਰਮੋਨੀਅਮ ਔਰ ਸ਼ਗੁਨ ਦੀ ਖੂਬਸੂਰਤ ਸੁਰੀਲੀ ਆਵਾਜ਼ ਕੈਸਾ ਰੰਗ ਬੰਨਦੀ ਪਈ ਸੀ। ਸੋ ਇੰਸਟਰੂਮੈਂਟ ਦਾ ਖਲਾਰਾ ਨਹੀਂ, ਸਗੋਂ ਤੁਹਾਡਾ ਸੁਰ ਪੱਕਾ ਏ, ਤੁਸੀਂ ਸੰਗੀਤ ਦੀ ਸਮਝ ਰੱਖਦੇ ਹੋ ਤਾਂ ਸੰਗੀਤ ਹਰ ਇੱਕ ਨੂੰ ਮੰਤਰ ਮੁਗਧ ਕਰ ਦਿੰਦਾ ਹੈ। ਪਿਆਰੇ ਬੱਚਿਆਂ ਦੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਲੱਗਦੀਆਂ ਪਈਆਂ ਨੇ ਬਾਲ ਜਗਤ ਦੇ ਵਿਹੜੇ ਦੇ ਵਿੱਚ, ਔਰ ਬਾਲ ਜਗਤ ਦਾ ਵਿਹੜਾ ਅਸ਼ ਅਸ਼ ਕਰ ਉੱਠਦਾ ਏ, ਜਗਮਗਾ ਉੱਠਦਾ ਏ ਤੁਹਾਡੀਆਂ ਪਿਆਰੀਆਂ ਖੂਬਸੂਰਤ ਹਾਜ਼ਰੀਆਂ ਦੇ ਨਾਲ। ਪਿਆਰੇ ਬੱਚਿਓ, ਔਰ ਅੱਜ ਅਸੀਂ ਵੀ ਗੁਰਪ੍ਰੀਤ ਬੜਾ ਖੁਸ਼ ਮਹਿਸੂਸ ਕਰਦੇ ਪਏ ਹਾਂ, ਕਿਉਂਕਿ ਬਹੁਤ ਸਾਰੇ ਬੱਚੇ ਯੂਨੀਫਾਰਮ ਪਾ ਕੇ ਬੈਠੇ ਹੋਏ ਨੇ ਔਰ ਇੰਨੀਆਂ ਖੂਬਸੂਰਤ ਵਾਲੀਆਂ ਪਰਫੋਰਮੈਂਸ ਨੇ ਇਹਨਾਂ ਦੇ ਕੋਲ ਕਿ ਅਸੀਂ ਅੱਜ ਘੱਟ ਬੋਲਣਾ ਹੈ ਔਰ ਇਹਨਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਜ਼ਿਆਦਾ ਕਰਨਾ ਹੈ
1: ਜੀ। ਔਰ ਜਦੋਂ ਅਸੀਂ ਫਨ ਦੇ ਮੁਜ਼ਾਹਰੇ ਦੀ ਗੱਲ ਕਰਦੇ ਹਾਂ, ਖਾਸ ਕਰਕੇ ਤੇ ਵੱਖ ਵੱਖ ਵੰਨਗੀਆਂ ਜਿਹੜੀਆਂ ਨੇ ਬੱਚੇ ਲੈ ਕੇ ਆਏ ਨੇ, ਔਰ ਜਦੋਂ ਅਸੀਂ ਕਹਿ ਰਹੇ ਹਾਂ ਨਾ ਵੱਖ ਵੱਖ ਵੰਨਗੀਆਂ, ਸੱਚਿਓਂ ਇਹਦਾ ਮਤਲਬ ਹੈ ਕਿ ਵੱਖ ਵੱਖ ਵੰਨਗੀਆਂ। ਸਭ ਤੋਂ ਪਹਿਲਾਂ ਅਸੀਂ ਸ਼ਬਦ ਦੇ ਨਾਲ ਸ਼ੁਰੂਆਤ ਕੀਤੀ ਹੈ ਔਰ ਨਾਲ ਦੀ ਨਾਲ ਫੋਕ ਸੌਂਗ ਬੱਚਿਆਂ ਨੇ ਸਾਨੂੰ ਸੁਣਾਇਆ, ਤੇ ਹੁਣ ਵਾਰੀ ਹੈ ਜੀ ਇੱਕ ਹੋਰ ਵੰਨਗੀ ਤੁਹਾਡੇ ਸਾਰਿਆਂ ਦੇ ਅੱਗੇ ਪੇਸ਼ ਕਰਨ ਦੀ, ਉਹ ਹੈ ਜੀ ਕਵਿਤਾ। ਔਰ ਜਦੋਂ ਅਸੀਂ ਕਵਿਤਾ ਨੂੰ ਬੋਲਣਾ ਹੁੰਦਾ ਹੈ ਤੇ ਉਸਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਨੂੰ ਸ਼ਾਬਦਿਕ ਗਿਆਨ ਹੋਣਾ, ਔਰ ਨਾਲ ਦੀ ਨਾਲ ਕਿਸ ਲਹਿਜੇ ਦੇ ਨਾਲ ਅਸੀਂ ਬੋਲਣਾ, ਸ਼ਬਦਾਂ ਦੇ ਉੱਪਰ ਪਕੜ ਸਾਡੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿੱਥੇ ਅਸੀਂ ਪੌਜ਼ ਲੈਣੇ ਨੇ, ਕਿਸ ਤਰੀਕੇ ਦੇ ਨਾਲ ਸਾਡੀ ਪਰਫੋਰਮੈਂਸ ਜਿਹੜੀ ਹੈ ਖਾਸ ਕਰਕੇ ਹੋਣੀ ਚਾਹੀਦੀ ਹੈ, ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਟੀਚਰ ਸਾਹਿਬਾਨ ਵੀ ਤੁਹਾਨੂੰ ਸਿਖਾਉਂਦੇ ਹੋਣਗੇ। ਔਰ ਉਹ ਜਿਹੜੇ ਟੀਚਰਸ ਖਾਸ ਕਰਕੇ ਤੁਹਾਡੀਆਂ ਪ੍ਰੈਜੈਂਟੇਸ਼ਨਸ ਦੀ ਤਿਆਰੀ ਕਰਵਾ ਰਹੇ ਹੁੰਦੇ ਨੇ, ਉਹ ਵੀ ਜ਼ਰੂਰ ਤੇ ਜ਼ਰੂਰ ਸਿਖਾਉਂਦੇ ਨੇ ਔਰ ਇਸੇ ਕਰਕੇ ਬਾਰ ਬਾਰ ਤੁਹਾਡੇ ਕੋਲੋਂ ਪ੍ਰੈਕਟਿਸ ਕਰਵਾਉਂਦੇ ਨੇ। ਰਿਆਜ਼ ਮਿਊਜ਼ਿਕ ਦੇ ਵਿੱਚ ਕਰਦੇ ਹਾਂ ਅਤੇ ਪ੍ਰੈਕਟਿਸ ਬਾਰ ਬਾਰ ਅਸੀਂ ਜਿਹੜੀ ਹੈ ਆਪਣੀਆਂ ਪਰਫੋਰਮੈਂਸਿਸ ਦੇ ਲਈ ਕਰਦੇ ਹਾਂ। ਸੋ ਹੁਣ ਅਸੀਂ ਤੁਹਾਡੇ ਕੋਲੋਂ ਜ਼ਿਆਦਾ ਪ੍ਰੈਕਟਿਸ ਅਤੇ ਪੇਸ਼ੈਂਸ ਜਿਹੜੀ ਹੈ ਤੁਹਾਡੀ ਚੈੱਕ ਨਹੀਂ ਕਰਨੀ, ਕਿਉਂਕਿ ਵਾਰੀ ਹੈ ਜੀ ਅਗਲੀ ਪਰਫੋਰਮੈਂਸ ਦੀ। ਹੁਣ ਰੁੱਕ ਕਰਦੇ ਅਗਲੀ ਪਰਫੋਰਮੈਂਸ ਦੇ ਵੱਲ ਜਿਹੜੀ ਕਿ ਸਾਨੂੰ ਸੁਣਾਉਣ ਜਾ ਰਹੀ ਹੈ ਰੀਆ ਚੌਧਰੀ। ਇਹ ਇੱਕ ਕਵਿਤਾ ਹੈ ਮੇਰੀ ਮਾਂ।
2: ਮੈਂ ਰੀਆ ਚੌਧਰੀ ਕਕਸ਼ਾ 4 ਮੈਂ ਪੜ੍ਹਤੀ ਹੂੰ। ਆਜ ਮੈਂ ਆਪਕੋ ਮੇਰੀ

0: ਬੱਚਿਆਂ ਨੇ ਬਹੁਤ ਖੂਬਸੂਰਤ ਪਰਫਾਰਮੈਂਸ ਦਿੱਤੀ ਹੈ ਜੀ ਗਰੁੱਪ ਸੌਂਗ ਦੀ। ਔਰ ਪਿਆਰੇ ਬੱਚਿਓ, ਗਰੁੱਪ ਸੌਂਗ ਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਦੇ ਸਾਰੇ ਗਰੁੱਪ ਦੀ ਇੱਕ ਕੋਆਰਡੀਨੇਸ਼ਨ ਹੁੰਦੀ, ਇੱਕ ਸੁਰ, ਇੱਕ ਆਵਾਜ਼ ਹੈ, ਔਰ ਇਹੀ ਆਵਾਜ਼ ਜਿਹੜੀ ਹੈ ਉਹ ਸਰੋਤਿਆਂ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਔਰ ਇਸ ਆਵਾਜ਼ ਨੂੰ ਇੱਕ ਬਣਾਉਣ ਦੇ ਲਈ ਕੀ ਕਰਨਾ ਪੈਂਦਾ? ਖੂਬ ਸਾਰੀ ਪ੍ਰੈਕਟਿਸ ਕਰਨੀ ਪੈਂਦੀ ਹੈ, ਔਰ ਜਿਹਦਾ ਸਿਹਰਾ, ਜਿਹਦਾ ਇਹ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਜਾਂਦਾ ਹੈ ਇਹਨਾਂ ਦੇ ਟੀਚਰ ਸਾਹਿਬਾਨ ਨੂੰ, ਜਿਹੜੇ ਬਹੁਤ ਸ਼ਿੱਦਤ ਦੇ ਨਾਲ ਬੱਚਿਆਂ ਨੂੰ ਰਿਆਜ਼ ਕਰਵਾਉਂਦੇ ਨੇ, ਮਿਹਨਤ ਕਰਵਾਉਂਦੇ ਨੇ, ਔਰ ਪੜ੍ਹਾਈ ਦੇ ਨਾਲ ਨਾਲ ਸੰਗੀਤ ਦੀ ਸਿੱਖਿਆ ਵੀ ਇਹਨਾਂ ਨੂੰ ਗ੍ਰਹਿਣ ਕਰਵਾਉਂਦੇ ਨੇ, ਰਿਆਜ਼ ਵੀ ਕਰਵਾਉਂਦੇ ਨੇ। ਔਰ ਅੱਜ ਵਾਕਈ ਪਤਾ ਲੱਗਦਾ ਪਿਆ ਹੈ ਕਿ ਬਿਆਸ ਸਕੂਲ ਦੇ ਜਿਹੜੇ ਮਿਊਜ਼ਿਕ ਟੀਚਰ ਨੇ ਬਹੁਤ ਡਿਵੋਟਿਡ ਨੇ ਸੰਗੀਤ ਨੂੰ, ਔਰ ਪੂਰਾ ਡਿਪਾਰਟਮੈਂਟ ਬੱਚਿਆਂ ਦੇ ਲਈ ਸਮਰਪਿਤ ਹੈ। ਇੰਨੀਆਂ ਖੂਬਸੂਰਤ ਪਰਫਾਰਮੈਂਸ ਆਉਂਦੀਆਂ ਪਈਆਂ ਨੇ ਕਿ ਮਨ ਖੁਸ਼ ਹੁੰਦਾ ਪਿਆ ਹੈ ਕਿ ਵਾਕਈ ਜੀ ਇਹ ਬੱਚੇ ਹੀ ਪਰਫਾਰਮ ਕਰਦੇ ਪਏ ਨੇ
1: ਜੀ। ਔਰ ਜਦੋਂ ਅਸੀਂ ਇਹਨਾਂ ਸਾਰੀਆਂ ਪਰਫਾਰਮੈਂਸਿਸ ਨੂੰ ਸੁਣ ਰਹੇ ਹਾਂ, ਸੱਚਿਓ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ। ਲੇਕਿਨ ਨਾਲ ਦੀ ਨਾਲ ਜਦੋਂ ਅਸੀਂ ਸੰਦੇਸ਼ ਦੀ ਗੱਲ ਕਰਦੇ ਹਾਂ, ਮੈਸੇਜ ਦੀ ਗੱਲ ਕਰਦੇ ਹਾਂ, ਸੁਨੇਹਿਆਂ ਦੀ ਗੱਲ ਕਰਦੇ ਹਾਂ, ਤਾਂ ਹਮੇਸ਼ਾ ਅਸੀਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਲੈਕਟ੍ਰੋਨਿਕ ਡਿਵਾਈਸ ਯਾਨੀ ਕਿ ਮੋਬਾਈਲ ਫੋਨ ਜਾਂ ਤਾਂ ਇਸ ਤੋਂ ਦੂਰੀ ਬਣਾ ਕੇ ਰੱਖੋ। ਲੇਕਿਨ ਦੂਸਰੇ ਪਾਸੇ ਇਹ ਚੀਜ਼ ਵੀ ਜ਼ਹਿਨ ਦੇ ਵਿੱਚ ਆਉਂਦੀ ਹੈ ਕਿ ਇਸ ਦੇ ਫਾਇਦੇ ਵੀ ਨੇ, ਔਰ ਇਹ ਜਿਹੜੇ ਫਾਇਦੇ ਨੇ ਨਾ, ਇਹ ਸਾਨੂੰ ਇਸ ਤੋਂ ਦੂਰੀ ਬਣਾਉਣ ਦੇ ਲਈ ਜਿਹੜਾ ਹੈ ਉਹ ਸਾਡੇ ਅੱਗੇ ਨਹੀਂ ਆ ਰਹੇ। ਸੋ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਚੱਲਣਾ ਹੁੰਦਾ ਤੇ ਕੁਝ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਨੇ ਨਾ ਉਹ ਸੈੱਟ ਕਰਨੇ ਹੁੰਦੇ ਨੇ। ਸੋ ਬੱਚਿਆਂ ਨੇ ਸੋਚਿਆ ਕਿ ਇਹਨਾਂ ਰੂਲਸ ਰੈਗੂਲੇਸ਼ਨਸ ਦੇ ਨਾਲ ਸੰਬੰਧਿਤ ਇਹ ਮੋਬਾਈਲ ਫੋਨ ਦੇ ਬਾਰੇ ਕਿਉਂ ਨਾ ਗੱਲਬਾਤ ਕਰ ਲਈ ਜਾਏ। ਸੋ ਆਪਣੀਆਂ ਗੱਲਾਂ ਤੇ ਹੁਣ ਵਿਰਾਮ ਲਗਾਉਂਦੇ ਆ, ਕਿਉਂਕਿ ਸੁਣਦੇ ਆ ਇਹਨਾਂ ਦੀ ਜ਼ੁਬਾਨੀ, ਖਾਸ ਕਰਕੇ ਸਕੂਲ ਦੇ ਬੱਚੇ ਜਿਹੜੇ ਨੇ ਪਰਫਾਰਮੈਂਸ ਦੇ ਰਹੇ ਨੇ। ਸੋ ਇਹਨਾਂ ਦਾ ਇੱਕ ਰਿਪ੍ਰੈਜੈਂਟੇਟਿਵ ਜਿਹੜਾ ਹੈ ਉਹ ਸਾਨੂੰ ਸਾਰਿਆਂ ਨੂੰ ਦੱਸਣ ਜਾ ਰਿਹਾ ਮੋਬਾਈਲ ਫੋਨ ਬਾਰੇ ਕੁਝ ਖਾਸ ਗੱਲਾਂ। ਧਿਆਨ ਨਾਲ ਸੁਣਿਓ।
2: ਮੈਂ ਇਬਾਦਤ ਤੇ ਮੈਂ ਕਸ਼ਿਸ਼, ਅੱਜ ਤੁਹਾਨੂੰ ਮੋਬਾਈਲ ਫੋਨ ਦੇ ਫਾਇਦੇ ਅਤੇ ਨੁਕਸਾਨ ਬਾਰੇ ਇੱਕ ਸੰਵਾਦ ਸੁਣਾਉਣ ਜਾ ਰਹੇ ਹਾਂ। ਸਤਿ ਸ੍ਰੀ ਅਕਾਲ ਕਸ਼ਿਸ਼, ਕਿੱਦਾਂ ਹਾਲ ਹੈ? ਅੱਜ ਮੈਂ ਬਹੁਤ ਖੁਸ਼ ਹਾਂ।
3: ਮੈਂ ਤਾਂ ਠੀਕ ਹਾਂ, ਤੂੰ ਦੱਸ ਅਜੇ ਨਹੀਂ ਖੁਸ਼ ਕਿਉਂ ਹੈ?
2: ਆ ਵੇਖ,

0: ਮੈਨੂੰ ਕੱਲ ਮੇਰੇ ਜਨਮ ਦਿਨ ਤੇ ਨਵਾਂ ਮੋਬਾਈਲ ਫੋਨ ਤੋਹਫੇ ਵਿੱਚ ਮਿਲਿਆ ਹੈ।
1: ਅੱਛਾ, ਪਰ ਤੂੰ ਫੋਨ ਤੇ ਕੀ ਕਰਦੀ ਹੈ? ਮੈਂ ਤਾਂ ਰੋਜ਼ ਆਪਣੇ ਡੈਡੀ ਦਾ ਫੋਨ ਇਸਤੇਮਾਲ ਕਰਦੀ ਹਾਂ। ਜਦੋਂ ਮੈਨੂੰ ਲੋੜ ਹੁੰਦੀ ਹੈ ਉਹ ਮੈਨੂੰ ਫੋਨ ਦੇ ਦਿੰਦੇ ਹਨ।
0: ਮੇਰੇ ਕੋਲ ਤਾਂ ਮੇਰਾ ਆਪਣਾ ਫੋਨ ਹੈ। ਮੈਂ ਆਪਣੇ ਦੋਸਤਾਂ ਦਾ ਇੱਕ ਗਰੁੱਪ ਬਣਾਇਆ ਹੈ, ਦੋਸਤ ਮੰਡਲੀ। ਅਸੀਂ ਉਸ 'ਤੇ ਰਾਤ ਨੂੰ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਅਤੇ ਤਸਵੀਰਾਂ ਅਤੇ ਛੋਟੀਆਂ ਵੀਡੀਓਜ਼ ਵੀ ਸਾਂਝੀਆਂ ਕਰਦੇ ਹਾਂ। ਮੇਰਾ ਸਮਾਜਿਕ ਮੀਡੀਆ 'ਤੇ ਵੀ ਇੱਕ ਖਾਤਾ ਬਣਿਆ ਹੋਇਆ ਹੈ ਅਤੇ ਪਤਾ ਹੈ ਫੋਨ ਵਿੱਚ ਕਿੰਨੀਆਂ ਸਾਰੀਆਂ ਖੇਡਾਂ ਹਨ।
1: ਪਰ ਮੈਂ ਤਾਂ ਸਿਰਫ ਆਪਣੇ ਡੈਡੀ ਦਾ ਫੋਨ ਇਸਤੇਮਾਲ ਕਰਦੀ ਹਾਂ ਅਤੇ ਉਹ ਵੀ ਸਕੂਲ ਦਾ ਕੋਈ ਕੰਮ ਕਰਨ ਜਾਂ ਸਿਰਫ ਜ਼ਰੂਰੀ ਗੱਲਬਾਤ ਕਰਨ ਲਈ।
0: ਤਾਂ ਤੂੰ ਆਪਣੀ ਮਰਜ਼ੀ ਨਾਲ ਫੋਨ ਵੀ ਨਹੀਂ ਚਲਾ ਸਕਦੀ।
1: ਮੈਂ ਵੀ ਤੇਰੇ ਵਾਂਗ ਇੰਝ ਹੀ ਫੋਨ ਚਲਾਉਂਦੀ ਸੀ, ਪਰ ਫਿਰ ਮੇਰੀ ਅੱਖਾਂ ਵਿੱਚ ਜਲਨ ਹੋਣ ਲੱਗ ਪਈ ਅਤੇ ਮੈਨੂੰ ਐਣਕ ਵੀ ਲੱਗ ਗਈ। ਮੈਨੂੰ ਬਾਹਰ ਖੇਡਣ ਜਾਣ ਦਾ ਸਮੇਂ ਹੀ ਨਹੀਂ ਮਿਲਦਾ ਸੀ। ਫਿਰ ਮੈਨੂੰ ਸਮਝ ਆਈ ਕਿ ਜ਼ਿਆਦਾ ਮੋਬਾਈਲ ਚਲਾਉਣਾ ਠੀਕ ਨਹੀਂ, ਇਸ ਨਾਲ ਅੱਖਾਂ, ਸਿਹਤ ਅਤੇ ਦਿਮਾਗ 'ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ।
0: ਹਾਂ, ਇਹ ਤਾਂ ਸਹੀ ਗੱਲ ਹੈ। ਕਈ ਵਾਰ ਮੈਂ ਘਰ ਦਾ ਕੰਮ ਕਰਨ ਦੀ ਬਜਾਏ ਇੰਸਟਾ 'ਤੇ ਵੀਡੀਓਜ਼ ਦੇਖਣ ਲੱਗ ਜਾਂਦੀ ਹਾਂ। ਫਿਰ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਸਮਾਂ ਨਿਕਲ ਜਾਂਦਾ ਹੈ ਅਤੇ ਮੇਰੇ ਕੋਲ ਬਾਹਰ ਖੇਡਣ ਜਾਣ ਦਾ ਸਮਾਂ ਹੀ ਨਹੀਂ ਬਚਦਾ।
1: ਮੋਬਾਈਲ ਫੋਨ ਦੇ ਫਾਇਦੇ ਵੀ ਹਨ। ਅਸੀਂ ਇਸ ਨਾਲ ਪੜ੍ਹਾਈ ਲਈ ਜਾਣਕਾਰੀ ਲੱਭ ਸਕਦੇ ਹਾਂ, ਸਿੱਖਿਆ ਵਾਲੀ ਵੀਡੀਓਜ਼ ਅਤੇ ਖਬਰਾਂ ਵੇਖ ਸਕਦੇ ਹਾਂ ਅਤੇ ਲੋੜ ਪੈਣ 'ਤੇ ਕਿਸੇ ਨਾਲ ਗੱਲਬਾਤ ਵੀ ਕਰ ਸਕਦੇ ਹਾਂ। ਹੋਰ ਤਾਂ ਹੋਰ, ਸਾਡਾ ਸਕੂਲ ਦਾ ਗਰੁੱਪ ਵੀ ਬਣਿਆ ਹੋਇਆ ਹੈ ਜਿਸ 'ਤੇ ਸਾਨੂੰ ਸਕੂਲ ਨਾਲ ਸੰਬੰਧਿਤ ਸਾਰੀ ਜਾਣਕਾਰੀ ਅਤੇ ਜ਼ਰੂਰੀ ਸੁਨੇਹੇ ਮਿਲਦੇ ਰਹਿੰਦੇ ਹਨ।
0: ਬਿਲਕੁਲ, ਹੁਣ ਮੈਂ ਸਮਝ ਗਈ ਹਾਂ। ਸੱਚੀ, ਮੈਨੂੰ ਤਾਂ ਬਾਹਰ ਖੇਡਣ ਜਾਣ ਦਾ ਸਮਾਂ ਹੀ ਨਹੀਂ ਮਿਲਦਾ। ਸਾਨੂੰ ਮੋਬਾਈਲ ਦੀ ਵਰਤੋਂ ਸਮੇਂ ਦੀ ਹੱਦ ਵਿੱਚ ਕਰਨੀ ਚਾਹੀਦੀ ਹੈ।
1: ਹਾਂ, ਖਾਸ ਕਰਕੇ ਰਾਤ ਨੂੰ ਦੇਰ ਤੱਕ ਫੋਨ ਨਹੀਂ ਚਲਾਉਣਾ ਚਾਹੀਦਾ।
0: ਠੀਕ ਹੈ ਕਸ਼ਿਸ਼, ਅੱਜ ਤੋਂ ਮੈਂ ਵੀ ਤੇਰੇ ਵਾਂਗ ਸਿਰਫ ਸਕੂਲ ਦਾ ਕੰਮ ਕਰਨ ਜਾਂ ਜ਼ਰੂਰੀ ਕੰਮ ਲਈ ਹੀ ਫੋਨ ਇਸਤੇਮਾਲ ਕਰਾਂਗੀ। ਮੈਂ ਵੀ ਤੇਰੇ ਨਾਲ ਬਾਹਰ ਖੇਡਣ ਜਾਇਆ ਕਰਾਂਗੀ, ਵੀਡੀਓਜ਼ ਦਾ ਸਮਾਂ ਕੱਟ ਕਰਾਂਗੀ ਅਤੇ ਪਹਿਲਾਂ ਆਪਣਾ ਘਰ ਅਤੇ ਸਕੂਲ ਦਾ ਕੰਮ ਕਰਾਂਗੀ।
1: ਸ਼ਾਬਾਸ਼ ਮੇਰੀ ਚੰਗੀ ਸਹੇਲੀ, ਤੂੰ ਤਾਂ ਸਮਝਦਾਰ ਹੋ ਗਈ ਹੈ। ਮੋਬਾਈਲ ਸਾਡੇ ਲਈ ਚੰਗਾ ਸਾਧਨ ਹੈ, ਬਸ ਇਸ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।
0: ਬਿਲਕੁਲ, ਚੱਲ ਹੁਣ ਫੋਨ ਛੱਡੀਏ ਤੇ ਬਾਹਰ ਖੇਡਣ ਚੱਲੀਏ।
1: ਹਾਂ, ਚੱਲ ਚੱਲੀਏ, ਧੰਨਵਾਦ।
2: ਲਓ ਜੀ, ਧੰਨਵਾਦ ਪਾਰਥ ਸੀਕਰ ਸਕੂਲ ਬਿਆਸ ਦੇ ਬੱਚਿਆਂ ਦਾ, ਉਹਨਾਂ ਦੇ ਟੀਚਰ ਸਹਿਬਾਨ ਦਾ, ਪ੍ਰਿੰਸੀਪਲ ਸਹਿਬਾਨ ਦਾ, ਜਿਨ੍ਹਾਂ ਨੇ ਅੱਜ ਬਾਲ ਜਗਤ ਦੇ ਵਿਹੜੇ ਦੇ ਵਿੱਚ ਆ ਕੇ ਖੂਬ ਸਾਰੀਆਂ ਰੌਣਕਾਂ ਲਗਾਈਆਂ। ਔਰ ਇਹ ਰੌਣਕਾਂ ਬੱਚਿਓ ਅਗਲੇ ਹਫ਼ਤੇ ਵੀ ਜ਼ਰੂਰ ਲੱਗਣਗੀਆਂ, ਕਿਉਂਕਿ ਬੱਚੇ ਇੰਨੀ ਤਿਆਰੀ ਦੇ ਨਾਲ ਆਏ ਸੀ, ਇੰਨੇ ਚਾਅ ਦੇ ਨਾਲ, ਇੰਨੇ ਉਤਸ਼ਾਹ ਦੇ ਨਾਲ ਕਿ ਉਹ ਖੂਬ ਸਾਰੀਆਂ ਸਾਨੂੰ ਰਿਕਾਰਡਿੰਗ ਕਰਕੇ ਦੇ ਗਏ ਨੇ। ਔਰ ਗੁਰਪ੍ਰੀਤ, ਕਈ ਵਾਰੀ ਹੁੰਦਾ ਨਾ ਕਿ ਸਾਨੂੰ ਬੱਚਿਆਂ ਨੂੰ ਕਹਿਣਾ ਪੈਂਦਾ ਆ ਥੋੜ੍ਹਾ ਜਿਹਾ ਹੋਰ ਰਿਕਾਰਡ ਕਰ ਦਿਓ, ਆਹ ਵੀ ਕਰ ਦਿਓ, ਉਹ ਵੀ ਕਰ ਦਿਓ, ਅਤੇ ਉਹ ਕਈ ਵਾਰੀ ਆਨਾਕਾਨੀ ਕਰਦੇ ਨੇ ਕਿ ਨਹੀਂ ਸਾਨੂੰ ਮੁਸ਼ਕਿਲ ਲੱਗੇਗਾ। ਪਰ ਇਹ ਜਿਹੜੇ ਬੱਚੇ ਆਏ ਨੇ ਬੜੇ ਮੋਟੀਵੇਟ ਹੋ ਕੇ ਆਏ ਨੇ ਔਰ ਸਾਨੂੰ ਖੂਬ ਸਾਰੀਆਂ ਅੱਜ ਪਰਫਾਰਮੈਂਸ ਰਿਕਾਰਡ ਕਰਵਾ ਕੇ ਜਾ ਰਹੇ ਨੇ
3: ਜੀ। ਔਰ ਪ੍ਰੋਗਰਾਮ ਬਾਲ ਜਗਤ ਚੱਲ ਰਿਹਾ ਜੀ। ਪ੍ਰੋਗਰਾਮ ਬਾਲ ਜਗਤ ਦੇ ਵਿੱਚ ਹੁਣ ਬੱਚਿਆਂ ਦਾ ਸਿਲਸਿਲਾ ਜਿਹੜਾ ਹੈ, ਖਾਸ ਕਰਕੇ ਨੰਨੀ ਕਲਮ ਤੋਂ ਦੇ ਜ਼ਰੀਏ ਕਹਿ ਲਓ ਜਾਂ ਫਿਰ ਸਕੂਲ ਦੀ ਪਰਫਾਰਮੈਂਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਹੁਣ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਅਤੇ ਅਗਲੇ ਸਿਲਸਿਲੇ ਦੇ ਵੱਲ ਰੁੱਖ ਕਰਦੇ ਹਾਂ ਜਿਹੜਾ ਹੈ ਜੀ ਨੌਲੇਜ ਟਾਈਮ। ਔਰ ਨੌਲੇਜ ਟਾਈਮ ਦੇ ਜ਼ਰੀਏ ਖਾਸ ਕਰਕੇ ਤੁਹਾਡੇ ਸਾਰਿਆਂ ਦੇ ਲਈ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਲੈ ਕੇ ਆਉਂਦੇ ਹਾਂ, ਜਿਸ ਦਾ ਮੰਤਵ ਸਿਰਫ ਇਹੀ ਹੈ ਕਿ ਤੁਸੀਂ ਆਪ ਆਪਣੇ ਤੱਕ ਕੋਈ ਜਾਣਕਾਰੀ ਨਾ ਰੱਖੋ, ਆਪ ਤੇ ਉਸ ਦੇ ਉੱਪਰ ਕੰਮ ਕਰੋ ਹੀ ਕਰੋ, ਦੂਸਰਿਆਂ ਨੂੰ ਵੀ ਸੁਚੇਤ ਜ਼ਰੂਰ ਤੇ ਜ਼ਰੂਰ ਕਰੋ, ਕਿਉਂਕਿ ਬਹੁਤ ਹੀ ਖਾਸ ਦਿਨ ਜਿਹੜਾ ਹੈ ਉਹ ਅੱਜ ਅਸੀਂ ਮਨਾ ਰਹੇ ਹਾਂ 11 ਅਕਤੂਬਰ ਨੂੰ, ਐਜ ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ। ਔਰ ਜਦੋਂ ਅਸੀਂ ਸਮਾਨਤਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਤਾਂ ਇੱਥੇ ਹੁਣ 21ਵੀਂ ਸਦੀ ਦੇ ਵਿੱਚ ਇਹ ਗੁਹਾਰ ਸਾਨੂੰ ਨਹੀਂ ਲਗਾਉਣੀ ਚਾਹੀਦੀ ਕਿ ਸਭ ਨੂੰ ਇੱਕੋ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਹੈ, ਕਿਉਂਕਿ ਅਸੀਂ ਉਸ ਯੁੱਗ ਦੇ ਵਿੱਚ ਜੀ ਰਹੇ ਹਾਂ ਜਿੱਥੇ ਸਾਰੇ ਹੀ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬੱਚਿਓ ਬਸਰ ਕਰ ਰਹੇ ਨੇ। ਤੁਸੀਂ ਕਲਾਸ ਦੇ ਵਿੱਚ ਜਦੋਂ ਜਾਂਦੇ ਹੋ ਤਾਂ ਗਰਲਜ਼ ਐਂਡ ਬੋਇਜ਼ ਦੋਨੋਂ ਇਕੱਠੇ ਹੀ ਬੈਠਦੇ ਨੇ ਔਰ ਪੜ੍ਹਦੇ ਨੇ, ਔਰ ਘਰ ਦੇ ਵਿੱਚ ਵੀ ਇਹ ਸੁਮੇਲ ਜਿਹੜਾ ਹੈ ਉਹ ਬਣਿਆ ਹੋਇਆ ਹੈ। ਸੋ ਤੁਹਾਨੂੰ ਸਿੱਖਣ ਦੀ ਲੋੜ ਹੈ ਕਿ ਇੱਜ਼ਤ ਜਿਹੜੇ ਨੇ ਉਹ ਬੋਇਜ਼ ਨੇ ਗਰਲਜ਼ ਦੀ ਕਰਨੀ ਔਰ ਗਰਲਜ਼ ਨੇ ਬੋਇਜ਼ ਦੀ ਕਰਨੀ, ਔਰ ਬਣਦੇ ਹੱਕ ਜਿਹੜੇ ਨੇ ਤੁਹਾਡੇ ਸਾਰਿਆਂ ਦੇ ਆਪਣੇ ਆਪਣੇ ਬਹੁਤ ਸੋਹਣੇ ਹੋਣੇ ਚਾਹੀਦੇ। ਲੇਕਿਨ ਦਿਨ ਜਿਹੜਾ ਹੈ ਉਹ ਅਸੀਂ ਮਨਾ ਰਹੇ ਹਾਂ ਜੀ ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ, ਤੋਂ ਇੱਕ ਪਿਆਰਾ ਜਿਹਾ ਗਿਫਟ ਸਾਰੀਆਂ ਹੀ ਭੈਣਾਂ ਲਈ, ਬੱਚਿਆਂ ਲਈ ਜ਼ਰੂਰ ਤੇ ਜ਼ਰੂਰ ਘਰ ਤੋਂ ਹੋਣਾ ਚਾਹੀਦਾ ਅੱਜ ਦੇ ਦਿਨ ਦੇ ਵਿੱਚ।
2: ਗੱਲ ਕਰੀਏ 13 ਅਕਤੂਬਰ ਦੀ, ਤਾਂ 13 ਅਕਤੂਬਰ ਦਾ ਦਿਨ ਬੱਚਿਓ ਇੰਟਰਨੈਸ਼ਨਲ ਡੇ ਫੋਰ

ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਤੌਰ 'ਤੇ ਮਨਾਇਆ ਜਾਂਦਾ ਔਰ ਮੁਸੀਬਤਾਂ ਕਹਿੰਦੇ ਨੇ ਕਿ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ। ਅਚਾਨਕ ਕੁਝ ਵੀ ਕੁਦਰਤ ਦੇ ਵਰਤਾਰੇ ਦੇ ਵਿੱਚ ਹੋ ਸਕਦਾ, ਕਿਤੇ ਭੁਚਾਲ ਆ ਸਕਦਾ, ਕਿਤੇ ਸੁਨਾਮੀ ਆ ਸਕਦੀ ਹੈ, ਕਿਤੇ ਬਹੁਤ ਸਾਰਾ ਪਾਣੀ ਲੈਂਡਸਲਾਈਡ ਹੋ ਸਕਦੀ ਹੈ ਜਾਂ ਕੋਈ ਵੀ ਮੁਸ਼ਕਿਲ ਦੀ ਘੜੀ ਘੱਟ ਸਕਦੀ ਹੈ। ਤਾਂ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਇਹੀ ਰਹਿੰਦਾ ਕਿ ਇਹਨਾਂ ਮੁਸ਼ਕਿਲ ਦੀਆਂ ਘੜੀਆਂ ਦੇ ਵਿੱਚ ਡਰਨ ਦੇ ਨਾਲੋਂ ਚੰਗਾ ਹੈ ਕਿ ਸਮਝ ਰੱਖੀਏ ਕਿ ਹੁਣ ਅਸੀਂ ਕੀ ਕਰਨਾ ਹੈ, ਕਿਸ ਤਰ੍ਹਾਂ ਅਸੀਂ ਆਪਣੀ ਅਤੇ ਦੂਸਰਿਆਂ ਦੀ ਜਾਨ

0: ਦੀਆਂ ਘੜੀਆਂ ਦੇ ਵਿੱਚ ਆਪਣਾ ਕੀ ਰੋਲ ਅਦਾ ਕਰਨਾ ਹੈ
1: ਜੀ। ਔਰ ਜਦੋਂ ਅਸੀਂ ਅਗਲੇ ਦਿਨ ਦੀ ਗੱਲ ਕਰਦੇ ਹਾਂ ਤੇ ਵਰਲਡ ਸਟੈਂਡਰਡਸ ਡੇ, ਜਦੋਂ ਅਸੀਂ ਵਿਸ਼ਵ ਮਿਆਰ ਦਿਵਸ ਦੀ ਗੱਲ ਕਰਦੇ ਹਾਂ ਤੇ ਇਹ ਉਹ ਖਾਸ ਦਿਨ ਹੈ ਜਿਸ ਦੇ ਵਿੱਚ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਕਿਸੇ ਵੀ ਚੀਜ਼ ਨੂੰ ਬਣਾਉਣ ਜਾਂ ਕਰਨ ਦੇ ਲਈ ਕੁਝ ਨਿਰਧਾਰਿਤ ਨਿਯਮ ਜਿਹੜੇ ਨੇ ਉਹ ਹੁੰਦੇ ਨੇ ਤੇ ਉਹਨਾਂ ਦੀ ਗੁਣਵੱਤਾ ਜਿਹੜੀ ਹੈ ਉਸ ਨੂੰ ਅਸੀਂ ਚੈੱਕ ਕਰਨਾ ਹੁੰਦਾ, ਉਸਦੇ ਪੱਧਰ ਤੈਅ ਕਰਨੇ ਹੁੰਦੇ ਨੇ ਔਰ ਇਹ ਉਹ ਮਿਆਰ ਹੈ ਜਿਹੜੀ ਖਾਸ ਕਰਕੇ ਅਸੀਂ ਸੈੱਟ ਕਰਨੀ ਹੁੰਦੀ ਹੈ। ਛੋਟੀ ਜਿਹੀ ਗੱਲ ਕਰਦੇ ਹਾਂ ਬੱਚੋ, ਜਿਵੇਂ ਖਿਡੌਣਿਆਂ ਦੀ ਗੱਲ ਕਰ ਲਈਏ, ਖਿਡੌਣਾ ਜਿਹੜਾ ਹੈ ਉਹ ਕਿੰਨੀ ਉਮਰ ਤੱਕ ਕਿਸ ਤਰੀਕੇ ਦੇ ਨਾਲ ਉਹ ਸੁਰੱਖਿਅਤ ਹੈ ਬੱਚਿਆਂ ਦੇ ਲਈ, ਇਹ ਜ਼ਰੂਰ ਤੇ ਜ਼ਰੂਰ ਉਸਦੇ ਉੱਪਰ ਲਿਖਿਆ ਹੋਇਆ ਹੁੰਦਾ ਹੈ। ਬਿਜਲੀ ਦੇ ਉਪਕਰਨ ਹਮੇਸ਼ਾ ਤੁਹਾਡੇ ਪੇਰੈਂਟਸ ਵੀ ਤੁਹਾਨੂੰ ਗਾਈਡਲਾਈਨਸ ਦਿੰਦੇ ਰਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨਾ। ਸੋ ਇੱਕ ਸਟੈਂਡਰਡਸ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਕਰਦੇ ਹਾਂ ਔਰ ਉਹ ਕੀਤੇ ਹੋਏ ਸਟੈਂਡਰਡਸ ਤੋਂ ਬਾਹਰ ਜਦੋਂ ਅਸੀਂ ਚਲੇ ਜਾਂਦੇ ਹਾਂ ਤਾਂ ਕਈ ਵਾਰੀ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਕਰਕੇ ਹੀ ਇਹ ਖਾਸ ਦਿਨ ਮਨਾਇਆ ਜਾਂਦਾ ਹੈ। ਸੋ ਤੁਸੀਂ ਆਪਣੇ ਘਰ ਦੇ ਵਿੱਚ ਕੁਝ ਨਿਯਮ ਜਿਹੜੇ ਨੇ ਉਹ ਜ਼ਰੂਰ ਤੇ ਜ਼ਰੂਰ ਸੈੱਟ ਕਰ ਸਕਦੇ ਹੋ ਇਸ ਖਾਸ ਦਿਨ ਨੂੰ ਮਨਾਉਂਦਿਆਂ।
0: ਸੋ ਇਹ ਸਟੈਂਡਰਡਸ ਕੀ ਨੇ ਪਿਆਰੇ ਬੱਚਿਓ? ਬਹੁਤ ਸਾਰੀਆਂ ਇਲੈਕਟ੍ਰੀਕਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ISI ਮਾਰਕ ਲਿਖਿਆ ਹੁੰਦਾ ਹੈ। ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਪਰ ਸਰਕਾਰ ਦੇ ਅਦਾਰੇ ਵੱਲੋਂ ਕੁਝ ਸਟੈਂਪਸ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਇਹ ਮਾਪਦੰਡ ਦੱਸਦੀਆਂ ਨੇ ਕਿ ਇਹ ਚੀਜ਼ ਬਾਕਾਇਦਗੀ ਨਾਲ ਬਿਲਕੁਲ ਠੀਕ ਹੈ। ਔਰ ਫਿਰ ਆ ਜਾਂਦੀ ਹੈ ਕਾਪੀਆਂ ਦੀ ਗੁਰਪ੍ਰੀਤ ਵਾਲੀ, ਜਿਹਨੂੰ ਕਈ ਵਾਰੀ ਬੱਚੇ ਨਾ ਇਹ ਸਮਝ ਕੇ ਅਟਰੈਕਟ ਹੋ ਜਾਂਦੇ ਨੇ ਕਿ ਹਾਂ ਇਹ ਤਾਂ ਚੀਜ਼ ਮੈਨੂੰ ਇੰਨੇ ਸਸਤੇ ਦੇ ਵਿੱਚ ਮਿਲਦੀ ਪਈ ਹੈ। ਸੋ ਪਿਆਰੇ ਬੱਚਿਓ, ਉਹ ਸਭ ਸਟੈਂਡਰਡਸ ਹੁੰਦੀਆਂ ਨੇ, ਉਹ ਤੁਹਾਡੀ ਸਿਹਤ ਦੇ ਲਈ, ਤੁਹਾਡੀਆਂ ਹੋਰ ਚੀਜ਼ਾਂ ਦੇ ਲਈ ਭਾਰੀ ਪੈ ਸਕਦੀਆਂ ਨੇ। ਸੋ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਇਹੀ ਮਨੋਰਥ ਰਹਿੰਦਾ ਹੈ ਕਿ ਤੁਸੀਂ ਸਮਝਦਾਰ ਹੋਵੋ, ਇੱਕ ਜਾਗਰੂਕ ਜਿਹੜਾ ਨਾਗਰਿਕ ਹੈ ਉਹਦੀ ਭੂਮਿਕਾ ਨਿਭਾਉਂਦੇ ਹੋਏ ਜਦੋਂ ਵੀ ਕੋਈ ਚੀਜ਼ ਖਰੀਦਦੇ ਹੋ ਤਾਂ ਤੁਹਾਨੂੰ ਤੁਹਾਡੇ ਹੱਕ ਹਕੂਕਾਂ ਦੇ ਬਾਰੇ ਜਾਗਰੂਕਤਾ ਹੋਵੇ, ਪਤਾ ਹੋਵੇ ਕਿ ਤੁਸੀਂ ਇਸ ਚੀਜ਼ ਤੋਂ ਕੀ ਫਾਇਦਾ ਲੈ ਸਕਦੇ ਹੋ।
1: ਔਰ ਜਦੋਂ ਅਸੀਂ ਖਾਣ ਦੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਨਾ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਹੁੰਦੇ ਨੇ ਬੱਚੇ, ਖਾਸ ਕਰਕੇ ਬਾਹਰੋਂ ਜਦੋਂ ਕੁਝ ਖਾਣ ਲੈ ਕੇ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਜਲਦੀ ਜਲਦੀ ਉਹਨੂੰ ਅਨਫੋਲਡ ਕੀਤਾ ਜਾਵੇ, ਉਹ ਖਾਇਆ ਜਾਏ ਤੇ ਭੁੱਲ ਜਾਂਦੇ ਨੇ ਕਿ ਹੱਥ ਵੀ ਧੋਣੇ ਜ਼ਰੂਰੀ ਨੇ ਜੀ। ਬਿਲਕੁਲ, ਅਸੀਂ ਗਲੋਬਲ ਹੈਂਡ ਵਾਸ਼ਿੰਗ ਡੇ ਜਿਹੜਾ ਹੈ ਉਹ 15 ਅਕਤੂਬਰ ਨੂੰ ਮਨਾ ਰਹੇ ਹਾਂ। ਖਾਣਾ ਖਾਣ ਤੋਂ ਪਹਿਲਾਂ ਜਿੰਨੇ ਹੱਥ ਧੋਣੇ ਜ਼ਰੂਰੀ ਨੇ ਉਨੇ ਹੀ ਖਾਣਾ ਖਾਣ ਤੋਂ ਬਾਅਦ ਵੀ ਜ਼ਰੂਰੀ ਨੇ ਔਰ ਜਿਹੜਾ ਉਹ ਡਿਊਰੇਸ਼ਨ ਹੈ ਕੁਝ ਸੈਕਿੰਡਸ ਦਾ ਉਹ ਵੀ ਬਹੁਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਦੋਂ ਅਸੀਂ ਗਲੋਬਲ ਹੈਂਡ ਵਾਸ਼ਿੰਗ ਡੇ ਮਨਾ ਰਹੇ ਹਾਂ ਤੇ ਇਸ ਦੇ ਵਿੱਚ ਹੱਥਾਂ ਨੂੰ ਧੋਣ ਦੇ ਲਈ ਉਹ ਜਿਹੜੇ ਸੈਕਿੰਡਸ ਨੇ ਕਿ ਕਿਸ ਤਰੀਕੇ ਨਾਲ ਸਾਨੂੰ ਆਪਣੇ ਹੱਥ ਧੋਣੇ ਚਾਹੀਦੇ ਨੇ, ਫਿੰਗਰਸ ਇਨਸਾਈਡ ਆਊਟਸਾਈਡ ਹੈਂਡ ਥੰਮ ਪੂਰਾ ਜਿਹੜੀ ਪਾਮ ਹੈ ਔਰ ਇਹ ਸਾਰੇ ਸਟੈਪਸ ਜ਼ਰੂਰ ਤੇ ਜ਼ਰੂਰ ਫੋਲੋ ਕਰਨੇ ਹੁੰਦੇ ਨੇ। ਇਹ ਨਹੀਂ ਹੈ ਕਿ ਜਲਦੀ ਜਲਦੀ ਹੈਂਡ ਵਾਸ਼ ਕੀਤਾ ਸਿਰਫ ਦਿਖਾਉਣ ਦੇ ਲਈ, ਕਿਉਂਕਿ ਅਸੀਂ ਦਿਖਾਉਣ ਲਈ ਨਹੀਂ ਆਪਣੇ ਆਪ ਨੂੰ ਜਰਮਸ ਤੋਂ ਕੀਟਾਣੂਆਂ ਤੋਂ ਖਾਸ ਕਰਕੇ ਦੂਰ ਕਰਨ ਲਈ ਹੱਥ ਧੋਣੇ ਆ। ਸੋ ਆਪਣੇ ਹੈਂਡ ਵਾਸ਼ ਉਠਾਓ, ਆਪਣੇ ਵਾਸ਼ ਬੇਸਨ ਦੇ ਕੋਲ ਚਲੇ ਜਾਓ, ਭੱਜ ਜਾਓ ਔਰ ਚੈੱਕ ਕਰੋ ਕਿ ਕਿਹੜੇ ਕਿਹੜੇ ਸਟੈਪਸ ਨੇ ਔਰ ਤੁਸੀਂ ਆਪਣੀ ਸਿਹਤ ਦਾ ਧਿਆਨ ਜਿਹੜਾ ਹੈ ਇਹਨਾਂ ਛੋਟੇ ਛੋਟੇ ਕਦਮਾਂ ਦੇ ਨਾਲ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਰੱਖ ਸਕਦੇ ਹੋ।
0: ਸੋ ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਹੈ ਔਰ ਬੱਚਿਆਂ ਦੀ ਨੌਲੇਜ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਕਿ ਕਿਹੜੇ ਕਿਹੜੇ ਖਾਸ ਦਿਨ ਅਕਤੂਬਰ ਦੇ ਇਸ ਹਫ਼ਤੇ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਦੀ ਦੁਨੀਆ ਦੇ ਉੱਤੇ ਕਿਸ ਕਿਸ ਤਰ੍ਹਾਂ ਮਹੱਤਤਾ ਹੈ। ਸੋ ਗੱਲ ਕਰੀਏ 15 ਅਕਤੂਬਰ ਦੀ ਤਾਂ 15 ਅਕਤੂਬਰ ਦਾ ਦਿਨ ਬੱਚਿਓ ਨੈਸ਼ਨਲ ਵਾਈਟ ਕੇਨ ਡੇ ਵਜੋਂ ਮਨਾਇਆ ਜਾਂਦਾ ਹੈ। ਕੁਛ ਦਿਨ ਬੱਚਿਓ ਐਸੇ ਹੁੰਦੇ ਨੇ ਜਿਨ੍ਹਾਂ ਦੇ ਨਾਮ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ, ਪਰ ਕੁਛ ਐਸੇ ਦਿਨ ਵੀ ਹੁੰਦੇ ਨੇ ਕਿ ਜਿਨ੍ਹਾਂ ਦੇ ਬਾਰੇ ਸਾਨੂੰ ਖੋਜ ਪੜਤਾਲ ਕਰਨੀ ਪੈਂਦੀ ਹੈ, ਆਪਣੇ ਅਧਿਆਪਕ ਸਹਿਬਾਨ ਤੋਂ ਪੁੱਛਣਾ ਪੈਂਦਾ ਹੈ ਜਾਂ ਸਾਨੂੰ ਇੰਟਰਨੈਟ ਤੋਂ ਉਹਦਾ ਸਹਾਰਾ ਲੈਣਾ ਪੈਂਦਾ। ਸੋ ਇਹ ਜਿਹੜਾ ਨੈਸ਼ਨਲ ਵਾਈਟ ਕੇਨ ਡੇ ਹੈ ਇਹਦੇ ਬਾਰੇ ਕੁਝ ਬੱਚੇ ਤਾਂ ਜਾਣਦੇ ਹੋਣਗੇ ਕਿ ਇਹ ਜਿਹੜੀ ਵਾਈਟ ਸਟਿੱਕ ਹੈ ਇਹ ਕਿਸੇ ਦੀਆਂ ਅੱਖਾਂ ਬਣ ਕੇ ਉਹਨਾਂ ਨੂੰ ਰਾਹ ਦਿਖਾ ਸਕਦੀ ਹੈ, ਉਹਨਾਂ ਦਾ ਮਾਰਗ ਦਰਸ਼ਨ ਕਰ ਸਕਦੀ ਹੈ। ਸੋ ਠੀਕ ਪਿਆਰੇ ਬੱਚਿਓ, ਤੁਸੀਂ ਠੀਕ ਜਾਣਿਆ ਜਿਨ੍ਹਾਂ ਨੇ ਜਾਣਿਆ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਇਹ ਵਾਈਟ ਕੇਨ ਡੇ ਮਨਾਉਣ ਦੇ ਪਿੱਛੇ ਮਨੋਰਥ ਕੀ ਹੈ। ਇਹ ਜਿਹੜੀ ਵਾਈਟ ਕਲਰ ਦੀ ਫੋਲਡਿੰਗ ਸਟਿੱਕ ਹੈ ਇਹ ਬਹੁਤ ਸਾਰੇ ਬਲਾਈਂਡ ਪਰਸਨ ਦਾ ਮਾਰਗ ਦਰਸ਼ਨ ਕਰਦੀ ਹੈ, ਉਹਨਾਂ ਨੂੰ ਘਰ ਤੋਂ ਸਕੂਲ ਤੱਕ, ਗੱਡੀਆਂ ਤੱਕ, ਦਫ਼ਤਰਾਂ ਤੱਕ ਇਹ ਵਾਈਟ ਕੇਨ ਸਟਿੱਕ ਲੈ ਕੇ ਜਾਂਦੀ ਹੈ। ਸੋ ਉਹਨਾਂ ਦਾ ਬਹੁਤ ਵੱਡਾ ਸਹਾਰਾ ਹੁੰਦੀ ਹੈ ਔਰ ਪਿਆਰੇ ਬੱਚਿਓ ਇਹ ਫੋਲਡ ਵੀ ਹੋ ਜਾਂਦੀ ਹੈ। ਔਰ ਗੁਰਪ੍ਰੀਤ, ਅੱਜ ਕੱਲ੍ਹ ਟੈਕਨੋਲੋਜੀ ਦੇ ਦੌਰ ਦੇ ਨਾਲ ਇਹਦੇ ਵਿੱਚ ਵੀ ਬਹੁਤ ਆਵਿਸ਼ਕਾਰ ਹੋ ਗਏ ਨੇ, ਹੁਣ ਇਹ ਬੋਲ ਕੇ ਸੈਂਸਰ ਦੇ ਨਾਲ ਦੱਸ ਦਿੰਦੀ ਹੈ ਕਿ ਅੱਗੇ ਕਿੰਨੀ ਦੂਰੀ 'ਤੇ ਕਿਹੜਾ ਓਬਸਟੀਕਲ ਹੈ ਜਾਂ ਅੱਗੇ ਕਿਸ ਤਰੀਕੇ ਦੇ ਨਾਲ ਤੁਸੀਂ ਜਾਣਾ ਹੈ। ਸੋ ਸਮੇਂ

0: ਨਾਲ ਸਥਿਤੀਆਂ ਦੇ ਨਾਲ ਨਾਲ ਇਹਨਾਂ ਦੇ ਵਿੱਚ ਵੀ ਐਡਵਾਂਸਮੈਂਟ ਹੁੰਦੀ ਪਈ ਹੈ ਔਰ ਇਹ ਜਿਹੜੇ ਅੱਖਾਂ ਤੋਂ ਨਹੀਂ ਦੇਖ ਸਕਦੇ ਦੋਸਤ ਉਹਨਾਂ ਦਾ ਵੱਡਾ ਸਹਾਰਾ ਹੈ ਔਰ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਹੋਰ ਵੀ ਬੈਨੀਫਿਟ ਮਿਲਦਾ ਪਿਆ ਹੈ
1: ਜੀ। ਔਰ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਵਿਦਿਆਰਥੀ ਜੀਵਨ ਦੀ ਤੇ ਵਿਦਿਆਰਥੀਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿੱਥੇ ਅਸੀਂ ਇੱਕ ਪਾਸੇ ਨੈਸ਼ਨਲ ਟੀਚਰਸ ਡੇ ਨੈਸ਼ਨਲ ਸਟੂਡੈਂਟਸ ਡੇ ਮਨਾਉਂਦੇ ਹਾਂ ਉੱਥੇ ਹੀ ਵਰਲਡ ਲੈਵਲ ਤੇ ਵੀ ਸਟੂਡੈਂਟਸ ਡੇ ਔਰ ਟੀਚਰਸ ਡੇ ਮਨਾਇਆ ਜਾਂਦਾ ਹੈ। ਸੋ 15 ਅਕਤੂਬਰ ਨੂੰ ਜਿਹੜਾ ਹੈ ਉਹ ਵਿਸ਼ਵ ਵਿਦਿਆਰਥੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਤੁਹਾਨੂੰ ਸਭ ਨੂੰ ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਤੇ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਮੈਂ ਅੱਜ ਨਵਾਂ ਕੀ ਸਿੱਖਿਆ, ਨਿਵੇਕਲਾ ਕੀ ਕੀਤਾ, ਔਰ ਇਹ ਚੀਜ਼ ਜਿਹੜੀ ਹੈ ਤੁਹਾਡੇ ਅੰਦਰ ਇੱਕ ਉਤਸੁਕਤਾ ਪੈਦਾ ਕਰੇਗੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਸਿੱਖਣੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਆਲਰੇਡੀ ਸਿੱਖ ਚੁੱਕੇ ਹੋ ਔਰ ਉਹਨਾਂ ਦਾ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੀ ਪ੍ਰਭਾਵ ਪੈਂਦਾ। ਕਈ ਵਾਰ ਕੀ ਹੁੰਦਾ ਕਿ ਅਸੀਂ ਅਜਾਏ ਐਵੇਂ ਦੇ ਝਮੇਲਿਆਂ 'ਚ ਫਸ ਜਾਂਦੇ ਹਾਂ। ਅਸੀਂ ਪੜ੍ਹਾਈ ਦੇ ਨਾਲ ਨਾਲ ਕੁਝ ਐਕਟੀਵਿਟੀਜ਼ ਕਰਦੇ ਹਾਂ, ਲੇਕਿਨ ਕੁਝ ਐਕਟੀਵਿਟੀਜ਼ ਇਹੋ ਜਿਹੀਆਂ ਸਿੱਖਣੀਆਂ ਸਿਖਾਉਣੀਆਂ ਸ਼ੁਰੂ ਕਰ ਦਿੰਦੇ ਹਾਂ, ਖਾਸ ਕਰਕੇ ਜਿਹੜੀਆਂ ਬੇਲੋੜੀਆਂ ਹੁੰਦੀਆਂ ਨੇ, ਸਾਡਾ ਸਮਾਂ ਖਰਾਬ ਕਰਦੀਆਂ ਨੇ। ਸੋ ਵਿਦਿਆਰਥੀ ਜੀਵਨ 'ਚ ਇਹ ਜ਼ਰੂਰ ਪਤਾ ਹੋਣਾ ਚਾਹੀਦਾ, ਇੱਕ ਤਾਂ ਤੁਹਾਡੀ ਪੜ੍ਹਾਈ ਨਾਲ ਦੀ ਨਾਲ ਤੁਹਾਡੇ ਉਹ ਗੁਣ ਜਿਹੜੇ ਤੁਸੀਂ ਸਿੱਖਣਾ ਚਾਹੁੰਦੇ ਹੋ, ਲੇਕਿਨ ਕੋਈ ਵੀ ਇਹੋ ਜਿਹੀਆਂ ਕਲਾਸਿਸ ਵੱਲ ਨਹੀਂ ਭੱਜਣਾ ਚਾਹੀਦਾ ਭੇਡ ਚਾਲ ਦੇ ਤੌਰ 'ਤੇ, ਜਿਹੜੇ ਕਿ ਤੁਹਾਡੇ ਬਾਕੀ ਫਰੈਂਡ ਸਰਕਲ ਲਗਾ ਰਹੇ ਹੁੰਦੇ ਨੇ। ਆਪਣੇ ਟੀਚੇ ਨੂੰ ਪਹਿਚਾਣੋ, ਆਪਣੇ ਗੁਣਾਂ ਨੂੰ ਪਹਿਚਾਣੋ ਤੇ ਸਿਰਫ ਉਹੀ ਕਲਾਸਿਸ ਅਤੇ ਉਹੀ ਚੀਜ਼ਾਂ ਨੂੰ ਸਿੱਖੋ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਫਾਇਦਾ ਦੇਣ, ਜਾਂ ਫਿਰ ਜਿਹੜੀਆਂ ਤੁਹਾਡੀਆਂ ਹੌਬੀਜ਼ ਨੇ ਔਰ ਅਜਾਏ ਤੁਹਾਡਾ ਸਮਾਂ ਬਿਲਕੁਲ ਵੀ ਖਰਾਬ ਨਹੀਂ ਕਰ ਰਹੀਆਂ।
0: ਅੱਗੇ ਚੱਲਦੇ ਹਾਂ ਜੀ 16 ਅਕਤੂਬਰ ਵੱਲ ਔਰ 16 ਅਕਤੂਬਰ ਦਾ ਦਿਨ ਮਨਾਇਆ ਜਾਂਦਾ ਵਰਲਡ ਫੂਡ ਡੇ ਵਜੋਂ ਔਰ ਪਿਆਰੇ ਬੱਚੇ ਜਾਣਦੇ ਨੇ ਕਿ ਦੁਨੀਆਂ ਦੇ ਉੱਤੇ ਖਾਣੇ ਦੀ ਬਹੁਤ ਸਾਰੀ ਘਾਟ ਹੀ ਰਹਿੰਦੀ ਹੈ ਔਰ ਇਸੇ ਕਰਕੇ ਅਸੀਂ ਇੰਪੋਰਟ ਔਰ ਐਕਸਪੋਰਟ ਕਰਦੇ ਹਾਂ ਚੀਜ਼ਾਂ ਨੂੰ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ। ਇੱਕ ਮੁਲਕ ਦੇ ਵਿੱਚ ਕੋਈ ਚੀਜ਼ ਜ਼ਿਆਦਾ ਹੁੰਦੀ ਹੈ ਤਾਂ ਬੱਚੇ ਉਸ ਨੂੰ ਦੂਸਰੇ ਮੁਲਕ ਦੇ ਵਿੱਚ ਇੰਪੋਰਟ ਜਾਂ ਐਕਸਪੋਰਟ ਕਰ ਲਿਆ ਜਾਂਦਾ ਕਿਉਂਕਿ ਖਾਣੇ ਦੇ ਸੀਮਿਤ ਸੋਰਸਿਸ ਨੇ ਸਾਡੇ ਕੋਲ ਔਰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਸ ਖਾਣੇ ਦੀ ਪ੍ਰੋਡਕਸ਼ਨ ਨੂੰ ਬਣਾਉਣ ਦੇ ਲਈ ਪੈਸਟੀਸਾਈਡ ਦਾ ਇਸਤੇਮਾਲ ਨਹੀਂ ਸਗੋਂ ਐਗਰੀਕਲਚਰ ਦੇ ਵਿੱਚ ਇਨੋਵੇਸ਼ਨ ਕੀਤੀ ਜਾਵੇ ਔਰ ਖਾਣੇ ਦੇ ਵੇਸਟੇਜ ਨੂੰ ਬਚਾਇਆ ਜਾਵੇ ਔਰ ਇਹਦੀ ਸਸਟੇਨੇਬਿਲਟੀ ਨੂੰ ਵਧਾਇਆ ਜਾਵੇ। ਇਹਦੇ ਉੱਤੇ ਰਿਸਰਚਸ ਹੁੰਦੀਆਂ ਪਈਆਂ ਨੇ ਔਰ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਵੀ ਇਹੀ ਰਹਿੰਦਾ ਹੈ ਕਿ ਜਨ ਜਨ ਦੇ ਵਿੱਚ ਅਵੇਅਰਨੈਸ ਪੈਦਾ ਕੀਤੀ ਜਾਵੇ ਕਿ ਇਹ ਖਾਣਾ ਸਾਡੇ ਲਈ ਵਰਦਾਨ ਹੈ ਔਰ ਇਹਦੇ ਰਿਸੋਰਸਿਸ ਲਿਮਿਟਿਡ ਨੇ ਸਾਡੇ ਕੋਲ ਪਿਆਰੇ ਬੱਚਿਓ। ਸੋ ਖਾਣੇ ਨੂੰ ਬਿਲਕੁਲ ਵੇਸਟ ਨਹੀਂ ਕਰਨਾ
1: ਜੀ। ਜਿੱਥੇ ਅਸੀਂ ਖਾਣਾ ਖਾਂਦੇ ਹਾਂ ਸਾਰੇ ਜਣੇ ਆਪਣੀ ਬਾਡੀ ਨੂੰ ਠੀਕ ਰੱਖਣ ਲਈ, ਆਪਣੀ ਮਾਨਸਿਕਤਾ ਨੂੰ ਠੀਕ ਰੱਖਣ ਲਈ, ਉੱਥੇ ਹੀ ਬੱਚਿਓ ਵੱਖਰੀਆਂ ਵੱਖਰੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਿਹੜੀਆਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਖਾਸ ਕਰਕੇ ਜਦੋਂ ਅਸੀਂ ਫਿਜ਼ੀਕਲ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ ਜਿਹੜੀਆਂ ਸਾਡੀ ਬਾਡੀ ਨੂੰ ਠੀਕ ਰੱਖਦੀਆਂ ਨੇ, ਮੈਡੀਟੇਸ਼ਨ, ਮੈਂਟਲ ਐਕਟੀਵਿਟੀਜ਼ ਦੀ ਗੱਲ ਕਰਦੀਆਂ ਨੇ ਜਿਹੜੀਆਂ ਸਾਡੀ ਮਾਨਸਿਕਤਾ ਨੂੰ ਅਤੇ ਮੈਂਟਲ ਹੈਲਥ ਨੂੰ ਠੀਕ ਰੱਖਦਾ। ਇੱਕ ਚੀਜ਼ ਜਿਹੜੀ ਹੈ ਉਹਦੇ ਵੱਲ ਅਸੀਂ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਬੈਠਦੇ ਹਾਂ। ਬਹੁਤੀ ਵਾਰੀ ਦੇਖਿਆ ਗਿਆ ਕਿ ਬੱਚੇ ਕਿਤਾਬ ਪੜ੍ਹਦੇ ਪੜ੍ਹਦੇ ਇੰਨੇ ਜ਼ਿਆਦਾ ਮਗਨ ਹੋ ਜਾਂਦੇ ਨੇ ਕਿ ਉਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਵੱਖਰੇ ਵੱਖਰੇ ਪੋਸਚਰ 'ਚ ਬੈਠਦੇ ਨੇ ਔਰ ਉਹ ਪੋਸਚਰ ਜਿਹੜੇ ਨੇ ਉਹ ਉਹਨਾਂ ਦੀ ਸਪਾਈਨ ਦੇ ਉੱਪਰ ਖਾਸ ਕਰਕੇ ਬਹੁਤ ਪ੍ਰਭਾਵ ਪਾ ਰਹੇ ਨੇ। ਸੋ ਇਸੇ ਲਈ ਸੋਚ ਵਿਚਾਰ ਆਉਂਦੀ ਹੈ ਕਿ ਇਹੋ ਜਿਹੇ ਦਿਨ ਮਨਾਉਣੇ ਬਹੁਤ ਜ਼ਰੂਰੀ ਹੈ ਜਿੱਥੇ ਜਾਗਰੂਕਤਾ ਪੈਦਾ ਕੀਤੀ ਜਾਏ। ਸੋ 16 ਅਕਤੂਬਰ ਨੂੰ ਵਰਲਡ ਸਪਾਈਨ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਔਰ ਇਹ ਸਾਨੂੰ ਸਭ ਨੂੰ ਹੀ ਪਤਾ ਹੋਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਸਾਡੀ ਬੈਕਬੋਨ ਜਿਹੜੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵਾਲਾ ਪਾਰਟ ਹੈ ਸਾਡੀ ਬਾਡੀ ਦਾ ਔਰ ਅਗਰ ਇਹਦੇ ਵਿੱਚ ਥੋੜ੍ਹੀ ਜਿਹੀ ਵੀ ਖਰਾਬੀ ਆਉਂਦੀ ਹੈ ਨਾ ਤਾਂ ਸਾਡੀ ਸਾਰੀ ਰੂਟੀਨ ਇੱਕ ਦਿਨ ਦੀ ਨਹੀਂ ਬਹੁਤ ਸਾਰੇ ਦਿਨਾਂ ਦੀ ਖਰਾਬ ਹੋ ਜਾਂਦੀ ਹੈ ਕਿਉਂਕਿ ਇਸਦਾ ਅਸਰ ਸਾਡੇ ਚੱਲਣ 'ਤੇ ਵੀ ਪੈਂਦਾ, ਸਾਡੇ ਪੜ੍ਹਨ 'ਤੇ, ਯਾਦ ਕਰਨ 'ਤੇ, ਹਰ ਚੀਜ਼ 'ਤੇ ਪੈਂਦਾ। ਸੋ ਕੋਸ਼ਿਸ਼ ਕਰੋ ਕਿ ਜੇ ਤੁਸੀਂ ਪੜ੍ਹਦੇ ਹੋ ਤਾਂ ਨਾਲ ਦੀ ਨਾਲ ਜੇਕਰ ਮੋਬਾਈਲ ਫੋਨਸ ਦਾ ਵੀ ਥੋੜ੍ਹੇ ਜਿਹੇ ਸਮੇਂ ਲਈ ਇਸਤੇਮਾਲ ਕਰਦੇ ਹੋ ਤਾਂ ਇਸ ਪੋਸਚਰ ਦੇ ਵਿੱਚ ਕਰੋ ਕਿ ਤੁਹਾਡੀ ਬਾਡੀ ਦੇ ਉੱਪਰ ਉਸਦਾ ਕੋਈ ਵੀ ਅਸਰ ਨਾ ਹੋਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਪ੍ਰੋਬਲਮਸ ਜਿਹੜੀਆਂ ਨੇ ਤੁਹਾਨੂੰ ਉਹ ਆ ਸਕਦੀਆਂ ਨੇ। ਸੋ ਇਹ ਸਾਰੇ ਦਿਨ ਹਫ਼ਤੇ ਬੱਚਿਓ ਅਸੀਂ ਇਸੇ ਲਈ ਹੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ।
0: 17 ਅਕਤੂਬਰ ਦਾ ਦਿਨ ਬੱਚਿਓ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਇਰੇਡੀਕੇਸ਼ਨ ਆਫ ਪਾਵਰਟੀ, ਯਾਨੀ ਗਰੀਬੀ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਔਰ ਪੂਰੀ ਦੁਨੀਆ ਦੇ ਉੱਤੇ ਬਹੁਤ ਸਾਰੇ ਲੋਕ ਗਰੀਬ ਨੇ, ਇੱਥੋਂ ਤੱਕ ਗਰੀਬ ਨੇ ਕਿ ਉਹਨਾਂ ਕੋਲ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਔਰ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੈ। ਸੋ ਇਸੇ ਬੈਲੈਂਸ ਨੂੰ ਪੂਰੀ ਦੁਨੀਆ ਬੈਲੈਂਸ ਕਰਦੀ ਪਈ ਹੈ ਕਿ ਇਹ ਪਾੜਾ ਕਿਵੇਂ ਖਤਮ ਕੀਤਾ ਜਾ ਸਕੇ। ਇਹ ਪਾੜਾ ਉਦੋਂ ਬੱਚਿਓ ਖਤਮ ਹੋ ਸਕਦਾ ਹੈ ਜਦੋਂ ਅਸੀਂ ਆਪਣੀਆਂ ਖਵਾਹਿਸ਼ਾਂ ਨੂੰ ਸੀਮਿਤ ਕਰਾਂਗੇ ਔਰ ਦੂਸਰਿਆਂ ਨੂੰ ਮਦਦ ਕਰਾਂਗੇ ਉਹਨਾਂ ਨੂੰ ਪਾਵਰਟੀ ਤੋਂ ਉੱਚਾ ਚੁੱਕਣ ਦੇ ਲਈ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਗੁਰਪ੍ਰੀਤ ਅੱਜ ਅਸੀਂ

0: ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਦੇਖੋ ਗੱਲਾਂ ਬਾਤਾਂ ਜਾਣਕਾਰੀਆਂ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ, ਪਰ ਇਹ ਜਿਹੜੀ ਘੜੀ ਦੀਆਂ ਸੂਈਆਂ ਟਿਕ ਟਿਕ ਟਿਕ ਟਿਕ ਕਰਦੀਆਂ ਸਾਨੂੰ ਇਹ ਇਸ਼ਾਰਾ ਕਰਦੀਆਂ ਨੇ ਨਾ ਕਿ ਲਓ ਜੀ ਗੁਰਪ੍ਰੀਤ ਅਤੇ ਸੁਖਦੀਪ ਹੁਣ ਪ੍ਰੋਗਰਾਮ ਨੂੰ ਵਾਇੰਡ ਅਪ ਕਰ ਲਓ, ਔਰ ਉਸ ਤੋਂ ਪਹਿਲਾਂ ਬੱਚਿਆਂ ਨੂੰ ਨੰਬਰ ਦੱਸ ਦਿਓ ਜਿਹਦੇ ਉੱਤੇ ਉਹਨਾਂ ਨੇ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜਣੀਆਂ ਨੇ। ਬੱਚਿਓ ਨੰਬਰ ਕਰ ਲਓ ਸਾਡਾ ਨੋਟ, ਜਿਸ ਦੇ ਉੱਪਰ ਤੁਸੀਂ ਸਾਨੂੰ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਵਟਸਐਪ ਕਰਨੀਆਂ ਨੇ ਅਟੈਚਮੈਂਟ ਦੇ ਰੂਪ ਦੇ ਵਿੱਚ ਆਪਣੇ ਮੋਬਾਈਲ ਫੋਨ ਤੋਂ ਆਡੀਓ ਰਿਕਾਰਡ ਕਰਕੇ। ਸੋ ਨੰਬਰ ਹੈ ਜੀ 8284584799, ਯਾਨੀ 8284851789। ਇਸ ਨੰਬਰ ਦੇ ਉੱਤੇ ਸਾਨੂੰ ਤੁਹਾਡੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ।
1: ਸੋ ਅਗਲੇ ਹਫਤੇ ਫਿਰ ਤੁਹਾਡੇ ਲਈ ਢੇਰ ਸਾਰੀ ਜਾਣਕਾਰੀ, ਮਨੋਰੰਜਨ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਔਰ ਬੱਚਿਆਂ ਦੀਆਂ ਪਰਫਾਰਮੈਂਸਿਸ ਜ਼ਰੂਰ ਤੇ ਜ਼ਰੂਰ ਲੈ ਕੇ ਆਵਾਂਗੇ। ਹੁਣ ਦਿਓ ਸੁਖਦੀਪ ਔਰ ਗੁਰਪ੍ਰੀਤ ਨੂੰ ਇਜਾਜ਼ਤ।
2: ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਬਾਲ ਜਗਤ, ਪੇਸ਼ ਕਰ ਰਹੇ ਸੀ ਸੁਖਦੀਪ ਸਿੰਘ ਅਤੇ ਗੁਰਪ੍ਰੀਤ ਭੋਗਲ। ਹੁਣ ਸਮਾਂ ਹੋ ਰਿਹਾ ਜੀ ਨਿੱਕੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ, ਵਾਹ
2: ਫਸਿਆ। ਅਣਜਾਣ ਐਪਸ ਤੋਂ ਬਚੋ,
3: RBI ਕਹਿੰਦਾ ਹੈ
2: ਜਾਣਕਾਰ ਬਣੋ ਸੁਚੇਤ ਰਹੋ।
4: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
5: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ

0: ਤੁਹਾਡੀ ਚਾਹ ਈਐਮਆਈ ਕਿਰਾਇਆ ਕਿਵੇਂ ਮੈਨੇਜ ਕਰਾਂ? ਉਹ ਇੱਕ ਜੁਗਾੜ ਹੈ, ਚੰਗਾ ਪੈਸਾ ਮਿਲੂਗਾ।
1: ਕਿਵੇਂ?
0: ਆਪਣੇ ਬੈਂਕ ਦਾ ਵੇਰਵਾ ਦਿਓ, ਕੁਝ ਲੋਕ ਪੈਸੇ ਭੇਜਣਗੇ, ਉਹਨਾਂ ਦੇ ਦੱਸੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ।
1: ਓਏ, ਕਮਿਸ਼ਨ ਮਿਲੂਗਾ?
0: ਇੰਨਾ ਸੌਖਾ? ਉਹ ਕਾਹਦਾ ਸੌਖਾ, ਇਹ ਮਨੀ ਮਿਊਲ ਹੈ, ਗੈਰ ਕਾਨੂੰਨੀ ਪੈਸੇ ਕਮਾਉਂਦੇ ਨੇ ਦੂਜਿਆਂ ਦੇ ਖਾਤੇ ਰਾਹੀਂ, ਅਪਰਾਧ ਹੈ, ਉਹ ਜੇਲ੍ਹ ਹੋ ਸਕਦੀ ਹੈ।
1: ਨਾ ਬਾਈ ਜੀ, ਨਾ।
2: ਆਪਣਾ ਬੈਂਕ ਖਾਤਾ ਸੁਰੱਖਿਅਤ ਰੱਖੋ, ਕਿਸੇ ਨੂੰ ਵਰਤਣ ਨਾ ਦਿਓ। ਆਰਬੀਆਈ ਕਹਿੰਦਾ ਹੈ,
3: ਜਾਣਕਾਰ ਬਣੋ ਤੇ ਸਚੇਤ ਰਹੋ।
4: ਆਓ ਹੁਣ ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
5: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰ ਫਿਰੋਜ਼ੀ। प्रधानमंत्री नरेंद्र मोदी आज सुबह तमिलनाडु की राजधानी चेन्नई पहुंचे। वे आज चेन्नई में 13,000 करोड़ रुपए की परियोजनाओं का उद्घाटन करेंगे। हवाई अड्डे पर तमिलनाडु के मुख्यमंत्री सी जोसेफ विजय सहित अन्य नेताओं ने प्रधानमंत्री का स्वागत किया। श्री मोदी ने चेन्नई में रोड शो किया और पोरूर पूनमल्ली मेट्रो रेल सेवा को

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30 ਵਜੇ। ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਅਮਿਤ ਤੋਂ ਹਾੜੀ ਫਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਲਵੋਗੇ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਸੰਗਰੂਰ ਦੇ ਪਿੰਡ ਬੱਲਰਾਂ ਵਿਚ ਵਿਕਾਸ ਕਾਰਜਾਂ ਲਈ ਗ੍ਰਾਂਟ ਚੈੱਕ ਤਕਸੀਮ ਕੀਤੇ। ਲੋਕ ਮੇਲੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਏਗਾ। ਉਨਾਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਦੇ ਸਰਕਾਰੀ ਨੌਕਰੀਆਂ ਦੀ ਕਈ ਮਾਵਾਂ ਦੀਆਂ ਸਤਿਕਾਰ ਯੋਜਨਾ ਤਹਿਤ ਅਦਾਇਗੀ ਸ਼ੁਰੂ ਕਰਕੇ ਬਦਲੇ ਦੀ ਰਾਜਨੀਤੀ ਨੂੰ ਖਤਮ ਕਰ ਦਿੱਤੈ। ਉਨਾਂ ਕਿਹਾ ਕਿ ਸਰਕਾਰ ਵਿਕਾਸ, ਬਿਹਤਰ ਸਕੂਲਾਂ, ਹਸਪਤਾਲਾਂ, ਸੜਕਾਂ ਤੇ ਜਨਤਕ

0: ਬੁਨਿਆਦੀ ਢਾਂਚੇ ਰਾਹੀਂ ਸੂਬੇ ਨੂੰ ਵਿਕਸਿਤ ਕਰ ਰਹੀ ਹੈ। ਪੰਜਾਬ 'ਚ 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਜਦਕਿ ਕਿਸਾਨਾਂ ਨੂੰ ਖੇਤੀਬਾੜੀ ਕਾਰਜਾਂ 'ਚ ਵਧੇਰੇ ਸਹੂਲਤਾਂ ਪ੍ਰਦਾਨ ਕਰਦੇ ਹੋਏ ਦਿਨ ਵੇਲੇ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ ਕੈਡਿਟਾਂ ਵੱਲੋਂ NDA 2 ਲਿਖਤੀ ਪ੍ਰੀਖਿਆ 'ਚ 87.7% ਰਿਕਾਰਡ ਤੋੜ ਸਫਲਤਾ ਦਰਜ ਕੀਤੀ ਗਈ ਹੈ। ਇਹ ਸੰਸਥਾ ਦੇ 65 ਕੈਡਿਟਾਂ ਵਿੱਚੋਂ 57 ਕੈਡਿਟ ਲਿਖਤੀ ਪ੍ਰੀਖਿਆ ਪਾਸ ਕਰਕੇ ਅਗਲੇ ਸਾਲ ਜੂਨ 'ਚ ਸ਼ੁਰੂ ਹੋਣ ਵਾਲੇ ਵਕਾਰੀ NDA 158 ਕੋਰਸ ਲਈ ਕੁਆਲੀਫਾਈ ਕਰ ਗਏ ਨੇ। ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਨੌਜਵਾਨ ਪੰਜਾਬ ਦਾ ਮਾਣ ਨੇ, ਉਨ੍ਹਾਂ ਦੀ ਲਗਨ ਤੇ ਸਖ਼ਤ ਮਿਹਨਤ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਨਤੀਜਾ ਭਾਰਤੀ ਹਥਿਆਰਬੰਦ ਸੈਨਾਵਾਂ ਲਈ ਦੇਸ਼ ਦੇ ਮੋਹਰੀ ਸੰਸਥਾਨ ਵਜੋਂ ਸੰਸਥਾਨ ਦੀ ਸ਼ਾਖ ਨੂੰ ਹੋਰ ਮਜ਼ਬੂਤ ਕਰਦਾ ਹੈ। ਸੰਸਥਾਨ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ ਚੌਹਾਨ ਨੇ ਵੀ ਕੈਡਿਟਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਵਾਸਤੇ ਪ੍ਰੇਰਿਤ ਕੀਤਾ। ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਦਾ ਤਿਉਹਾਰ ਨਰਾਤੇ ਅੱਜ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਏ ਨੇ। ਇਸ ਤਿਉਹਾਰ ਦੌਰਾਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਨਰਾਤਿਆਂ ਦੇ ਪਹਿਲੇ ਦਿਨ ਦੇਵੀ ਦੁਰਗਾ ਦੇ ਸ਼ੈਲਪੁੱਤਰੀ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਦੇਵੀ ਸ਼ੈਲਪੁੱਤਰੀ ਤਾਕਤ, ਸਥਿਰਤਾ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਨੇ। ਪੇਸ਼ ਹੈ ਇੱਕ ਰਿਪੋਰਟ।
1: ਨਾਮ ਰੇ ਸਬਸੇ ਬੜਾ ਤੇਰਾ ਨਾਮ ਸ਼ੇਰੋ ਵਾਲੀ।
2: ਦੇਵੀ ਦੁਰਗਾ ਦੇ 9 ਅਵਤਾਰਾਂ ਨੂੰ ਸਮਰਪਿਤ ਨਰਾਤਿਆਂ ਦਾ 9 ਦਿਨਾਂ ਦਾ ਤਿਉਹਾਰ ਪੰਜਾਬ ਸਮੇਤ ਦੇਸ਼ ਭਰ ਦੇ ਮੰਦਰਾਂ ਵਿੱਚ ਸਵੇਰ ਦੀ ਆਰਤੀ ਨਾਲ ਸ਼ੁਰੂ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਸ਼ੀਰਵਾਦ ਲੈਣ ਲਈ ਇਕੱਠੇ ਹੋਏ। ਸੂਬੇ ਦੇ ਵੱਖ ਵੱਖ ਮੰਦਰਾਂ ਜਿਵੇਂ ਕਿ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਰ, ਪਟਿਆਲਾ ਦੀ ਮਾਤਾ ਕਾਲੀ ਦੇਵੀ ਮੰਦਰ ਅਤੇ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਸਮੇਤ ਸੂਬੇ ਦੇ ਹੋਰ ਸਾਰੇ ਮੰਦਰਾਂ ਵਿੱਚ ਸ਼ਰਧਾਲੂ ਦੇਵੀ ਦੁਰਗਾ ਦੇ ਦਰਸ਼ਨਾਂ ਲਈ ਪਹੁੰਚ ਰਹੇ ਨੇ। ਮੰਦਰਾਂ ਵਿੱਚ ਹਵਨ, ਯੱਗ ਅਤੇ ਧਾਰਮਿਕ ਪ੍ਰੋਗਰਾਮ ਜਾਰੀ ਨੇ। ਇਹ ਤਿਉਹਾਰ ਦੁਸਹਿਰੇ ਦੇ ਨਾਲ ਸੰਪੂਰਨ ਹੋਏਗਾ। ਦੇਸ਼ ਭਰ ਦੇ ਸ਼ਰਧਾਲੂ ਇਹਨਾਂ 9 ਸ਼ੁਭ ਦਿਨਾਂ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਨੇ। ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੌਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਧਰ ਅੰਮ੍ਰਿਤਸਰ ਵਿੱਚ ਦੁਰਗਿਆਣਾ ਤੀਰਥ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਸ੍ਰੀ ਵੱਡੇ ਹਨੂੰਮਾਨ ਮੰਦਰ 'ਚ ਲੰਗੂਰ ਮੇਲੇ ਦੀ ਸ਼ੁਰੂਆਤ ਵੀ ਹੋ ਗਈ ਹੈ। ਇਸ ਮੇਲੇ ਦੌਰਾਨ ਨਵ ਜਨਮੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਸ਼ਰਧਾਲੂ ਲੰਗੂਰ ਦਾ ਬਾਣਾ ਪਹਿਨਦੇ ਨੇ ਤੇ 10 ਦਿਨਾਂ ਤੱਕ ਬ੍ਰਹਮਚਾਰੀ ਰਹਿੰਦੇ ਹੋਏ ਸਾਤਵਿਕ ਜੀਵਨ ਬਤੀਤ ਕਰਦੇ ਨੇ। ਇਸ 10 ਦਿਨਾਂ ਧਾਰਮਿਕ ਵਰਤ ਦੀ ਸਮਾਪਤੀ ਦੁਸਹਿਰੇ ਵਾਲੇ ਦਿਨ ਹੁੰਦੀ ਹੈ। ਉਧਰ ਬਟਾਲਾ ਵਿੱਚ ਵੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਉੱਤਰੀ ਰੇਲਵੇ ਨੇ ਐਲਾਨ ਕੀਤਾ ਕਿ ਅੱਜ ਸਾਰੀਆਂ ਰੇਲ ਗੱਡੀਆਂ ਆਪੋ ਆਪਣੇ ਨਿਰਧਾਰਤ ਸਮਾਂ ਸਾਰਨੀ ਮੁਤਾਬਕ ਚੱਲਣਗੀਆਂ। ਜ਼ਿਕਰਯੋਗ ਹੈ ਕਿ ਰੇਲਵੇ ਨੇ ਕੱਲ੍ਹ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਦੇ ਦਰਮਿਆਨ ਨਵੀਂ ਦਿੱਲੀ ਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ਤੇ ਪਹੁੰਚਣ ਵਾਲੀਆਂ ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਅਜੇ ਕੁਮਾਰ ਸੂਦ ਨੇ ਬੀਤੇ ਦਿਨੀ ਬਾਇਓਯੁਗ ਔਨ ਵੀਲਸ ਨੂੰ ਰਵਾਨਾ ਕੀਤਾ। ਇਹ ਇੱਕ ਮੋਬਾਈਲ ਆਊਟਰੀਚ ਪਹਿਲਕਦਮੀ ਹੈ, ਜਿਸਦਾ ਮੁੱਖ ਉਦੇਸ਼ ਪੂਰੇ ਭਾਰਤ ਵਿੱਚ ਪੋਲੀ ਇਲੈਕਟ੍ਰਿਕ ਐਸਿਡ ਬਾਇਓ ਪਲਾਸਟਿਕ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਰਵਾਇਤੀ ਪਲਾਸਟਿਕ ਦੇ ਪਾਏਦਾਰ ਬਦਲ ਨੂੰ ਅਪਣਾਉਣ ਵਾਸਤੇ ਉਤਸ਼ਾਹਿਤ ਕਰਨਾ ਏ। ਇਸ ਦਾ ਉਦੇਸ਼ ਵਿਦਿਆਰਥੀਆਂ, ਸੰਸਥਾਵਾਂ, ਕਾਰੋਬਾਰਾਂ ਤੇ ਭਾਈਚਾਰਿਆਂ ਨੂੰ ਇਸ ਤਰ੍ਹਾਂ ਦੀਆਂ ਸਮੱਗਰੀਆਂ ਦੇ ਪਿੱਛੇ ਮੌਜੂਦ ਵਿਗਿਆਨ ਤੇ ਰਵਾਇਤੀ ਪਲਾਸਟਿਕ ਦੇ ਬਦਲ ਵਜੋਂ ਇਹਨਾਂ ਦੀ ਸੰਭਾਵੀ ਵਰਤੋਂ ਬਾਰੇ ਜਾਣੂ ਕਰਵਾਉਣਾ ਏ। ਅੱਜ ਸਵੇਰੇ ਜਲੰਧਰ, ਫਾਜ਼ਿਲਕਾ, ਮੁਕਤਸਰ, ਪਟਿਆਲਾ, ਮੋਹਾਲੀ, ਗੁਰਦਾਸਪੁਰ, ਪਠਾਨਕੋਟ ਤੇ ਮਾਨਸਾ ਸਮੇਤ ਹੋਰਨਾਂ ਕੁਝ ਜ਼ਿਲ੍ਹਿਆਂ 'ਚ ਗਰਜ ਚਮਕ ਨਾਲ ਮੀਂਹ ਪਿਆ। ਮੀਂਹ ਪੈਣ ਨਾਲ ਮੌਸਮ 'ਚ ਭਾਵੇਂ ਤਬਦੀਲੀ ਆਈ ਹੈ, ਪਰ ਕਈ ਥਾਵਾਂ 'ਤੇ ਸੜਕਾਂ 'ਤੇ ਪਾਣੀ ਭਰਨ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਮਾਨਸਾ ਤੇ ਫਾਜ਼ਿਲਕਾ ਸਮੇਤ ਕਈ ਜ਼ਿਲ੍ਹਿਆਂ ਦੀਆਂ ਦਾਣਾ ਮੰਡੀਆਂ 'ਚ ਪਈ ਝੋਨੇ ਦੀ ਫਸਲ ਵੀ ਨੁਕਸਾਨੀ ਗਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਫਤਿਹਗੜ੍ਹ ਸਾਹਿਬ, SAS ਨਗਰ ਤੇ ਨਵਾਂ ਸ਼ਹਿਰ ਦੇ ਕੁਝ ਥਾਵਾਂ 'ਤੇ ਗੜੇਮਾਰੀ, ਤੇਜ਼ ਹਵਾਵਾਂ, ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਹੈ। ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਮਰਦਾਂ ਦਾ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
5: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
3: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ?
5: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
6: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

0: ਫੌਜੀ ਵੀਰੋ ਪ੍ਰੋਗਰਾਮ ਹਜੇ ਜਾਰੀ ਹੈ 1:40 ਹੋ ਰਹੇ ਨੇ ਹੁਣ ਸੁਣਦੇ ਹਾਂ ਪੰਜਾਬੀ 'ਚ ਖਬਰਾਂ ਅਤੇ ਫਿਰ ਇਸਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ
1: ਨਮਸਕਾਰ ਇਹ ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਯਾਦਵਿੰਦਰ ਸਿੰਘ ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਨਈ ਪਹੁੰਚੇ 13,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ ਭਾਰਤ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਏ ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਦਾ ਅੱਜ ਇੱਕ

100 ਆਸਵੰਦ ਖੇਤੀਬਾੜੀ ਜ਼ਿਲ੍ਹਿਆਂ 'ਚ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਇਹ ਯੋਜਨਾ 11 ਮੰਤਰਾਲਿਆਂ ਅਤੇ ਵਿਭਾਗਾਂ ਦੀਆਂ 36 ਕੇਂਦਰੀ ਯੋਜਨਾਵਾਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੀਆਂ ਖਾਸ ਖੇਤੀਬਾੜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਦੀਆਂ ਯੋਜਨਾਵਾਂ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਦਾ ਤਿਉਹਾਰ ਨਵਰਾਤਰੀ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਇਸ ਤਿਉਹਾਰ ਦੌਰਾਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਨਵਰਾਤਰੀ ਦੇ ਪਹਿਲੇ ਦਿਨ ਦੇਵੀ ਦੁਰਗਾ ਦੇ ਸ਼ੈਲਪੁੱਤਰੀ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਦੇਵੀ ਸ਼ੈਲਪੁੱਤਰੀ ਤਾਕਤ, ਸਥਿਰਤਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਨੇ। ਦੇਵੀ ਦੁਰਗਾ ਦੇ 9 ਅਵਤਾਰਾਂ ਨੂੰ ਸਮਰਪਿਤ 9 ਦਿਨਾਂ ਦਾ ਇਹ ਤਿਉਹਾਰ ਪੰਜਾਬ ਸਮੇਤ ਦੇਸ਼ ਭਰ ਦੇ ਮੰਦਰਾਂ ਵਿੱਚ ਸਵੇਰ ਦੀ ਆਰਤੀ ਨਾਲ ਸ਼ੁਰੂ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਸ਼ੀਰਵਾਦ ਲੈਣ ਲਈ ਇਕੱਠੇ ਹੋਏ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਨਵਰਾਤਰੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਰਾਹੀਂ ਉਹਨਾਂ ਕਾਮਨਾ ਕੀਤੀ ਕਿ ਮਾਂ ਦੁਰਗਾ ਦਾ ਆਸ਼ੀਰਵਾਦ ਸਾਰਿਆਂ ਨੂੰ ਸ਼ਕਤੀ, ਹੌਸਲਾ ਅਤੇ ਸਦਬੁੱਧੀ ਪ੍ਰਦਾਨ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਰਾਤਿਆਂ ਦੀ ਸ਼ੁਰੂਆਤ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

0: ਕੈਨੇਡਾ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਸ਼ੀਰਵਾਦ ਲੈਣ ਲਈ ਇਕੱਠੇ ਹੋਏ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਨਵਰਾਤਰੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਰਾਹੀਂ ਉਹਨਾਂ ਕਾਮਨਾ ਕੀਤੀ ਕਿ ਮਾਂ ਦੁਰਗਾ ਦਾ ਆਸ਼ੀਰਵਾਦ ਸਾਰਿਆਂ ਨੂੰ ਸ਼ਕਤੀ, ਹੌਸਲਾ ਅਤੇ ਸਦਬੁੱਧੀ ਪ੍ਰਦਾਨ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਰਾਤਿਆਂ ਦੀ ਸ਼ੁਰੂਆਤ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਵਿੱਚ ਸ੍ਰੀ ਮੋਦੀ ਨੇ ਮਾਂ ਸ਼ੈਲਪੁੱਤਰੀ ਅੱਗੇ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਤਾਮਿਲ ਭਗਤੀ ਗੀਤ ਕਰਪੂਰ ਨਾਇਗੀਏ ਦਾ ਵੀਡੀਓ ਵੀ ਸਾਂਝਾ ਕੀਤਾ। ਸ੍ਰੀ ਮੋਦੀ ਨੇ ਆਸ ਪ੍ਰਗਟਾਈ ਕਿ ਦੇਵੀ ਮਾਂ ਦਾ ਆਸ਼ੀਰਵਾਦ ਦੇਸ਼ ਵਾਸੀਆਂ ਵਿੱਚ ਧੀਰਤ ਅਤੇ ਸਵੈ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਨਾ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਜਾ ਅਗਰ ਸੇਨ ਦੀ ਜਯੰਤੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਮਹਾਰਾਜਾ ਅਗਰ ਸੇਨ ਲੋਕ ਸੇਵਾ ਅਤੇ ਸਮਾਜਿਕ ਸਦਭਾਵਨਾ ਦੇ ਮੋਢੀ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਜ਼ਾਦੀ ਘੁਲਾਟੀਏ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੀ ਜਯੰਤੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਨੇਪਾਲ ਵਿੱਚ ਹੜ੍ਹਾਂ ਦੇ ਮੱਦੇਨਜ਼ਰ ਬਿਹਾਰ ਦੇ ਸਰਹੱਦੀ ਜ਼ਿਲ੍ਹੇ ਪੱਛਮੀ ਚੰਪਾਰਨ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਹਾਲਾਂਕਿ ਬਿਹਾਰ ਉੱਤੇ ਇਸ ਵਾਧੇ ਦਾ ਅਸਰ ਨਾ ਮਾਤਰ ਰਹਿਣ ਦੀ ਉਮੀਦ ਹੈ। ਜ਼ਿਲ੍ਹਾ ਮੈਜਿਸਟਰੇਟ ਤਰਨਜੋਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਗੰਡਕ ਨਦੀ ਦੇ ਪਾਣੀ ਦੇ ਪੱਧਰ ਵਿੱਚ ਕੋਈ ਵਾਧਾ ਹੋਣ ਦੀ ਸੰਭਾਵਨਾ ਨਹੀਂ, ਫਿਰ ਵੀ ਸਾਵਧਾਨੀ ਵਜੋਂ ਹੇਠਲੇ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ।
1: ਲੋਕਾਂ ਨੇ ਅਲਰਟ ਕੀਆ ਹੈ, ਲੇਕਿਨ ਪਾਣੀ ਕੋਈ ਬਹੁਤ ਜ਼ਿਆਦਾ ਬਢਨੇ ਕੀ ਸੰਭਾਵਨਾ ਨਹੀਂ ਹੈ। ਹਮ ਲੋਕ ਮੋਨੀਟਰ ਕਰ ਰਹੇ ਹੈ, ਦੇਵਘਾਟ ਪਰ ਵੀ ਮੋਨੀਟਰ ਕਰ ਰਹੇ ਹੈ। ਇੱਕ ਦੇਵਘਾਟ ਸੇ ਵੀ ਪੀਛੇ ਕਾਲੀ ਖੋਲਾ ਕਰਕੇ ਜਗ੍ਹਾ ਹੈ, ਵਹਾਂ ਪਰ ਪਾਣੀ ਕਾ ਲੈਵਲ ਥੋੜਾ ਸਾ ਬੜ ਕੇ ਲਗਭਗ 50 ਸੈਂਟੀਮੀਟਰ ਬੜ ਕੇ ਅਬ ਫਾਲ ਕਰਨਾ ਸ਼ੁਰੂ ਕਰ ਗਿਆ ਹੈ।
0: ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਮਰਦਾਂ ਦਾ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਰਾਂਚੀ ਵਿੱਚ ਦੂਜੇ ਮੈਚ ਵਿੱਚ ਵੈਸਟ ਇੰਡੀਜ਼ ਵੱਲੋਂ ਭਾਰਤ ਨੂੰ 6 ਵਿਕਟਾਂ ਨਾਲ ਹਰਾਉਣ ਤੋਂ ਬਾਅਦ 5 ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ। ਵੈਸਟ ਇੰਡੀਜ਼ ਨੇ ਭਾਰਤ ਦੇ 250 ਦੌੜਾਂ ਦੇ ਟੀਚੇ ਨੂੰ 1 ਓਵਰ ਤੋਂ ਵੱਧ ਸਮਾਂ ਰਹਿੰਦੇ ਪ੍ਰਾਪਤ ਕਰ ਲਿਆ ਸੀ। ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਨਈ ਪਹੁੰਚੇ ਨੇ। 13,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਭਾਰਤ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਧਨ ਧਾਨਿਆ ਕ੍ਰਿਸ਼ੀ ਯੋਜਨਾ ਦਾ ਅੱਜ 1 ਸਾਲ ਮੁਕੰਮਲ ਹੋ ਗਿਆ ਹੈ। ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਦਾ ਤਿਉਹਾਰ ਨਵਰਾਤਰੀ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਇਆ ਅਤੇ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਤੀਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਇੰਦੌਰ ਵਿੱਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਉਦਿਤ ਨਾਰਾਇਣ ਦੀ ਆਵਾਜ਼ ਵਿੱਚ।

0: ਸਪਨਾ। ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

ਇਸ ਗੀਤ ਦੇ ਨਾਲ ਹੀ ਫੌਜੀ ਵੀਰੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ। ਫੌਜੀ ਵੀਰੋ ਜੈ ਹਿੰਦ।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਗਿਰਦਾਰੀ ਲਾਲ ਅਤੇ ਸਾਥੀਆਂ ਦੀ ਆਵਾਜ਼ ਵਿੱਚ ਭੇਟਾਂ ਸੁਣ ਰਹੇ ਸੀ। ਸ਼ਰਦ ਨਵਰਾਤਰੀ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਨਵਰਾਤਰੀ ਦੇ ਇਸ ਪਾਵਨ ਅਤੇ ਸ਼ੁਭ ਅਵਸਰ 'ਤੇ ਮਾਂ ਦੁਰਗਾ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮਾਂ ਆਪਣੀਆਂ ਮਿਹਰਾਂ ਭਰੀਆਂ ਨਜ਼ਰਾਂ ਸਭ 'ਤੇ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ ਸ਼ਾਂਤੀ ਅਤੇ ਹਰ ਵਿਹੜੇ ਵਿੱਚ ਖੁਸ਼ਹਾਲੀ, ਪਿਆਰ ਅਤੇ ਵਿਸ਼ਵਾਸ ਦੀ ਜੋਤ ਜਾਗਦੀ ਰਹੇ। ਮਾਂ ਦੁਰਗਾ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਅਤੇ ਸਭ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇਵਨ। ਇਸ ਪਾਵਨ ਤਿਉਹਾਰ ਦੀਆਂ ਅੱਬ ਸਭ ਸਰੋਤਿਆਂ ਨੂੰ ਲੱਖ ਲੱਖ ਵਧਾਈਆਂ ਅਤੇ ਸ਼ੁਭਕਾਮਨਾਵਾਂ। ਜੈ ਮਾਤਾ ਦੀ। ਇਸ ਦੇ ਨਾਲ ਹੀ ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਸਾਡੀ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
1: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੇਨਈ ਵਿੱਚ 13,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ। ਭਾਰਤ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਏ। ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਅਭਿਜੀਤ ਦੀਪਕੇ, ਆਸ਼ੂਤੋਸ਼ ਰੰਖਾ ਅਤੇ ਸੌਰਵ ਦਾਸ ਨੂੰ ਰਿਹਾਅ ਕਰ ਦਿੱਤਾ ਗਿਆ ਏ। ਸੁਪਰੀਮ ਕੋਰਟ ਨੇ ਸ਼ਾਂਤੀਪੂਰਨ ਇਕੱਠੇ ਹੋਣ ਵਾਲੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਨਾ ਲੈਣ ਅਤੇ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਸੰਗਰੂਰ ਦੇ ਪਿੰਡ ਬੱਲਰਾਂ ਵਿੱਚ ਵਿਕਾਸ ਕਾਰਜ ਲਈ ਗ੍ਰਾਂਟ ਚੈੱਕ ਸੌਂਪੇ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 57 ਕੈਡਿਟਾਂ ਵੱਲੋਂ NDA 2 ਲਿਖਤੀ ਪ੍ਰੀਖਿਆ ਪਾਸ। ਸੰਸਥਾ ਵੱਲੋਂ 87.7% ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਦਰਜ ਕੀਤੀ ਗਈ ਏ। ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਦਾ ਤਿਉਹਾਰ ਨਵਰਾਤਰੀ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਇਆ ਏ। ਪ੍ਰਧਾਨ

ਤਨ ਧਨ ਕ੍ਰਿਸ਼ੀ ਯੋਜਨਾ ਦਾ ਅੱਜ 1 ਸਾਲ ਪੂਰਾ ਹੋ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਹੋਈ ਬਾਰਿਸ਼ ਨਾਲ ਮੌਸਮ ਵਿੱਚ ਤਬਦੀਲੀ ਆਈ ਹੈ। ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਤੀਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਇੰਦੌਰ ਵਿੱਚ ਸ਼ਾਮੀ 7 ਵਜੇ ਖੇਡਿਆ ਜਾਏਗਾ। ਇਸ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਸੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਵਾਗਤ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲ ਤੋਂ ਨਿੱਘਾ ਸਵਾਗਤ ਕਰਦੇ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਫਰਮਾਇਸ਼ੀ ਗੀਤ ਅਤੇ ਨਾਲ ਹੀ ਤੁਹਾਡੇ ਵੱਲੋਂ ਲਿਖੀਆਂ ਚਿੱਠੀਆਂ ਦੇ ਵਿੱਚ ਜਿਹੜੀਆਂ ਤੁਸੀਂ ਆਪਣੀਆਂ ਫਰਮਾਇਸ਼ਾਂ ਦੇ ਨਾਲ ਆਪਣੇ ਨਾਮ ਭੇਜੇ ਹੁੰਦੇ ਨੇ ਉਹ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਲਓ ਜੀ, ਤੁਹਾਡੀ ਫਰਮਾਇਸ਼ 'ਤੇ ਸੁਣਾਉਣ ਜਾ ਰਹੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਤੇ ਨਾਲ ਦੀ ਨਾਲ ਗੀਤ ਵੀ ਸੁਣਾਵਾਂਗੇ ਅਤੇ ਤੁਹਾਡੇ ਨਾਂ ਵੀ ਤੁਹਾਡੀਆਂ ਫਰਮਾਇਸ਼ਾਂ ਸਹਿਤ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਮਨਪ੍ਰੀਤ ਦੇ ਨਾਲ। ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਗੀਤ ਆਰ ਨਾਨਕ ਪਾਰ ਨਾਨਕ। ਸਾਡੇ ਕੋਲ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆ ਉਹ ਪ੍ਰੋਗਰਾਮ ਦੇ ਵਿੱਚ ਪਹੁੰਚ ਗਈਆਂ ਨੇ। ਲਓ ਜੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਮਾਂ ਦੇ ਨਾਲ ਸ਼ਾਮਿਲ ਕਰਦੇ ਹਾਂ। ਆਦਰਸ਼ ਨਗਰ ਮਲੋਟ ਤੋਂ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਮੰਡੀ ਹਰਜ਼ੀਰਾ ਮਲੋਟ ਤੋਂ ਨੇ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਅਤੇ ਵਿਨੋਦ ਗਰਗ। ਅਮਨਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇਐਸ ਮਾਨ। ਪ੍ਰਿਮਲਾਗੰਜ ਆਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਨੇ ਬਲਵੰਤ ਕੁਮਾਰ ਵਰਮਾ, ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ, ਪ੍ਰਿਆਂਸ਼ ਅਤੇ ਰਿਸ਼ੀ ਵਰਮਾ। ਆਹ ਦੋਸਤ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਰੋਜ਼

ਤੁਸੀਂ ਸੁਣਿਆ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ। ਪਿੰਡ ਖਾਨੇ ਕੀ ਢਾਬ ਲੋੜ ਤੋਂ ਨੇ ਸ਼ਮਸ਼ੇਰ ਸਿੰਘ ਕਾਲਤਾ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਨਵੀਰ ਸਿੰਘ ਅਤੇ ਮਨਤਾਜ ਸਿੰਘ। ਮਸੀਤਾ ਡੱਬੇਵਾਲੀ ਤੋਂ ਨੇ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਤੇ ਹਨੀ ਲੋਟ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਦੇ ਗੀਤਾ। ਮੁਕਤਸਰ ਤੋਂ ਨੇ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣਿਆ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ। ਬਸ ਅੱਡਾ ਹਾਜੀਪੁਰ ਤੋਂ ਨੇ ਸੋਨੂੰ, ਗੇਸੀ, ਪਿੱਟੂ, ਬਾਲੀ, ਲਾਲੀ, ਜੀਵਨ, ਟੋਨੀ, ਪਿਆਰੇ ਲਾਲ ਤੇ ਰਿੱਕਾ। ਕੁਰਜਾ ਉੱਤਰ ਪ੍ਰਦੇਸ਼ ਤੋਂ ਨੇ ਤਿਲਕਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਤੇ ਅੰਕੁਸ਼ ਅਰੋੜਾ। ਛੱਤੀਸਗੜ੍ਹ ਭਾਟਾਪਾਰਾ ਤਤਰੰਗੀ ਤੋਂ ਨੇ ਦਵਾਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਤੇ ਜਬਹਿੰਦਰ ਕੁਮਾਰ ਵਰਮਾ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਨੇ ਬ੍ਰਿਜਲਾਲ ਚੌਹਾਨ ਤੇ ਨੀਰਜ ਕੁਮਾਰ ਚੌਹਾਨ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲਜੁਲੀ ਫਰਮਾਇਸ਼ ਦਿੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਕੰਠ ਕਲੇਰ ਦੀ ਆਵਾਜ਼ ਦੇ ਵਿੱਚ।

ਸਮਾਨਾ ਤੋਂ ਨੇ ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਭੋਲਾ ਸਵਾਂਗ ਡਾਕਟਰ ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸਵਰ ਤੇ ਸਾਰਾ ਹੀ ਪਰਿਵਾਰ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ, ਜੀਤ ਸਿੰਘ ਕੁੜਿਆਣਾ, ਸੁਖਦੇਵ ਸਿੰਘ ਤੇ ਕੁਲਵੰਤ ਗਿੱਲ। ਮਾਡਲ ਟਾਊਨ ਕਰਨਾਲ ਤੋਂ ਨੇ ਸੁਧੀਰ ਜੈਨ, ਕਿਰਨ, ਸੰਦੀਪ, ਆਸ਼ਾ, ਜਗਮੋਹਨ, ਸੁਨੀਤਾ ਜੈਨ ਤੇ ਸੁਨੀਤਾ ਸ਼ਰਮਾ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ।

ਐਚਡੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਅਗਲਾ ਪ੍ਰਸਾਰਣ ਸਾਡੇ ਪ੍ਰਾਇਮਰੀ ਚੈਨਲ ਤੋਂ ਹੁਣ ਤੋਂ ਕੁਝ ਹੀ ਪਲਾਂ ਬਾਅਦ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤਵੇ ਵਾਲਾ ਰੇਡੀਓ। ਸੁਣਦੇ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਡੋਲੀ ਗੁਲੇਰੀਆ ਦੀ ਆਵਾਜ਼ ਵਿੱਚ।

ਜਵਾਨੀ ਗੁਟਕੀਏ ਲੈ ਸੁਣ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਪੱਕੀ ਉਰਲੇ ਪਾਸੇ ਨਹਿਰ ਸੁਣੀ ਦੀ ਪਰਲੇ ਪਾਸੇ ਕੱਟੀ ਉਥੋਂ ਦੀ ਇੱਕ ਨਾਰ ਸੁਣੀ ਦੀ ਉਥੋਂ ਦੀ ਇੱਕ ਨਾਰ ਸੁਣੀ ਦੀ ਗੱਲ ਪਏ ਤੱਕੋ ਤੱਕੀ ਤੇ

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ, ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਸੰਦੇਸ਼ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸ਼੍ਰੀ ਹਰਜਿੰਦਰ ਸਿੰਘ ਧਾਮੀ।

ਇਸ ਬਾਣੀ ਦਾ ਨਿਵਾਸ ਹੀ ਰਹਿੰਦਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਵੀ ਬਾਣੀ ਦਾ ਹੀ ਵਾਸਾ ਹੁੰਦਾ ਹੈ। ਮਾਨੋ ਜੀਵਨ ਦਾ ਆਧਾਰ ਹੀ ਅੰਮ੍ਰਿਤ ਨਾਮ ਹੈ। ਪ੍ਰਭੂ ਦੇ ਨਾਮ ਸਿਮਰਨ ਦੀ ਤਾਕੀਦ ਪੰਚਮ ਪਾਤਸ਼ਾਹ ਰਾਗ ਸੋਰਠ ਵਿੱਚ ਉਚਾਰੇ ਹੋਏ ਸ਼ਬਦ ਵਿੱਚ ਕਰਦੇ ਨੇ ਕਿ ਹੇ ਭਾਈ, ਸੱਚੇ ਹਰੀ ਨੂੰ ਸਿਮਰੋ। ਇਸ ਲਈ ਸੱਤ ਪੁਰਸ਼ਾਂ ਦੀ ਸੰਗਤ ਕਰਕੇ ਹਰਦਮ ਉਸ ਨੂੰ ਯਾਦ ਰੱਖ ਕੇ ਆਤਮਿਕ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਵੇਂ ਪ੍ਰਭੂ ਸਦਾ ਸਹਾਈ ਹੈ, ਉਸੇ ਤਰ੍ਹਾਂ ਉਸ ਦੀ ਕਥਾ ਅਤੇ ਕੀਰਤੀ ਵੀ ਸੁਖਦਾਇਕ ਹੈ। ਉਸ ਪੂਰੇ ਗੁਰੂ ਦੀ ਬਾਣੀ ਉਪਦੇਸ਼ ਜਪ ਕੇ ਆਨੰਦ ਵਿੱਚ ਵਿਚਰੋ। ਹੇ ਪ੍ਰਭੂ, ਤੇਰਾ ਅੰਮ੍ਰਿਤਮਈ ਨਾਮ ਜੋ ਵੀ ਸਿਮਰਦਾ ਹੈ ਉਹ ਉੱਚੇ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ। ਜਿਸ ਤੇ ਇਹ ਕਰਮ ਜਾਂ ਬਖਸ਼ਿਸ਼ ਹੋ ਜਾਂਦੀ ਹੈ ਉਹ ਪ੍ਰਾਣੀ ਨਿਰਮਲ ਹੋ ਜਾਂਦਾ ਹੈ। ਉਸ ਦੀਆਂ ਸਾਰੀਆਂ ਅੜਚਣਾਂ ਤੇ ਦੁੱਖ ਦੂਰ ਹੋ ਜਾਂਦੇ ਨੇ ਤੇ ਮਨ ਗੁਰੂ ਕੀ ਚਰਨੀ ਲੱਗ ਜਾਂਦਾ ਹੈ। ਉਹ ਸਦਾ ਪ੍ਰਭੂ ਦੇ ਗੁਣ ਗਾਇਨ ਕਰਦਾ ਹੋਇਆ ਪ੍ਰਭੂ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਜਾਗ੍ਰਿਤ ਅਵਸਥਾ ਵਿੱਚ ਆ ਜਾਂਦਾ ਹੈ। ਪ੍ਰਭੂ ਹਰੇਕੀਆਂ ਬਾਤਾਂ ਸਰਵਣ ਕਰਿਆ ਵਡਭਾਗੇ ਪ੍ਰਾਣੀ ਨੂੰ ਮਨ ਚਾਹੇ ਫਲ ਪ੍ਰਾਪਤ ਹੋ ਜਾਂਦੇ ਹਨ। ਉਸ ਦੇ ਜੀਵਨ ਸਫ਼ਰ ਵਿੱਚ ਪ੍ਰਭੂ ਆਪ ਉਸ ਦਾ ਮਿੱਤਰ ਬੇਲੀ ਰਹਿੰਦਾ ਹੈ। ਸੋਰਠ ਰਾਗ ਵਿੱਚ ਬਾਣੀ ਕੇ ਬੋਹਿਤ ਪੰਚਮ ਗੁਰਦੇਵ ਫਰਮਾਉਂਦੇ ਨੇ, ਅੰਮ੍ਰਿਤ ਨਾਮ ਪਰਮੇਸਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ। ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ।

ਸ੍ਰੇਸ਼ਟਮਾਨ ਹੁੰਦੀ ਹੈ। ਨਾਮ ਤੋਂ ਭਾਵ ਸਰਬ ਵਿਆਪਕ ਪ੍ਰਭੂ ਦੀ ਹਸਤੀ ਹੋਂਦ ਅਤੇ ਪਰਮ ਸੱਤਾ ਤੋਂ ਹੈ ਅਤੇ ਸਿਮਰਨ ਤੋਂ ਭਾਵ ਇਸ ਆਰੋਪ ਆਦ੍ਰਿਸ਼ ਸੱਤਾ ਨੂੰ ਸਿਮਰਤੀ ਵਿੱਚ ਵਸਾਉਣਾ, ਯਾਦ ਕਰਨਾ, ਚੇਤੇ ਕਰਨਾ ਹੈ। ਪਰ ਜੀਵ ਤ੍ਰੈਗੁਣੀ ਮਾਇਆ ਦੇ ਭਰਮ ਵਿੱਚ ਫਸ ਕੇ ਉਸ ਨੂੰ ਭੁੱਲ ਚੁੱਕਾ ਹੈ। ਐਸੇ ਨਿਰੰਕਾਰ ਨੂੰ ਯਾਦ ਵਿੱਚ ਵਸਾਉਣ ਲਈ, ਸੰਬੋਧਨ ਕਰਨ ਲਈ, ਉਸਦਾ ਰੂਪ ਬਣਨ ਲਈ ਅਸੀਂ ਅੱਖਰੀ ਨਾਮ ਦੀ ਟੇਕ ਲੈਂਦੇ ਹਾਂ। ਅੱਖਰੀ ਨਾਮ, ਅੱਖਰੀ ਸਲਾਹਾ, ਅੱਖਰੀ ਗਿਆਨ, ਗੀਤ ਗੁੰਗਾਹ। ਗੁਰਬਾਣੀ ਵਿੱਚ ਪ੍ਰਭੂ ਦੇ ਅੱਖਰੀ ਨਾਵਾਂ ਦੀ ਸਹਿਜ ਹੀ ਵਰਤੋਂ ਕੀਤੀ ਗਈ ਹੈ, ਜਿਵੇਂ ਰਾਮ, ਰਹੀਮ, ਅੱਲਾ, ਖੁਦਾ, ਹਰੀ, ਬੀਠਲ, ਭਗਵਾਨ, ਭਗਵੰਤ, ਗੋਬਿੰਦ, ਮਾਧੋ ਆਦਿ। ਭਾਵੇਂ ਅਸੀਮ ਅਨੰਤ ਪ੍ਰਭੂ ਨੂੰ ਨਾਵਾਂ ਦੀ ਕੈਦ ਵਿੱਚ ਨਹੀਂ ਬੰਨਿਆ ਜਾ ਸਕਦਾ, ਫਿਰ ਵੀ ਉਸ ਦੀ ਮਹਿਮਾ ਪ੍ਰਗਟ ਕਰਨ ਲਈ, ਉਸ ਦੇ ਗੁਣ ਗਾਉਣ ਲਈ ਸੰਤਾਂ ਭਗਤਾਂ ਨੇ ਉਸ ਨੂੰ ਅਨੇਕ ਨਾਵਾਂ ਨਾਲ ਪੁਕਾਰਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪਾਠ ਸਾਹਿਬਾਨ ਵੱਲੋਂ ਵਾਹਿਗੁਰੂ ਸ਼ਬਦ ਦੀ ਵਰਤੋਂ ਪਰਮ ਸੱਤ ਗੁਰੂ ਪਰਮੇਸ਼ਰ ਲਈ ਹੋਈ ਹੈ। ਪਾਠ ਗਿਆਨ ਜੀ ਦਾ ਫੁਰਮਾਨ ਹੈ, ਸੇਵਕ ਕੇ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕੋ ਤੂੰ ਕਦਕਾ। ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਰੱਜ ਕੇ ਸੰਗਤ ਮਾਣੀ, ਆਪਣੀਆਂ ਵਾਰਾਂ ਵਿੱਚ ਵਾਹਿਗੁਰੂ ਸ਼ਬਦ ਨੂੰ ਗੁਰਮੰਤਰ ਦੇ ਰੂਪ ਵਿੱਚ ਪ੍ਰਗਟ ਕਰਦੇ ਹਨ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਆਪ ਗੁਆਏ ਆਪ ਹੈ, ਗੁਣ ਗੁਣੀ ਪਰੋਈ। ਵਾਹ ਦਾ ਅਰਥ ਹੈ ਅਸਚਰਜ, ਵਿਸਮਾਦ, ਅਤੇ ਗੁਰੂ ਦਾ ਅਰਥ ਹੈ ਗਿਆਨ ਦਾ ਪ੍ਰਕਾਸ਼ ਦੇਣ ਵਾਲੀ ਹਸਤੀ। ਸਿੱਖ ਧਰਮ ਵਿੱਚ ਵਾਹਿਗੁਰੂ ਸ਼ਬਦ ਪਰਮਾਤਮਾ ਦੇ ਸਰੂਪ ਲਈ ਵਰਤਿਆ ਜਾਣ ਵਾਲਾ ਸਭ ਤੋਂ ਪਵਿੱਤਰ ਨਾਮ ਹੈ, ਜਿਸ ਦਾ ਸਰਲ ਅਰਥ ਹੈ ਅਕਾਲ ਪੁਰਖ, ਅਸਚਰਜ, ਵਿਸਮਾਦਿਤ, ਪ੍ਰਕਾਸ਼ ਰੂਪ ਗੁਰੂ ਹੈ, ਜੋ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਬਖਸ਼ਦਾ ਹੈ। ਸਤਿਗੁਰ ਪੁਰਖ ਦਇਆਲ ਹੋਏ, ਵਾਹਿਗੁਰੂ ਸੱਚ ਮੰਤਰ ਸੁਣਾਇਆ। ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸਤ ਨਾਮ ਸ਼ਬਦ ਵੀ ਆਇਆ ਹੈ। ਜਪ ਮਨ ਸਤ ਨਾਮ, ਸਦਾ ਸਤ ਨਾਮ, ਅਤੇ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ। ਸਤ ਨਾਮ ਅਤੇ ਵਾਹਿਗੁਰੂ ਦੋਹਾਂ ਸ਼ਬਦਾਂ ਦੀ ਭਾਵਨਾ ਰੱਬੀ ਗੁਣਾਂ ਤੋਂ ਹੈ। ਸਤ ਨਾਮ ਪਰਾਪੂਰਬਲਾ ਨਾਮ ਹੈ ਅਤੇ ਵਾਹਿਗੁਰੂ ਸਿਫਾਤੀ ਨਾਮ ਹੈ। ਗੁਰਫੁਰਮਾਨ ਹੈ ਕੀਰਤਨ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰਬਲਾ। ਗੁਰਬਾਣੀ ਵਿੱਚ ਨਾਮ ਸਿਮਰਨ ਹੀ ਜੀਵ ਦਾ ਸ੍ਰੇਸ਼ਟ ਕਾਰਜ ਮੰਨਿਆ ਗਿਆ ਹੈ। ਪ੍ਰਭੂ ਮਿਲਾਪ ਦੇ ਆਤਮ ਆਨੰਦ ਦੀ ਪ੍ਰਾਪਤੀ ਲਈ ਜੰਗਲਾਂ, ਬੀਆਬਾਨਾਂ, ਪਹਾੜਾਂ, ਗੁਫਾਵਾਂ ਦੀਆਂ ਕੁੰਦਰਾਂ ਵਿੱਚ ਜਾਣ ਦੀ ਲੋੜ ਨਹੀਂ, ਸਗੋਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ ਦੇ ਮਹਾਂਵਾਕ ਅਨੁਸਾਰ ਮਨੁੱਖ ਮਾਤਰ ਦੀ ਸੇਵਾ ਕਰਦਿਆਂ ਵਾਹਿਗੁਰੂ ਨੂੰ ਸਿਮਰਤੀ ਵਿੱਚ ਵਸਾਉਣਾ ਹੈ। ਐਸੀ ਸਚਿਆਰ ਜੀਵਨ ਜਾਤ ਦੇ ਫਲ ਬਾਰੇ ਕਬੀਰ ਸਾਹਿਬ ਫੁਰਮਾਨ ਕਰਦੇ ਹਨ, ਬਾਤੀ ਸੂਕੀ ਤੇਲ ਨਿਖੋਟਾ, ਮੰਦਲ ਨਾ ਬਾਜੈ ਨਾ ਟਪੈ ਸੂਤਾ, ਬੁਝ ਗਈ ਅਗਨ ਨਾ ਨਿਕਸਿਓ ਧੂਆ, ਰਵ ਰਹਿਆ ਏਕ ਅਵਰ ਨਹੀਂ ਦੂਆ। ਭਾਵ ਸਿਮਰਨ ਅਭਿਆਸੀ ਦੇ ਅੰਦਰੋਂ ਮੂਲ ਮਾਇਆ ਰੂਪੀ ਤੇਲ ਖਤਮ ਹੋ ਜਾਂਦਾ ਹੈ, ਹੰਕਾਰ ਦੀ ਬੱਤੀ ਸੁੱਕ ਜਾਂਦੀ ਹੈ, ਲੋਭ ਦੀ ਅੱਗ ਉੱਕਾ ਹੀ ਬੁਝ ਜਾਂਦੀ ਹੈ, ਹਉਮੈ ਦਾ ਢੋਲ ਵੱਜਣਾ ਬੰਦ ਹੋ ਜਾਂਦਾ ਹੈ, ਮਨ ਆਸਾ ਮਨਸਾ ਤ੍ਰਿਸ਼ਨਾ ਆਦਿ ਵਿਕਾਰਾਂ ਵਿੱਚ ਨੱਚਣਾ ਟੱਪਣਾ ਛੱਡ ਕੇ ਟਿਕਾਓ ਵਿੱਚ ਆ ਜਾਂਦਾ ਹੈ ਅਤੇ ਸਭ ਥਾਈਂ ਵਿਆਪਕ ਪ੍ਰਭੂ ਦਾ ਹੀ ਦਰਸ਼ਨ ਕਰਦਾ ਹੈ। ਸਿਮਰਨ ਦੀਆਂ ਅਨੇਕ ਬਰਕਤਾਂ ਦੀ ਲੜੀ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਵਿੱਚ ਪਰੋਂਦੇ ਹਨ। ਆਤਮ ਦਰਸ਼ਨ ਦੇ ਖੋਜੀ ਅੰਦਰ ਸੱਤ ਸੰਤੋਖ, ਦਇਆ, ਧਰਮ, ਧੀਰਜ, ਪ੍ਰੇਮ, ਹਮਦਰਦੀ, ਸੇਵਾ ਆਪ ਮੁਹਾਰੇ ਫੁੱਟ ਫੁੱਟ ਪੈਂਦੀ ਹੈ। ਉਹ ਦੁੱਖ ਸੁੱਖ ਨੂੰ ਸਮ ਕਰਕੇ ਦੇਖਦਾ ਹੈ, ਹੁਕਮ ਤੇ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਪਰ ਇਹਨਾਂ ਸ਼ੁਭ ਗੁਣਾਂ ਦੀ ਪ੍ਰਾਪਤੀ ਲਈ ਜੀਵ ਨੂੰ ਮੁਸ਼ਕਤ ਕਰਨੀ ਪੈਂਦੀ ਹੈ। ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਐਸੀ ਉੱਚ ਆਤਮਕ ਅਵਸਥਾ ਦੀ ਪ੍ਰਾਪਤੀ ਲਈ ਨਾਮ ਸਿਮਰਨ ਦੇ ਤੁਲ ਹੋਰ ਕੋਈ ਸਾਧਨਾ ਨਹੀਂ ਹੈ। ਪੰਚਮ ਪਿਤਾ ਨਾਮ ਦਾ ਦਰਜਾ ਸਭ ਤਰ੍ਹਾਂ ਦੇ ਪੁੰਨ ਦਾਨ, ਜਪ ਤਪ, ਕਰਮ ਕਾਂਡਾਂ ਨਾਲੋਂ ਉੱਚਾ ਦੱਸਦੇ ਹਨ। ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਭਗਤੀ ਹੀ ਸਰਵੋਤਮ ਹੈ। ਇਸ ਤੋਂ ਬਿਨਾਂ ਤਾਂ ਸਾਰਾ ਜੀਵਨ ਹੀ ਵਿਅਰਥ ਚਲਾ ਗਿਆ।

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਮਿਲਾ ਰਹੇ ਪਰਿਚੇ ਦਾ, ਯਾਨੀ ਕਿ ਅੱਜ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ। ਅਤੇ ਲਓ ਫਿਰ ਇੱਕ ਝਾਤ ਪਈਏ ਅੱਜ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ। ਸਾਢੇ 6 ਵਜੇ ਤੁਸੀਂ ਸੁਣੋਗੇ ਸਾਡਾ ਰੋਜ਼ਾਨਾ ਦਿਹਾਤੀ ਪ੍ਰੋਗਰਾਮ, ਜਿਹਦੇ 'ਚ ਕੰਮ ਦੀਆਂ ਗੱਲਾਂ ਤੋਂ ਇਲਾਵਾ ਹਾੜੀ ਫਸਲਾਂ ਦੀ ਕਾਸ਼ਤ ਬਾਰੇ ਡਾਕਟਰ ਅਮਿਤ ਕੌਲ ਜਾਣਕਾਰੀ ਦੇਣਗੇ। ਅਤੇ ਇਸ ਤੋਂ ਇਲਾਵਾ ਕੌਮਾਂਤਰੀ ਬਾਲੜੀ ਦਿਵਸ 'ਤੇ ਵਾਰਤਾ ਸੁਣਵਾਈ ਜਾਏਗੀ। ਇਸ ਤੋਂ ਇਲਾਵਾ ਗੀਤ ਸੰਗੀਤ, ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦੀ ਜਾਣਕਾਰੀ ਦਿੱਤੀ ਜਾਏਗੀ।

8 ਵਜੇ ਕੇ 10 ਮਿੰਟ ਤੇ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਕਾਰਜਕਾਲ ਦੇ 25 ਸਾਲ ਪੂਰੇ ਹੋਣ ਤੇ ਕੀਤੇ ਗਏ ਲੋਕ ਭਲਾਈ ਕੰਮਾਂ ਦੇ ਵੇਰਵੇ ਬਾਰੇ ਜਾਣਕਾਰੀ।

ਸਾਢੇ 8 ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ, 8:45 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ, 9:30 ਵਜੇ ਰੂਪਕੋਂ ਕਾ ਅਖਿਲ ਭਾਰਤੀ ਕਾਰਜਕ੍ਰਮ ਅਤੇ ਰਾਤ 10 ਵਜੇ ਰਵੀਵਾਸਰੀ ਹੈ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ। ਇਹ ਸਾਰੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਇਸ ਸੰਚਾਰਿਆ ਚਾਤਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ 24 ਘੰਟੇ। ਹੁਣ ਤੁਸੀਂ ਸੁਣ ਰਹੇ ਸੀ ਪਰਿਚੈ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਕੁਝ ਦੇਸ਼ ਗਾਣੇ।

0: ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:20 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਉਦਯੋਗਪਤੀਆਂ, ਸਿਵਲ ਸੁਸਾਇਟੀ ਦੇ ਨੁਮਾਇੰਦਿਆਂ, ਵਾਤਾਵਰਣ ਮਾਹਰਾਂ ਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਸ਼ਿਰਕਤ ਕੀਤੀ। ਸਮਿਟ ਦਾ ਉਦੇਸ਼ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਹੱਲ ਲੱਭਣਾ ਤੇ ਪ੍ਰਗਤੀਸ਼ੀਲ ਰੰਗਲਾ ਪੰਜਾਬ ਦੇ ਸੰਕਲਪ ਨੂੰ ਅੱਗੇ ਵਧਾਉਣਾ ਰਿਹਾ। ਇਸ ਸਮਿਟ ਨੇ ਆਲਮੀ ਪੱਧਰ ਦੇ ਗਿਆਨ ਦੇ ਆਦਾਨ ਪ੍ਰਦਾਨ, ਤਕਨਾਲੋਜੀ ਆਧਾਰਿਤ ਉਪਰਾਲਿਆਂ ਤੇ ਪਲਾਸਟਿਕ ਦੀ ਸਮੁੱਚੀ ਕੀਮਤ ਲੜੀ ਚ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਇਕ ਮੰਚ ਪ੍ਰਦਾਨ ਕੀਤਾ। ਇਸ ਮੌਕੇ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਪਲਾਸਟਿਕ ਦੀ ਰਹਿੰਦ ਖੂੰਹਦ ਦਾ ਸੁਰੱਖਿਅਤ ਇਕੱਠ ਵਿਗਿਆਨਕ ਪ੍ਰੋਸੈਸਿੰਗ ਤੇ ਢੁਕਵਾਂ ਪ੍ਰਬੰਧਨ ਯਕੀਨੀ ਬਣਾਇਆ ਜਾਣਾ ਚਾਹੀਦੈ ਤਾਂ ਜੋ ਖੁਰਾਕ ਲੜੀ ਵਿਚ ਦਾਖਲ ਨਾ ਹੋਵੇ, ਮਿੱਟੀ ਤੇ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੇ ਤੇ ਲੋਕਾਂ ਨੂੰ ਹਾਨੀਕਾਰਕ ਪ੍ਰਦੂਸ਼ਕਾਂ ਦੇ ਸੰਪਰਕ ਵਿਚ ਆਉਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਬੋਰਡ ਵੱਲੋਂ ਪੰਜਾਬ ਦੇ 6 ਮੁੱਖ ਸ਼ਹਿਰਾਂ ਚ ਕੀਤੇ ਗਏ ਪਲਾਸਟਿਕ ਵੇਸਟ ਬ੍ਰਾਂਡ ਆਡਿਟ ਦੇ ਨਤੀਜਿਆਂ ਨੂੰ ਵੀ ਇਸ ਮੌਕੇ ਉਜਾਗਰ ਕੀਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਸੇਵਾ ਚ 25 ਸਾਲ ਪੂਰੇ ਕਰ ਲਏ ਨੇ। ਇਹ ਯਾਤਰਾ ਜਨ ਸੇਵਾ ਸੀ ਦੇਸ਼ ਸੇਵਾ ਦੇ ਮੰਤਰ ਰਾਹੀਂ ਪ੍ਰਭਾਸ਼ਿਤ ਹੈ ਤੇ ਇਕ ਅਣਥਕ ਵਚਨਬੱਧਤਾ ਹੈ ਜੋ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਲਈ ਇਸ ਦ੍ਰਿਸ਼ਟੀਕੋਣ ਤੋਂ ਸੇਧ ਲੈਂਦੇ ਹੋਏ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਜੀਵਨ ਨੂੰ ਬਦਲ ਰਿਹਾ। ਅੱਜ ਸਾਡੀ ਵਿਸ਼ੇਸ਼ ਲੜੀ ਚ ਅਸੀਂ ਤੁਹਾਡੇ ਲਈ ਇਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਸੈਮੀ ਕੰਡਕਟਰ ਮਿਸ਼ਨ 2021 ਰਾਹੀਂ ਅਮਲ ਚ ਲਿਆਂਦਾ ਗਿਆ। ਵੇਰਵੇ ਨਾਲ ਇਕ ਰਿਪੋਰਟ।
1: ਸਾਲ 2021 ਵਿੱਚ ਜਦੋਂ ਦੁਨੀਆ ਭਰ ਵਿੱਚ ਚਿਪਸ ਦੀ ਘਾਟ ਕਾਰਨ ਕਾਰਾਂ ਅਤੇ ਇਲੈਕਟ੍ਰੋਨਿਕ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਦਾ ਕੰਮ ਰੁਕ ਗਿਆ ਤਾਂ ਇਸ ਨਾਲ ਇਹ ਸਾਹਮਣੇ ਆਇਆ ਕਿ ਭਾਰਤ ਚਿਪਸ ਦੀ ਸਪਲਾਈ ਲਈ ਦੂਜੇ ਦੇਸ਼ਾਂ ਤੇ ਕਿੰਨਾ ਨਿਰਭਰ ਹੈ। ਇਸ ਨਿਰਭਰਤਾ ਨੂੰ ਘਟਾਉਣ ਲਈ 21 ਦਸੰਬਰ 2021 ਨੂੰ 76,000 ਕਰੋੜ ਰੁਪਏ ਦੇ ਬਜਟ ਨਾਲ ਸੈਮੀਕੋਨ ਇੰਡੀਆ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਇਸ ਦਾ ਮਕਸਦ ਭਾਰਤ ਵਿੱਚ ਹੀ ਚਿਪਸ ਬਣਾਉਣ, ਉਨ੍ਹਾਂ ਦੀ ਪੈਕੇਜਿੰਗ ਕਰਨ ਅਤੇ ਡਿਜ਼ਾਈਨ ਤਿਆਰ ਕਰਨ ਦੀ ਸਮਰੱਥਾ ਵਿਕਸਿਤ ਕਰਨਾ ਸੀ। ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਇੰਡੀਆ ਸੈਮੀਕੰਡਕਟਰ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਹੁਣ ਤੱਕ ਕਰੀਬ 1.5 ਲੱਖ ਕਰੋੜ ਰੁਪਏ ਤੋਂ ਵੱਧ ਦੇ 10 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਚਿਪਸ ਬਣਾਉਣ ਵਾਲੀਆਂ 2 ਇਕਾਈਆਂ ਅਤੇ ਉਨ੍ਹਾਂ ਦੀ ਪੈਕੇਜਿੰਗ ਕਰਨ ਵਾਲੀਆਂ 8 ਇਕਾਈਆਂ ਸ਼ਾਮਲ ਨੇ। ਇਸ ਤੋਂ ਇਲਾਵਾ 4 ਇਕਾਈਆਂ ਵਿੱਚ ਸ਼ੁਰੂਆਤੀ ਪੱਧਰ ਤੇ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਇਹ ਪਲਾਂਟ ਗੁਜਰਾਤ, ਅਸਾਮ ਅਤੇ ਹੋਰ ਸੂਬਿਆਂ ਵਿੱਚ ਲਗਾਏ ਜਾ ਰਹੇ ਨੇ ਤਾਂ ਜੋ ਸੈਮੀਕੰਡਕਟਰ ਉਦਯੋਗ ਨੂੰ ਇੱਕ ਖੇਤਰ ਤੱਕ ਸੀਮਿਤ ਨਾ ਰੱਖ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਕਸਿਤ ਕੀਤਾ ਜਾ ਸਕੇ। ਇਸ ਤਰ੍ਹਾਂ ਭਾਰਤ ਨੇ ਚਿਪਸ ਲਈ ਦੂਜੇ ਦੇਸ਼ਾਂ ਤੇ ਨਿਰਭਰਤਾ ਘਟਾਉਣ ਦੇ ਨਾਲ ਨਾਲ ਦੇਸ਼ ਨੂੰ ਸੈਮੀਕੰਡਕਟਰ ਨਿਰਮਾਣ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਵੱਲ ਕਦਮ ਵਧਾਇਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਦੇਵੀ ਦੁਰਗਾ ਦੀ ਪੂਜਾ ਦਾ 9 ਦਿਨਾਂ ਤਿਉਹਾਰ ਨਰਾਤੇ ਅੱਜ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਇਸ ਤਿਉਹਾਰ ਦੌਰਾਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਪੰਜਾਬ ਸਮੇਤ ਦੇਸ਼ ਭਰ ਦੇ ਮੰਦਰਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਸ਼ੀਰਵਾਦ ਲੈਣ ਲਈ ਇਕੱਠੇ ਹੋਏ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਰਾਤਿਆਂ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਧਰ ਅੰਮ੍ਰਿਤਸਰ ਵਿੱਚ ਦੁਰਗਿਆਣਾ ਸਥਿਤ ਤੀਰਥ ਵਿਖੇ ਵਿਸ਼ਵ ਪ੍ਰਸਿੱਧ ਸ੍ਰੀ ਵੱਡੇ ਹਨੁਮਾਨ ਮੰਦਰ ਚ ਲੰਗੂਰ ਮੇਲੇ ਦੀ ਸ਼ੁਰੂਆਤ ਹੋ ਗਈ। ਇਸ ਦੌਰਾਨ ਨਵਜਨਮੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਸ਼ਰਧਾਲੂ ਲੰਗੂਰ ਦਾ ਬਾਣਾ ਪਹਿਨਦੇ ਨੇ ਅਤੇ 10 ਦਿਨਾਂ ਤੱਕ ਬ੍ਰਹਮਚਾਰੀ ਰਹਿੰਦਿਆਂ ਸਾਤਵਿਕ ਜੀਵਨ ਬਤੀਤ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਜਾ ਅਗਰ ਸਿੰਘ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮਹਾਰਾਜਾ ਅਗਰ ਸਿੰਘ ਲੋਕ ਸੇਵਾ ਤੇ ਸਮਾਜਿਕ ਸਦਭਾਵਨਾ ਦੇ ਮੋਢੀ ਸਨ। ਇਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਅੱਜ ਮਹਾਰਾਜਾ ਅਗਰ ਸਿੰਘ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਨਮਨ ਕੀਤਾ। ਅੱਜ ਸਵੇਰੇ ਜਲੰਧਰ, ਫਾਜ਼ਿਲਕਾ, ਮੁਕਤਸਰ, ਪਟਿਆਲਾ, ਮੋਹਾਲੀ, ਗੁਰਦਾਸਪੁਰ, ਪਠਾਨਕੋਟ ਤੇ ਮਾਨਸਾ ਸਮੇਤ ਹੋਰਨਾਂ ਕੁਝ ਜ਼ਿਲ੍ਹਿਆਂ ਚ ਗਰਜ ਚਮਕ ਨਾਲ ਮੀਂਹ ਪਿਆ। ਮੀਂਹ ਪੈਣ ਨਾਲ ਮੌਸਮ ਚ ਤਬਦੀਲੀ ਆਈ ਹੈ। ਮਾਨਸਾ ਤੇ ਫਾਜ਼ਿਲਕਾ ਸਮੇਤ ਕਈ ਥਾਵਾਂ ਤੇ ਦਾਣਾ ਮੰਡੀਆਂ ਚ ਪਈ ਝੋਨੇ ਦੀ ਫਸਲ ਵੀ ਨੁਕਸਾਨੀ ਗਈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਫਤਿਹਗੜ੍ਹ ਸਾਹਿਬ, SAS ਨਗਰ ਤੇ ਨਵਾਂ ਸ਼ਹਿਰ ਚ ਕੁਝ ਥਾਵਾਂ ਤੇ ਗੜੇਮਾਰੀ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਮਰਦਾਂ ਦਾ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਮਾਈਨਿੰਗ ਵਿਭਾਗ ਨੇ ਜ਼ਿਲ੍ਹਾ ਰੂਪਨਗਰ ਵਿਚ ਗੈਰ ਕਾਨੂੰਨੀ ਮਾਈਨਿੰਗ ਚ ਸ਼ਾਮਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 5 ਵਾਹਨਾਂ ਤੇ ਮਸ਼ੀਨਾਂ ਨੂੰ ਜ਼ਬਤ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਕਾਰੀਗਰਾਂ ਦੀ ਸਹੂਲਤ ਲਈ ਇਕ ਡਿਜੀਟਲ ਮਾਰਕੀਟ ਪਲੇਸ ਕਲਾ ਅਨੁਭਵ .com ਦੀ ਸ਼ੁਰੂਆਤ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮੋਹਾਲੀ ਵਿਖੇ ਇੰਟਰਨੈਸ਼ਨਲ ਪੰਜਾਬ ਪਲਾਸਟਿਕ ਐਕਸ਼ਨ ਸਮਿਟ 2026 ਦਾ ਆਯੋਜਨ। ਤੇ ਅੱਜ

0: ਸ਼ੋਅ ਜ਼ਿਲ੍ਹਾ ਚ ਗਰਜ ਚਮਕ ਨਾਲ ਮੀਡੀਆ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ ਨਮਸਕਾਰ
1: ਪਾਪਾ ਦੀ ਉਮਰ ਭਰ ਦੀ ਕਮਾਈ ਉਹਨਾਂ ਦੀ ਸਿੱਖਿਆ
2: ਅਤੇ ਹਮੇਸ਼ਾ ਸਾਡੀ ਫਿਕਰ ਕਰਨਾ ਵੈਸੇ ਉਹਨਾਂ ਦੀ ਇੱਕ ਜਮਾ ਪੂੰਜੀ ਬੈਂਕ ਵਿੱਚ ਵੀ ਹੈ
1: ਪਰ ਕਲੇਮ ਕਰਨਾ ਮੁਸ਼ਕਲ ਹੋਵੇਗਾ
2: ਹੁਣ ਹੋਰ ਵੀ ਆਸਾਨ ਹੋ ਗਿਆ ਹੈ बैंक की वेबसाइट या शाखा ते जाओ क्लेम फॉर्म भरो दस्तावेज जमा करो 15 दिन च रकम प्राप्त करो अति नॉमिनी नाल क्लेम दा निपटारा होवे होर भी आसान
3: आरबीआई कहता है
2: जानकार बनो सचेत रहो
0: असीं आकाशवाणी दे जलंधर केंद्र तो बोल रहे हैं 6:30 बज चुके ने पेश है साडा अज दा देहाती प्रोग्राम

0: पटवारी साहब घरे हो।
1: आजू आजू आजू बल साहब आजू।
0: पटवारी साहब जय हिंद जी।
1: जय हिंद जी जय हिंद जी। होर सुनाओ बल साहब की हाल चाल तुहाडा।
0: हाले चाले वाह वाह वधिया चढ़दी कला। पटवारी साहब तुसी सुनाओ
1: तगड़ा तगड़ा जी।
0: जी
1: देखो गल इदां है जी कि ये जिहड़े हाले चाले जदों असीं सुणदे आ ना,
0: हाँ जी,
1: उहदे विच अज एक बहुत अहम दिन है।
0: अच्छा जी,
1: अज बालड़ी दिवस है।
0: ठीक है जी।
1: कौमांतरी बालड़ी दिवस।
0: ठीक है जी।
1: हाँ जी, इहदे विच जदे आपां देखदे आ ना कि जिहड़ियां साडियां धीआं ने,
0: हाँ जी,
1: वैसे तो हुण उह हर खेत्र दे विच,
0: हाँ जी,
1: पूरियां मल्लां मारदियां पईआं ने।
0: बिल्कुल जी बिल्कुल।
1: ਤੇ ਧੀਆਂ ਨੂੰ ਜੇ ਤੁਸੀਂ ਕਹੋ ਵੀ ਫੌਜ ਲੈ ਲਓ,
0: ਹਾਂਜੀ,
1: ਕਿਤੇ ਪੁਲਾੜ ਲੈ ਲਓ
0: ਜੀ,
1: ਹੈ ਜੀ, ਜਾਂ ਫਿਰ ਕੋਈ ਤੁਸੀਂ ਸਰਕਾਰੀ ਨੌਕਰੀ ਵਿੱਚ ਤਾਂ ਹੁਣ ਆਮ ਹੀ ਸਾਰੀਆਂ ਕੁੜੀਆਂ ਕੰਮ ਕਰਦੀਆਂ ਪਈਆਂ ਨੇ।
0: ਕਹਿੰਦਾ ਕੋਈ ਖੇਤਰ ਹੈ ਹੀ ਨਹੀਂ ਜਿਹਦੇ ਵਿੱਚ ਲੜਕੀਆਂ ਜਿਹੜੀਆਂ ਆਪਾਂ ਕਹਿ ਦਈਏ ਵੀ ਪਿੱਛੇ ਹੋਣ
1: ਨਾ ਹੋਣ। ਬਿਲਕੁਲ ਸਹੀ ਗੱਲ ਆ ਜੀ, ਪਿੱਛੇ ਨਾ ਹੋਣ। ਤੇ ਪਰ ਇਹ ਸੀਗਾ ਜੀ, ਇਹ ਜਿਹੜੀ ਇੱਕ ਨਾਮੁਰਾ ਬਿਮਾਰੀ ਸੀ ਨਾ ਪਹਿਲਾਂ,
0: ਹਾਂਜੀ,
1: ਉਹ ਇਹ ਹੁੰਦਾ ਸੀ ਵੀ ਕੁੜੀਆਂ ਨੂੰ ਨਾ ਉਹ ਸਹੀ ਤਰੀਕੇ ਦੇ ਨਾਲ ਜਿਹੜੇ ਪਰਿਵਾਰ ਵੀ ਸੀ ਨਾ
0: ਜੀ,
1: ਉਹ ਉਹਨਾਂ ਨੂੰ ਮਹੱਤਵ ਨਹੀਂ ਦਿੰਦੇ ਸੀ
0: ਜੀ।
1: ਉਹਨਾਂ ਦੀ ਸੋਚ ਇਹ ਹੁੰਦੀ ਸੀ ਉਹ ਕੁੜੀ ਹੋ ਗਈ,
0: ਹਾਂਜੀ,
1: ਕਿੱਦਾਂ ਪਾਲਾਂਗੇ,
0: ਬਿਲਕੁਲ ਜੀ,
1: ਕਿਵੇਂ ਇਹਦਾ ਵਿਆਹ ਕਰਾਂਗੇ,
0: ਹਾਂਜੀ,
1: ਦੂਜੇ ਘਰ ਜਾ ਕੇ ਕਿਵੇਂ ਰਹੂਗੀ।
0: ਉਹ ਤਾਂ ਬਾਅਦ ਦੀ ਗੱਲ ਹੈ ਕਿ ਪਹਿਲਾਂ ਤਾਂ ਜੰਮਣ ਜੰਮਣ ਸਾਰ ਹੀ ਜੰਮਣ ਦਿੰਦੇ ਹੀ ਨਹੀਂ ਸੀ,
1: ਜੰਮਣ ਹਾਂ
0: ਕੁੱਖ ਵਿੱਚ ਹੀ ਮਰਵਾਉਂਦੇ ਸੀ, ਜਾਂ ਫਿਰ ਜੰਮਣ ਤੋਂ ਬਾਅਦ ਅਸੀਂ ਸੁਣਿਆ ਵੀ ਘੜੇ ਵਿੱਚ ਦੱਬ ਕੇ ਤੇ ਲੜਕੀਆਂ ਨੂੰ ਦੱਬ ਦਿੱਤਾ ਜਾਂਦਾ।
1: ਚੰਗਾ ਨਹੀਂ ਸਮਝਦੇ ਸੀ,
0: ਹਾਂਜੀ,
1: ਜਾਂ ਫਿਰ ਤੁਸੀਂ ਦੇਖੋ ਨਾ ਵੀ ਜੇ ਆਪਾਂ ਬਾਲੜੀ ਦੀ ਗੱਲ ਕਰੀਏ ਤੇ ਪਹਿਲਾਂ ਤਾਂ ਐਵੇਂ ਹੁੰਦਾ ਸੀਗਾ ਕਿ ਛੋਟੀ ਉਮਰ 'ਚ ਵਿਆਹ ਕਰ ਦਿੰਦੇ।
0: ਬਿਲਕੁਲ ਜੀ ਬਿਲਕੁਲ।
1: ਹਾਂਜੀ
0: ਹਾਂਜੀ।
1: ਤੇ ਜਦੋਂ ਉਹਨੂੰ ਕੋਈ ਸਮਝ ਨਹੀਂ ਹੁੰਦੀ ਸੀ,
0: ਹਾਂਜੀ,
1: ਧੀਆਂ ਨੂੰ ਤੁਸੀਂ ਉਹਨੂੰ ਪੜ੍ਹਨ ਦਿਓ, ਉਹਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਿਓ,
0: ਬਿਲਕੁਲ ਜੀ,
1: ਉਸ ਤੋਂ ਬਾਅਦ ਤੁਸੀਂ ਉਹਦਾ ਜੋ ਵੀ ਹਿੱਲਾ ਵਸਿੱਲਾ ਕਰਨਾ ਉਹ ਕਰਨਾ ਚਾਹੀਦਾ।
0: ਸਹੀ ਗੱਲ ਹੈ।
1: ਪਰ ਉਦੋਂ ਇਹ ਖੈਰ ਜੀ ਜਿਹੜੀ ਪੁਰਾਣੀ ਸੋਚ ਸੀ,
0: ਹਾਂਜੀ,
1: ਹੁਣ ਵੀ ਵੈਸੇ ਕਿਤੇ ਕਿਤੇ ਦੇਖਣ ਸੁਣਨ ਨੂੰ ਮਿਲਦਾ
0: ਹੈ ਜੀ ਇਹ ਚੀਜ਼
1: ਕਿ ਕੁੜੀਆਂ ਨੂੰ ਜਲਦੀ ਉਹਨਾਂ ਦਾ ਵਿਆਹ ਕਰਤਾ ਜਾਂਦਾ ਹੈ,
0: ਹਾਂਜੀ,
1: ਜਾਂ ਫਿਰ ਜਿਹੜੀ ਤੁਸੀਂ ਕੁੱਖ ਦੀ ਗੱਲ ਕੀਤੀ ਵੀ ਕੁੱਖ 'ਚ ਹੀ ਮਾਰ ਦਿੱਤਾ ਜਾਂਦਾ,
0: ਹਾਂਜੀ,
1: ਇਹ ਵੀ ਰੁਝਾਨ ਜਿਹੜਾ ਹੈ ਹੁਣ ਘਟਦਾ ਤਾਂ ਪਿਆ ਪਰ ਹਾਲੇ ਵੀ ਇਹ ਹੈਗਾ।
0: ਹਾਂਜੀ
1: ਹਾਂਜੀ। ਤੇ ਇਹ ਜਿਹੜੀਆਂ ਸੋਚ ਹੈ ਨਾ ਜੀ, ਇਸ ਸੋਚ ਨੂੰ ਖਤਮ ਕਰਨਾ ਚਾਹੀਦਾ।
0: ਜਿੱਥੇ ਕਿਤੇ ਜਿਹੜੀ ਸਿੱਖਿਆ ਮਿਆਰੀ ਸਿੱਖਿਆ ਦੀ ਘਾਟ ਆ, ਉੱਥੇ ਇਹ ਜਿਹੜੇ ਕਹਿ ਲਓ ਵੀ ਸਮਾਜਿਕ ਕੁਰੀਤੀਆਂ ਹਲੇ ਵੀ ਆਪਾਂ ਦੇਖ ਸਕਦੇ ਹਾਂ।
1: ਦੇਖੋ ਨਾ, ਇਹ ਦਿਨ ਲੜਕੀਆਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਅਤੇ ਲੜਕੀਆਂ ਦੇ ਸਸ਼ਕਤੀਕਰਨ ਦੇ ਲਈ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਪੂਰਤੀ ਨੂੰ ਉਤਸ਼ਾਹ ਕਰਨ ਦੀ ਜ਼ਰੂਰਤ ਤੇ ਧਿਆਨ ਕੇਂਦਰਿਤ ਕਰਦਾ ਹੈ।
0: ਠੀਕ ਹੈ ਜੀ।
1: ਵੈਸੇ ਤਾਂ ਜੀ ਇਹ ਜਿਹੜਾ ਦਿਨ ਹੈਗਾ ਨਾ,
0: ਹਾਂਜੀ,
1: ਇਹ ਦਿਨ ਸਾਨੂੰ ਜਿਹੜੇ ਜਿਹੜੀਆਂ ਸਾਡੇ ਘਰ ਦੇ ਵਿੱਚ ਧੀਆਂ ਨੇ ਜਾਂ ਸਮਾਜ ਵਿੱਚ ਵਿਚਰਦੀਆਂ ਨੇ, ਸਾਨੂੰ ਉਹਨਾਂ ਨੂੰ ਉਤਸ਼ਾਹਿਤ ਵੀ ਕਰਨਾ ਚਾਹੀਦਾ।
0: ਬਿਲਕੁਲ ਜੀ।
1: ਜੇ ਉਹ ਕਿਤੇ ਖੇਡ ਦੇ ਵਿੱਚ ਨੇ ਜਾਂ ਉਹ ਕੋਈ ਇੱਦਾਂ ਦਾ ਕੋਈ ਕੰਮ ਕਰ ਰਹੀਆਂ ਨੇ ਜਿਹਦੇ ਨਾਲ ਸਮਾਜ ਦਾ ਨਾਮ ਰੋਸ਼ਨ ਹੁੰਦਾ ਹੈ, ਪਰਿਵਾਰ ਦਾ ਨਾਮ ਰੋਸ਼ਨ ਹੁੰਦਾ ਹੈ, ਸਾਨੂੰ ਬਜਾਏ ਕਿ ਉਹਨਾਂ ਨੂੰ ਇਹ ਕਹਿਣ ਦਿਓ ਨਹੀਂ ਨਹੀਂ ਤੂੰ ਕੁੜੀ ਆ ਤੇਰੇ ਕੋਲ ਕੁਝ ਨਹੀਂ ਹੋਣਾ,
0: ਹਾਂਜੀ,
1: ਸਾਨੂੰ ਇਹ ਕਹਿਣ ਦੇ, ਸਾਨੂੰ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਸਾਨੂੰ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨਾ ਮੋਟੀਵੇਟ ਕਰਨਾ ਚਾਹੀਦਾ,
0: ਬਿਲਕੁਲ ਜੀ, ਸਹੀ,
1: ਤਾਂ ਜੋ ਉਹਨਾਂ ਦਾ ਜਿਹੜਾ ਹੋਰ ਵੀ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕਣ
0: ਜੀ।
1: ਹਾਂਜੀ, ਵੱਡੇ ਵੱਡੇ ਸ਼ਹਿਰਾਂ ਵਿੱਚ ਤਾਂ ਦੇਖੋ ਕੁੜੀਆਂ ਜਿਹੜੀਆਂ ਹੈ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਨੇ,
0: ਬਿਲਕੁਲ ਜੀ,
1: ਪਰ ਪਿੰਡਾਂ 'ਚ ਕਿਤੇ ਨਾ ਕਿਤੇ ਹਲੇ ਇਹ ਸੋਚ ਰੱਖੀ ਜਾਂਦੀ ਹੈ।
0: ਹੌਲੀ ਹੌਲੀ ਫਰਕ ਪੈ ਰਿਹਾ, ਉਦਾਂ
1: ਪੈ ਰਿਹਾ, ਪੈ ਰਿਹਾ ਫਰਕ ਪੈ ਰਿਹਾ ਜੀ। ਇਹ ਜਿਹੜੇ ਸਾਡੇ ਆਮ ਲੋਕ ਨੇ,
0: ਹਾਂਜੀ,
1: ਉਹ ਹੁਣ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਰਹੇ ਨੇ।

0: ਪਰ ਖਾਸ ਤੌਰ ਤੇ ਨਾ ਜਿਹੜੀਆਂ ਛੋਟੀਆਂ ਕੁੜੀਆਂ ਜਿਹੜੀਆਂ ਅੱਜ ਬਾਲੜੀ ਦਿਵਸ ਦੀ ਆਪਾਂ ਗੱਲ ਕਰ ਰਹੇ ਹਾਂ,
1: ਹਾਂਜੀ,
0: ਉਹਨਾਂ ਲਈ ਸਾਨੂੰ ਜ਼ਿਆਦਾਤਰ ਤੋਂ ਧਿਆਨ ਦੇਣ ਦੀ ਲੋੜ ਹੈ।
1: ਬਿਲਕੁਲ ਜੀ,
0: ਕਿਉਂਕਿ ਇੱਕ ਤਾਂ ਜਿਹੜੀ ਤੁਸੀਂ ਕੁੱਖ ਵਾਲੀ ਗੱਲ ਕੀਤੀ ਹੈ,
1: ਹਾਂਜੀ,
0: ਜਾਂ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਛੋਟੀਆਂ ਕੁੜੀਆਂ ਨੇ ਉਹਨਾਂ ਨੂੰ ਅਸੀਂ ਪੜ੍ਹਨ ਤੋਂ ਵੀ ਕਿਸੇ ਵੇਲੇ ਸ਼ਹਿਰਾਂ ਵਿੱਚ ਤੇ ਰੁਝਾਨ ਨਹੀਂ ਹੈ,
1: ਹਾਂਜੀ,
0: ਪਰ ਹਲੇ ਵੀ ਕਈ ਜਿਹੜੇ ਪੇਂਡੂ ਏਰੀਆ ਨੇ,
1: ਹਾਂਜੀ,
0: ਜਿਹੜੇ ਸਾਡੇ ਦੇਸ਼ ਦੇ ਕਿਤੇ ਇੱਦਾਂ ਦੇ ਕੋਨੇ ਨੇ ਜਿੱਥੇ ਕਿ ਜ਼ਿਆਦਾ ਵਿਕਾਸ ਹਲੇ ਹੋਣ ਦੀ ਜ਼ਰੂਰਤ ਹੈਗੀ,
1: ਹਾਂਜੀ,
0: ਉੱਥੇ ਕੁੜੀਆਂ ਨੂੰ ਹਲੇ ਪੜ੍ਹਨ ਤੋਂ ਥੋੜਾ ਰੋਕਿਆ ਟੋਕਿਆ ਜਾਂਦਾ ਹੈ।
1: ਮਾੜੀ ਗੱਲ ਹੈ।
0: ਤੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਨੂੰ ਦੇਖਣਾ ਚਾਹੀਦਾ ਤੇ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਵੀ ਲੈਣਾ ਚਾਹੀਦਾ
1: ਜੀ
0: ਕਿ ਕੁੜੀਆਂ ਨੂੰ ਜਿਹੜਾ ਹੈ ਉਹ ਬਰਾਬਰ ਦਾ ਹੱਕ ਮਿਲਦਾ ਤਾਂ ਪਿਆ,
1: ਹਾਂਜੀ,
0: ਪਰ ਜਿੱਥੇ ਕਿਤੇ ਕੁਤਾਹੀ ਹੁੰਦੀ ਹੈ,
1: ਹਾਂਜੀ,
0: ਉੱਥੇ ਅਸੀਂ ਸਾਰਿਆਂ ਨੂੰ ਸਾਨੂੰ ਲਾਮਵਦ ਕਰਨਾ ਚਾਹੀਦਾ।
1: ਸਹੀ ਗੱਲ
0: ਕਿ ਇਹ ਜਿਹੜੀਆਂ ਚੀਜ਼ਾਂ ਹੈ ਉਹ ਨਾ ਹੋਣ
1: ਜੀ।
0: ਹੈ ਜੀ, ਅੱਜ ਫਿਰ ਅਸੀਂ ਇਸੇ ਮੌਕੇ ਤੇ,
1: ਅੱਛਾ ਜੀ,
0: ਬਾਲੜੀ ਦਿਵਸ ਹੈ
1: ਜੀ,
0: ਕਿਉਂ ਨਾ ਆਪਾਂ ਤੁਹਾਨੂੰ ਇੱਕ ਵਾਰਤਾ ਸੁਣਾ ਦਈਏ।
1: ਸੁਣਾ ਦਿਓ ਜੀ।
0: ਸਾਡੇ ਕੋਲ ਸਿਮਰਤ ਕੌਰ ਹੁਣੀ ਆਏ ਸਨ,
1: ਅੱਛਾ ਜੀ,
0: ਇਹਨਾਂ ਨੇ ਸਾਨੂੰ ਇਸ ਬਾਲੜੀ ਦਿਵਸ ਬਾਰੇ ਗੱਲਾਂ ਬਾਤਾਂ ਕੀਤੀਆਂ।
1: ਠੀਕ ਹੈ ਜੀ,
0: ਆਪਾਂ ਸੁਣਦੇ ਹਾਂ।
1: ਜ਼ਰੂਰ ਸੁਣਦੇ ਹਾਂ ਜੀ।
2: ਅੱਜ ਦੀ ਸਾਡੀ ਗੱਲਬਾਤ ਸਮਰਪਿਤ ਹੈ ਉਸ ਨੰਨੀ ਜਿਹੀ ਧੀ ਨੂੰ ਜਿਸ ਦੀਆਂ ਅੱਖਾਂ ਵਿੱਚ ਪੂਰੀ ਦੁਨੀਆ ਜਿੱਤਣ ਦੇ ਸੁਪਨੇ ਹਨ। ਇਸੇ ਲਈ ਅੱਜ ਦਾ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਬਾਲੜੀ ਨੂੰ ਤਰਸ ਦੀ ਨਹੀਂ ਮੌਕੇ ਦੀ ਲੋੜ ਹੈ। ਇੱਕ ਨੰਨੀ ਜਿਹੀ ਬੱਚੀ ਜੋ ਕਦੇ ਡਾਕਟਰ ਬਣਨਾ ਚਾਹੁੰਦੀ ਹੈ, ਕਦੇ ਅਧਿਆਪਿਕਾ, ਕਦੇ ਪਾਇਲਟ, ਕਦੇ ਵਿਗਿਆਨੀ ਤੇ ਕਦੇ ਆਪਣੇ ਮਾਪਿਆਂ ਦਾ ਸਹਾਰਾ ਬਣਨ ਦਾ ਸੁਪਨਾ ਵੇਖਦੀ ਹੈ। ਪਰ ਸਵਾਲ ਇਹ ਹੈ ਕਿ ਅਸੀਂ ਉਸ ਨੂੰ ਆਪਣੇ ਸੁਪਨੇ ਚੁਣਨ ਦਾ ਹੱਕ ਦੇ ਰਹੇ ਹਾਂ? ਅੱਜ ਦਾ ਦਿਨ ਬਾਲੜੀ ਦਿਵਸ ਸਾਨੂੰ ਇਸੇ ਚੀਜ਼ ਦੀ ਯਾਦ ਦਿਲਵਾਉਂਦਾ ਹੈ। ਹਰ ਸਾਲ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਇੰਟਰਨੈਸ਼ਨਲ ਡੇ ਆਫ ਦ ਗਰਲ ਚਾਈਲਡ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 2011 ਵਿੱਚ 11 ਅਕਤੂਬਰ ਨੂੰ ਇੰਟਰਨੈਸ਼ਨਲ ਡੇ ਆਫ ਦ ਗਰਲ ਚਾਈਲਡ ਵਜੋਂ ਮਾਨਤਾ ਦਿੱਤੀ ਤੇ 2012 ਤੋਂ ਇਹ ਦਿਨ ਵਿਸ਼ਵ ਪੱਧਰ ਤੇ ਮਨਾਇਆ ਜਾਣ ਲੱਗਾ। ਇਸ ਦਿਨ ਦਾ ਮੁੱਖ ਮਕਸਦ ਸਿਰਫ ਬਾਲੜੀਆਂ ਨੂੰ ਵਧਾਈ ਦੇਣਾ ਨਹੀਂ, ਇਸ ਦਾ ਅਸਲ ਮਕਸਦ ਹੈ ਬਾਲੜੀਆਂ ਦੇ ਅਧਿਕਾਰਾਂ, ਉਨ੍ਹਾਂ ਦੀ ਸਿੱਖਿਆ, ਸਿਹਤ, ਸੁਰੱਖਿਆ, ਸਮਾਨ ਮੌਕਿਆਂ ਤੇ ਉਨ੍ਹਾਂ ਦੀ ਆਵਾਜ਼ ਨੂੰ ਮਹੱਤਵ ਦੇਣਾ, ਕਿਉਂਕਿ ਧੀ ਸਿਰਫ ਪਰਿਵਾਰ ਦਾ ਹਿੱਸਾ ਨਹੀਂ ਹੁੰਦੀ, ਉਹ ਸਮਾਜ ਦਾ ਭਵਿੱਖ ਹੁੰਦੀ ਹੈ। ਇੱਥੇ ਇੱਕ ਸਵਾਲ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਦਿਨ ਮਨਾਉਣ ਦੀ ਲੋੜ ਕਿਉਂ ਪਈ? ਦੁਨੀਆਂ ਨੇ ਬੇਸ਼ੱਕ ਬਹੁਤ ਤਰੱਕੀ ਕੀਤੀ ਹੈ ਅੱਜ ਬਾਲੜੀਆਂ ਵਿਗਿਆਨ, ਤਕਨਾਲੋਜੀ, ਖੇਡਾਂ, ਰਾਜਨੀਤੀ, ਸਿੱਖਿਆ, ਕਲਾ ਤੇ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੀਆਂ ਨੇ। ਪਰ ਇਸ ਦੇ ਬਾਵਜੂਦ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬਾਲੜੀਆਂ ਨੂੰ ਅਜੇ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਤੇ ਉਹਨਾਂ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਜਾਂਦਾ ਹੈ, ਕਿਤੇ ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ, ਕਿਤੇ ਉਹਨਾਂ ਦੀ ਸਿਹਤ ਨੂੰ ਪਹਿਲ ਨਹੀਂ ਮਿਲਦੀ, ਕਿਤੇ ਉਹਨਾਂ ਦੀ ਸੁਰੱਖਿਆ ਇੱਕ ਵੱਡਾ ਸਵਾਲ ਬਣੀ ਹੋਈ ਹੈ ਤੇ ਕਈ ਵਾਰ ਸਭ ਤੋਂ ਵੱਡੀ ਰੁਕਾਵਟ ਬਾਹਰ ਨਹੀਂ ਸਗੋਂ ਸੋਚ ਵਿੱਚ ਹੁੰਦੀ ਹੈ। ਜਦੋਂ ਕਿਸੇ ਧੀ ਨੂੰ ਕਿਹਾ ਜਾਂਦਾ ਹੈ ਤੂੰ ਕੁੜੀ ਹੈ, ਇਹ ਕੰਮ ਤੇਰੇ ਲਈ ਨਹੀਂ, ਉਸ ਪਲ ਸਿਰਫ ਇੱਕ ਵਾਕ ਨਹੀਂ ਬੋਲਿਆ ਜਾਂਦਾ, ਇੱਕ ਸੁਪਨੇ ਦੀ ਹੱਦ ਤੈਅ ਕਰ ਦਿੱਤੀ ਜਾਂਦੀ ਹੈ। ਜੇ ਅਸੀਂ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਤਸਵੀਰ ਦੇ ਕਈ ਰੰਗ ਨੇ। ਇੱਥੇ ਵੱਖ ਵੱਖ ਪ੍ਰਦੇਸ਼ਾਂ ਵਿੱਚ ਬਾਲੜੀ ਨੂੰ ਲੈ ਕੇ ਵੱਖ ਵੱਖ ਵਹਿਮ ਤੇ ਭਰਮ ਨੇ। ਇਸੇ ਲਈ ਸਰਕਾਰਾਂ ਸਮੇਂ ਸਮੇਂ ਤੇ ਬਾਲੜੀਆਂ ਵਾਸਤੇ ਨਵੀਆਂ ਨਵੀਆਂ ਯੋਜਨਾਵਾਂ ਚਲਾਉਂਦੀਆਂ ਰਹਿੰਦੀਆਂ ਹਨ। ਪੰਜਾਬ ਵਿੱਚ ਬਾਲੜੀਆਂ ਲਈ ਮੁੱਖ ਤੌਰ ਤੇ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਬਾਲੜੀ ਦੀ ਸੁਰੱਖਿਆ, ਸਿੱਖਿਆ ਤੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਚਲਾਈ ਗਈ। ਮਾਈ ਭਾਗੋ ਵਿਦਿਆ ਸਕੀਮ ਉਸ ਦੀ ਵਿਦਿਆ ਨੂੰ ਮੁੱਖ ਰੱਖ ਕੇ ਚਲਾਈ ਗਈ। ICDS ਆਂਗਨਵਾੜੀ ਸੇਵਾਵਾਂ ਛੋਟੀਆਂ ਬੱਚੀਆਂ ਲਈ ਪੋਸ਼ਣ, ਸਿਹਤ ਤੇ ਪ੍ਰੀ ਸਕੂਲ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਚਲਾਈ ਗਈ। ਪੰਜਾਬ ਸਰਕਾਰ ਆਪਣੇ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਵਿਭਾਗ ਰਾਹੀਂ ਇਹ ਸੇਵਾਵਾਂ ਚਲਾ ਰਹੀ ਹੈ। ਆਪ ਕੀ ਬੇਟੀ ਹਮਾਰੀ ਬੇਟੀ ਹਰਿਆਣਾ ਦੀ ਇੱਕ ਮਹੱਤਵਪੂਰਨ ਬਾਲੜੀ ਯੋਜਨਾ ਹੈ। ਇਸ ਤਹਿਤ ਯੋਗ ਪਰਿਵਾਰਾਂ ਦੀ ਬਾਲੜੀ ਦੇ ਨਾਮ ਤੇ 21,000 ਰੁਪਏ LIC ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਤੇ 18 ਸਾਲ ਤੋਂ ਬਾਅਦ ਉਸਨੂੰ ਇਹ ਪੈਸੇ ਮਿਲਦੇ ਹਨ। ਇਸ ਦਾ ਉਦੇਸ਼ ਬਾਲੜੀ ਦਾ ਜਨਮ, ਸਿਹਤ, ਸੁਰੱਖਿਆ ਤੇ ਸਿੱਖਿਆ ਯਕੀਨੀ ਬਣਾਉਣਾ ਤੇ ਲਿੰਗ ਅਨੁਪਾਤ ਸੁਧਾਰਨਾ ਹੈ। ਇਸ ਤੋਂ ਇਲਾਵਾ ਪੋਸ਼ਣ ਅਭਿਆਨ, ICDS ਤੇ ਮਿਸ਼ਨ ਵਤਸਲਿਆ ਵਰਗੇ ਪ੍ਰੋਗਰਾਮ ਵੀ ਬੱਚਿਆਂ ਤੇ ਕਿਸ਼ੋਰੀਆਂ ਦੇ ਪੋਸ਼ਣ ਤੇ ਸੁਰੱਖਿਆ ਲਈ ਚਲਾਏ ਗਏ ਹਨ। ਰਾਜਸਥਾਨ ਦੀ ਮੁੱਖ ਮਹੱਤਵਪੂਰਨ ਯੋਜਨਾ ਹੈ ਲਾਡੋ ਪ੍ਰੋਤਸਾਹਨ ਯੋਜਨਾ। ਇਹ 1 ਅਗਸਤ 2024 ਤੋਂ ਲਾਗੂ ਕੀਤੀ ਗਈ ਤੇ ਹੁਣ ਤੱਕ 2025 ਵਿੱਚ ਇਸ ਦੀ ਰਕਮ ਵਧਾ ਕੇ 1.5 ਲੱਖ ਕੀਤਾ ਗਿਆ ਹੈ। ਇਹ ਰਕਮ 7 ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ ਤੇ ਇਸ ਵਿੱਚ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਮਹਾਰਾਸ਼ਟਰ ਵਿੱਚ ਮੁੱਖ ਯੋਜਨਾ ਹੈ ਲੋਕ ਲਾਡਕੀ ਯੋਜਨਾ। ਇਸ ਦੇ ਉਦੇਸ਼ ਹਨ ਬਾਲੜੀਆਂ ਦੇ ਜਨਮ ਨੂੰ ਉਤਸ਼ਾਹਿਤ ਕਰਨਾ, ਲਿੰਗ ਅਨੁਪਾਤ ਸੁਧਾਰਨਾ, ਕੁਪੋਸ਼ਣ

ਘਟਾਉਣਾ, ਸਕੂਲ ਛੱਡਣ ਦੀ ਦਰ ਘਟਾਉਣਾ, ਬਾਲ ਵਿਆਹ ਰੋਕਣਾ। ਥਾਣੇ ਡਿਸਟ੍ਰਿਕਟ ਕੌਂਸਲ ਇਸ ਤੋਂ ਇਲਾਵਾ ਮਾਝੀ ਕੰਨਿਆ ਭਾਗਯਸ਼੍ਰੀ ਯੋਜਨਾ ਵੀ ਬਾਲੜੀਆਂ ਦੇ ਜਨਮ, ਸਿਹਤ ਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਗਈਆਂ ਹਨ। ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਬਹੁਤ ਹੀ ਮਹੱਤਵਪੂਰਨ ਹੈ। ਇਸ ਵਿੱਚ ਬਾਲੜੀ ਨੂੰ ਜੀਵਨ ਦੇ ਵੱਖ ਵੱਖ ਪੜਾਵਾਂ ਤੇ ਆਰਥਿਕ ਸਹਾਇਤਾ ਮਿਲਦੀ ਹੈ। ਇਸ ਯੋਜਨਾ ਹੇਠ ਕੁੱਲ 25,000 ਤੱਕ ਦੀ ਸਹਾਇਤਾ ਮਿਲ ਸਕਦੀ ਹੈ। MKSY+1 ਯੋਜਨਾ ਦਾ ਮਕਸਦ ਬਾਲੜੀ ਦੇ ਜਨਮ ਤੋਂ ਲੈ ਕੇ ਉੱਚ ਸਿੱਖਿਆ ਤੱਕ ਉਸਦੇ ਵਿਕਾਸ ਨੂੰ ਸਹਾਰਾ ਦੇਣਾ ਹੈ। ਬਿਹਾਰ ਵਿੱਚ ਮੁੱਖ ਮੰਤਰੀ ਕੰਨਿਆ ਉਤਥਾਨ ਯੋਜਨਾ ਬਹੁਤ ਵਿਆਪਕ ਯੋਜਨਾ ਹੈ। ਸਾਰੇ ਰਾਜਾਂ ਲਈ ਕੇਂਦਰ ਸਰਕਾਰਾਂ ਦੀਆਂ ਹੋਰ ਵੀ ਮਹੱਤਵਪੂਰਨ ਯੋਜਨਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚੋਂ ਬੇਟੀ ਬਚਾਓ ਬੇਟੀ ਪੜਾਓ ਇੱਕ ਮੁੱਖ ਯੋਜਨਾ ਹੈ। ਭਾਰਤ ਦੀਆਂ ਸਰਕਾਰਾਂ ਹੁਣ ਬਾਲੜੀਆਂ ਨੂੰ ਸਿਰਫ ਬਚਾਉਣਾ ਹੀ ਨਹੀਂ ਚਾਹੁੰਦੀਆਂ, ਸਗੋਂ ਉਨ੍ਹਾਂ ਨੂੰ ਪੜਾਉਣਾ, ਸਿਹਤਮੰਦ ਬਣਾਉਣਾ, ਹੁਨਰਮੰਦ ਬਣਾਉਣਾ ਤੇ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਸਰਕਾਰਾਂ ਦੇ ਉਪਰਾਲਿਆਂ ਨਾਲ ਅੱਜ ਸਾਡੀਆਂ ਬੱਚੀਆਂ ਬਹੁਤ ਤਰੱਕੀ ਕਰ ਰਹੀਆਂ ਹਨ। ਅੱਜ ਭਾਰਤ ਦੀਆਂ ਧੀਆਂ ਨੇ ਦੁਨੀਆਂ ਦੇ ਸਾਹਮਣੇ ਆਪਣੀ ਸਮਰੱਥਾ ਸਾਬਤ ਕੀਤੀ ਹੈ। ਸਾਡੀਆਂ ਧੀਆਂ ਨੇ ਓਲੰਪਿਕ ਵਿੱਚ ਤਮਗੇ ਜਿੱਤੇ ਹਨ। ਉਹ ਪੁਲਾੜ ਵਿਗਿਆਨ ਵਿੱਚ ਕੰਮ ਕਰ ਰਹੀਆਂ ਹਨ, ਉਹ ਫੌਜ ਵਿੱਚ ਸੇਵਾ ਨਿਭਾ ਰਹੀਆਂ ਹਨ, ਉਹ ਡਾਕਟਰ, ਇੰਜੀਨੀਅਰ, ਅਧਿਆਪਿਕਾ, ਵਕੀਲ, ਪਾਇਲਟ, ਵਿਗਿਆਨੀ ਤੇ ਉਦਯੋਗਪਤੀ ਬਣ ਰਹੀਆਂ ਹਨ। ਪਰ ਸਾਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਇਹ ਮੌਕੇ ਹਰ ਬਾਲੜੀ ਤੱਕ ਪਹੁੰਚਣ, ਕਿਉਂਕਿ ਇੱਕ ਸ਼ਹਿਰ ਦੀ ਧੀ ਤੇ ਇੱਕ ਪਿੰਡ ਦੀ ਧੀ ਦੋਵਾਂ ਦੇ ਸੁਪਨਿਆਂ ਦੀ ਕੀਮਤ ਇੱਕੋ ਜਿਹੀ ਹੈ। ਇੱਕ ਅਮੀਰ ਪਰਿਵਾਰ ਦੀ ਧੀ ਤੇ ਇੱਕ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦੀ ਧੀ, ਦੋਵਾਂ ਨੂੰ ਸਿੱਖਿਆ ਤੇ ਸੁਰੱਖਿਆ ਦਾ ਹੱਕ ਬਰਾਬਰ ਹੈ। ਜੇ ਤੁਸੀਂ ਮੈਨੂੰ ਪੁੱਛੋ ਕਿ ਅੱਜ ਦੇ ਦਿਨ, ਬਾਲੜੀ ਦਿਵਸ ਵਾਲੇ ਦਿਨ ਸਭ ਤੋਂ ਕੀਮਤੀ ਤੋਹਫਾ ਕੀ ਦਿੱਤਾ ਜਾ ਸਕਦਾ ਹੈ, ਮੇਰਾ ਜਵਾਬ ਹੋਵੇਗਾ ਸਿੱਖਿਆ, ਕਿਉਂਕਿ ਸਿੱਖਿਆ ਸਿਰਫ ਨੌਕਰੀ ਨਹੀਂ ਦਿੰਦੀ, ਸਿੱਖਿਆ ਇੱਕ ਬੱਚੀ ਨੂੰ ਆਪਣੇ ਅਧਿਕਾਰ ਸਮਝਣ ਦੀ ਤਾਕਤ ਦਿੰਦੀ ਹੈ, ਉਸ ਨੂੰ ਸਹੀ ਤੇ ਗਲਤ ਵਿੱਚ ਫਰਕ ਕਰਨ ਦੀ ਸਮਝ ਦਿੰਦੀ ਹੈ, ਉਸ ਨੂੰ ਆਪਣੇ ਫੈਸਲੇ ਲੈਣ ਦਾ ਹੌਸਲਾ ਦਿੰਦੀ ਹੈ ਤੇ ਸਭ ਤੋਂ ਵੱਡੀ ਗੱਲ, ਸਿੱਖਿਆ ਉਸ ਨੂੰ ਆਪਣੀ ਆਵਾਜ਼ ਦਿੰਦੀ ਹੈ। ਇਸ ਲਈ ਹਰ ਮਾਪੇ ਨੂੰ ਆਪਣੀ ਧੀ ਨੂੰ ਕਹਿਣਾ ਚਾਹੀਦਾ ਹੈ, ਬੇਟੀ ਤੂੰ ਪੜ੍ਹ, ਤੂੰ ਅੱਗੇ ਵੱਧ, ਤੇਰੇ ਸੁਪਨੇ ਤੇਰੇ ਹਨ, ਅਸੀਂ ਤੇਰੇ ਨਾਲ ਹਾਂ। ਹੋਰ ਵੀ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਬਾਲੜੀ ਦਿਵਸ ਨੂੰ ਵੱਖਰੇ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। ਕਈ ਥਾਵਾਂ ਤੇ ਸਕੂਲਾਂ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ, ਕਿਤੇ ਬਾਲੜੀਆਂ ਦੀ ਸਿੱਖਿਆ ਤੇ ਨੇਤਰਤਵ ਬਾਰੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ, ਕਿਤੇ ਬਾਲੜੀਆਂ ਤੇ ਬਾਲ ਸੁਰੱਖਿਆ ਬਾਰੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਕਈ ਦੇਸ਼ਾਂ ਵਿੱਚ ਸਰਕਾਰਾਂ, ਸਕੂਲ, NGOs ਤੇ ਸਮਾਜਿਕ ਸੰਸਥਾਵਾਂ ਮਿਲ ਕੇ ਬਾਲੜੀਆਂ ਲਈ ਸਿੱਖਿਆ, ਡਿਜੀਟਲ ਹੁਨਰ, ਸਿਹਤ ਤੇ ਅਗਵਾਈ ਦੇ ਮੌਕਿਆਂ ਬਾਰੇ ਪ੍ਰੋਗਰਾਮ ਕਰਦੇ ਹਨ। ਇਸ ਦਾ ਮਕਸਦ ਇੱਕੋ ਹੈ, ਬਾਲੜੀ ਨੂੰ ਸਿਰਫ ਲਾਭਕਾਰੀ ਬੈਨੀਫਿਸ਼ਰੀ ਨਹੀਂ, ਫੈਸਲੇ ਕਰਨ ਵਾਲੀ ਤਾਕਤ ਵਜੋਂ ਦੇਖਣਾ। ਇੱਥੇ ਇੱਕ ਸਵਾਲ ਵੀ ਸਾਡੇ ਦਿਮਾਗ ਵਿੱਚ ਆਉਂਦਾ ਹੈ, ਆਓ ਅੱਜ ਇੱਕ ਸਵਾਲ ਆਪਣੇ ਆਪ ਨੂੰ ਪੁੱਛੀਏ। ਜੇ ਸਾਡੀ ਧੀ ਕਹੇ ਮੈਂ ਪਾਇਲਟ ਬਣਨਾ ਚਾਹੁੰਦੀ ਹਾਂ ਤੇ ਅਸੀਂ ਕਹਾਂਗੇ ਇਹ ਬਹੁਤ ਔਖਾ ਹੈ, ਉਹ ਕਹੇ ਮੈਂ ਸਾਇੰਟਿਸਟ ਬਣਨਾ ਚਾਹੁੰਦੀ ਹਾਂ, ਕੀ ਅਸੀਂ ਕਹਾਂਗੇ ਇਹ ਕੁੜੀਆਂ ਲਈ ਨਹੀਂ? ਜੇ ਉਹ ਕਹੇ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀ ਹਾਂ, ਕੀ ਅਸੀਂ ਕਹਾਂਗੇ ਪਹਿਲਾਂ ਵਿਆਹ ਬਾਰੇ ਸੋਚ, ਜਾਂ ਅਸੀਂ ਕਹਾਂਗੇ ਬੇਟੀ ਕੋਸ਼ਿਸ਼ ਕਰ, ਅਸੀਂ ਤੇਰੇ ਨਾਲ ਹਾਂ? ਫਰਕ ਸਿਰਫ ਇਨ੍ਹਾਂ ਸ਼ਬਦਾਂ ਦਾ ਹੈ, ਪਰ ਸ਼ਬਦ ਇੱਕ ਬੱਚੀ ਦੀ ਪੂਰੀ ਜ਼ਿੰਦਗੀ ਬਦਲ ਸਕਦੇ ਹਨ। ਬਾਲੜੀ ਦੇ ਵਿਕਾਸ ਵਿੱਚ ਸਰਕਾਰਾਂ ਦੇ ਨਾਲ ਨਾਲ ਮਾਪਿਆਂ ਦੀ ਭੂਮਿਕਾ ਵੀ ਬਹੁਤ ਹੀ ਮਹੱਤਵਪੂਰਨ ਹੈ। ਧੀ ਨੂੰ ਸਿਰਫ ਸੁਰੱਖਿਆ ਦੀ ਲੋੜ ਨਹੀਂ, ਉਸ ਨੂੰ ਭਰੋਸੇ ਦੀ ਵੀ ਲੋੜ ਹੈ, ਉਸ ਨੂੰ ਸਿਰਫ ਨਿਯਮਾਂ ਦੀ ਲੋੜ ਨਹੀਂ, ਉਸ ਨੂੰ ਮੌਕਿਆਂ ਦੀ ਵੀ ਲੋੜ ਹੈ। ਉਸ ਨੂੰ ਸਿਰਫ ਇਹ ਨਹੀਂ ਸੁਣਨਾ ਕਿ ਲੋਕ ਕੀ ਕਹਿਣਗੇ, ਉਸ ਨੂੰ ਇਹ ਸੁਣਨ ਦੀ ਲੋੜ ਹੈ ਕਿ ਤੂੰ ਅੱਗੇ ਵੱਧ, ਅਸੀਂ ਤੇਰੇ ਨਾਲ ਹਾਂ, ਤੂੰ ਜੋ ਕਰਨਾ ਚਾਹੁੰਦੀ ਹੈ ਕਰ। ਇੱਕ ਧੀ ਨੂੰ ਪੁੱਤਰ ਦੇ ਬਰਾਬਰ ਪੜਾਉਣਾ ਹੀ ਕਾਫੀ ਨਹੀਂ, ਉਸ ਨੂੰ ਪੁੱਤਰ ਦੇ ਬਰਾਬਰ ਭਰੋਸਾ, ਸਤਿਕਾਰ ਤੇ ਮੌਕਾ ਦੇਣਾ ਵੀ ਜ਼ਰੂਰੀ ਹੈ। ਇੱਥੇ ਸਕੂਲਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੋ ਜਾਂਦੀ ਹੈ। ਸਕੂਲ ਸਿਰਫ ਕਿਤਾਬਾਂ ਪੜ੍ਹਾਉਣ ਵਾਲੀ ਥਾਂ ਨਹੀਂ, ਸਕੂਲ ਉਹ ਥਾਂ ਹੈ ਜਿੱਥੇ ਬੱਚੇ ਸਿੱਖਦੇ ਹਨ ਕਿ ਉਹ ਕੌਣ ਹਨ ਤੇ ਉਹ ਕੀ ਬਣਨਾ ਚਾਹੁੰਦੇ ਹਨ। ਸਾਨੂੰ ਬਾਲੜੀਆਂ ਨੂੰ ਨੇਤਰਤਵ ਦੇ ਮੌਕੇ ਦੇਣੇ ਚਾਹੀਦੇ ਹਨ, ਉਹਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਟੈਮ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ ਵਿੱਚ ਉਹਨਾਂ ਦੀ ਭਾਗੀਦਾਰੀ ਵਧਾਉਣੀ ਚਾਹੀਦੀ ਹੈ। ਉਹਨਾਂ ਨੂੰ ਪਬਲਿਕ ਸਪੀਕਿੰਗ, ਡਿਜੀਟਲ ਲਿਟਰੇਸੀ ਤੇ ਵਿੱਤੀ ਸੂਝ ਬੂਝ ਵਰਗੇ ਹੁਨਰ ਵੀ ਸਿਖਾਉਣੇ ਚਾਹੀਦੇ ਹਨ। ਤੇ ਸਭ ਤੋਂ ਜ਼ਰੂਰੀ, ਸਕੂਲ ਦਾ ਮਾਹੌਲ ਸੁਰੱਖਿਅਤ, ਸਤਿਕਾਰਯੋਗ ਤੇ ਸਮਾਵੇਸ਼ੀ ਹੋਣਾ ਚਾਹੀਦਾ ਹੈ। ਇਹ ਸਾਰੇ ਉਪਰਾਲੇ ਓਨੀ ਦੇਰ ਤੱਕ ਫਾਇਦੇਮੰਦ ਨਹੀਂ ਹੋ ਸਕਦੇ ਜਿੰਨੀ ਦੇਰ ਸਾਡੇ ਸਮਾਜ ਦੀ ਸੋਚ ਨਹੀਂ ਬਦਲਦੀ। ਸਾਡੇ ਸਮਾਜ ਨੂੰ ਸੋਚ ਬਦਲਣ ਦੀ ਲੋੜ ਹੈ। ਧੀ ਨੂੰ ਬੋਝ ਸਮਝਣ ਦੀ ਬਜਾਏ ਉਸ ਨੂੰ ਇੱਕ ਸੰਭਾਵਨਾ ਵਜੋਂ ਦੇਖੋ, ਉਸ ਨੂੰ ਪੜਾਓ ਲਿਖਾਓ।

0: ਜੀ ਬਲ ਸਾਹਿਬ ਸੁਣਿਆ ਫਿਰ ਗੀਤ?
1: ਹਾਂਜੀ ਸੁਣਿਆ ਜੀ।
0: ਹਾਂਜੀ ਨਜ਼ਾਰਾ ਆ ਗਿਆ ਹੈ ਜੀ। ਹੁਣ ਤੁਹਾਨੂੰ ਸੁਣਾਉਂਦੇ ਹਾਂ ਹੜੀ ਫਸਲਾਂ ਦੀ ਕਾਸ਼ਤ।
1: ਅੱਛਾ ਜੀ,
0: ਇਹ ਹੁਣ ਆ ਗਿਆ, ਮੌਕਾ ਆ ਗਿਆ, ਹੁਣ ਸਮਾਂ ਆ ਗਿਆ।
1: ਬਿਲਕੁਲ, ਹੁਣ ਫਸਲ ਇਹੀ ਹੈ ਜੀ।
0: ਤੇ ਹੜੀ ਫਸਲਾਂ ਦੀ ਕਾਸ਼ਤ ਇਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਅਮਿਤ ਕੌਲ ਹੁਣੇ।
1: ਠੀਕ ਹੈ ਜੀ,
0: ਆਓ ਸੁਣੀਏ,
1: ਸੁਣਾ ਦਿਓ ਜੀ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਸਾਨ ਵੀਰੋ, ਮੇਰਾ ਨਾਮ ਡਾਕਟਰ ਅਮਿਤ ਕੌਲ ਹੈ ਅਤੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਫਸਲ ਵਿਗਿਆਨੀ ਦੇ ਵਜੋਂ ਕੰਮ ਕਰ ਰਿਹਾ। ਅੱਜ ਦਾ ਸਾਡਾ ਵਿਸ਼ਾ ਹੈ ਕਿ ਹਾੜੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ। ਜਿਵੇਂ ਕਿ ਆਪਾਂ ਨੂੰ ਪਤਾ ਕਿ ਹਾੜੀ ਦੇ ਮੌਸਮ ਦੇ ਵਿੱਚ ਪ੍ਰਮੁੱਖ ਫਸਲ ਪੰਜਾਬ ਦੀ ਕਣਕ ਹੈ ਅਤੇ ਝੋਨੇ ਦੀ ਹੁਣ ਵਾਢੀ ਤੋਂ ਬਾਅਦ ਕਣਕ ਦੀ ਅਸੀਂ ਕਾਸ਼ਤ ਜਿਹੜੀ ਹੈ ਉਹ ਸੁਚੱਜੇ ਤਰੀਕੇ ਨਾਲ ਕਿਸ ਤਰ੍ਹਾਂ ਕਰਨੀ ਹੈ। ਅੱਜ ਮੈਂ ਤੁਹਾਡੇ ਨਾਲ ਕੁਛ ਕਣਕ ਦੇ ਬਾਰੇ ਅਤੇ ਸਰ੍ਹੋਂ ਦੇ ਬਾਰੇ ਗੱਲ ਕਰਾਂਗਾ ਅਤੇ ਹੋਰ ਹਾੜੀ ਦੀਆਂ ਫਸਲਾਂ ਬਾਰੇ ਗੱਲਬਾਤ ਕਰਾਂਗਾ। ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ, ਆਪਾਂ ਗੱਲ ਕਰਦੇ ਹਾਂ ਕਿ ਪਰਾਲੀ ਦੀ ਜਿਹੜੀ ਸਾਂਭ ਸੰਭਾਲ ਉਹ ਬਹੁਤ ਜ਼ਰੂਰੀ ਹੈ। ਝੋਨੇ ਦੀ ਪਰਾਲੀ ਨੂੰ ਆਪਾਂ ਸਾਂਭਣ ਦੇ ਵੱਖ ਵੱਖ ਤਰੀਕੇ ਨੇ। ਵਾਢੀ ਤੋਂ ਬਾਅਦ ਅਸੀਂ ਝੋਨੇ ਦੀ ਪਰਾਲੀ ਨੂੰ ਸਾਂਭ ਕੇ ਕਣਕ ਦੀ ਜਿਹੜੀ ਕਾਸ਼ਤ ਕਰਨੀ ਹੈ। ਸਭ ਤੋਂ ਪਹਿਲਾਂ ਮੁੱਖ ਜਿਹੜਾ ਧਿਆਨ ਦੇਣਾ ਕਿ ਕਿਸਮ ਦੀ ਚੋਣ। ਕਿਸਮ ਦੀ ਚੋਣ ਇਸ ਤਰ੍ਹਾਂ ਕਰਨੀ ਹੈ ਕਿ ਜਿਹੜੀ ਤੁਹਾਡੇ ਏਰੀਏ ਦੇ ਹਿਸਾਬ ਨਾਲ ਵਧੀਆ ਜਿਹੜੀ ਝਾੜ ਦਿੰਦੀ ਹੈ ਉਹ ਕਿਸਮ ਲਗਾਓ ਅਤੇ ਸਾਰਾ ਰਕਬਾ ਇੱਕ ਹੀ ਕਿਸਮ ਥੱਲੇ ਨਾ ਬੀਜੋ। ਯੂਨੀਵਰਸਿਟੀ ਵੱਲੋਂ ਵੱਖ ਵੱਖ ਕਿਸਮਾਂ ਸਿਫਾਰਸ਼ ਨੇ, ਜਿਵੇਂ ਕਿ PBW 872, PBW 826, PBW 869, PBW 824, PBW 766, PBW 725, PBW 677, HD 3086 ਅਤੇ HD 3226। ਇਹਨਾਂ ਵਿੱਚੋਂ ਕਿਸਾਨ ਵੀਰੋ PBW 872 ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਸਾਲ ਨਵੀਂ ਸਿਫਾਰਸ਼ ਜਿਹੜੀ ਹੈ ਉਹ ਕੀਤੀ ਗਈ ਹੈ ਕਿਸਮ। ਇਹਦਾ ਬਹੁਤ ਵਧੀਆ ਝਾੜ ਹੈ, 24 ਕੁਇੰਟਲ ਤੋਂ ਉੱਤੇ ਝਾੜ ਹੈ ਇਹਦਾ। ਅਤੇ ਬਿਜਾਈ ਦਾ ਜਿਹੜਾ ਸਮਾਂ ਹੈ ਉਹ 25 ਅਕਤੂਬਰ ਤੋਂ ਲੈ ਕੇ ਨਵੰਬਰ ਦਾ ਜਿਹੜਾ ਅਖੀਰ ਹੈ ਉਹ ਤੱਕ ਅਸੀਂ ਕਣਕ ਦੀ ਬਿਜਾਈ ਕਰ ਸਕਦੇ ਹਾਂ। ਬਹੁਤੀ ਅਗੇਤੀ ਬਿਜਾਈ ਸਾਨੂੰ ਕਣਕ ਦੀ ਨਹੀਂ ਕਰਨੀ ਚਾਹੀਦੀ। ਅੱਗੇ ਗੱਲ ਕਰਦੇ ਕਿ ਵੱਖ ਵੱਖ ਤਰੀਕੇ ਕੀ ਨੇ ਪਰਾਲੀ ਨੂੰ ਸਾਂਭਣ ਦੇ। ਪਰਾਲੀ 2 ਮਿਲੀਲੀਟਰ 1 ਕਿੱਲੇ ਦਾ, ਅਤੇ ਇਹ 35 ਤੋਂ 45 ਦਿਨਾਂ ਦੇ ਉੱਤੇ ਸਪਰੇਅ ਕਰਨੀ ਹੈ, ਕਿਉਂਕਿ ਜੇ ਅਸੀਂ ਥੋੜ੍ਹੀ ਪਹਿਲਾਂ ਸਪਰੇਅ ਕਰਦੇ ਨੇ ਤਾਂ ਕਣਕ ਕਈ ਵਾਰੀ ਪੀਲੀ ਪੈ ਜਾਂਦੀ। ਇਸ ਕਰਕੇ ਕੋਸ਼ਿਸ਼ ਕਰੋ ਕਿ 35 ਤੋਂ 45 ਦਿਨਾਂ ਦੇ ਉੱਤੇ 240 ਦੀ ਜੇ ਸਪਰੇਅ ਕਰਨੀ ਹੈ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ, ਅਤੇ ਇਹਨੂੰ 35 ਤੋਂ 45 ਦਿਨਾਂ ਦੇ ਉੱਤੇ ਸਪਰੇਅ ਕਰੀਏ। ਇਸ ਤੋਂ ਇਲਾਵਾ ਐਲ ਗ੍ਰਿਪ ਜਿਹੜੀ ਹੈ ਉਹ ਅਸੀਂ ਸਪਰੇਅ ਕਰ ਸਕਦੇ ਹਾਂ ਜੀ 10 ਗ੍ਰਾਮ ਏਕੜ ਦੀ, ਅਤੇ ਇਹਦੀ ਸਪਰੇਅ ਜਿਹੜੀ ਆ 30 ਤੋਂ 35 ਦਿਨਾਂ 'ਤੇ ਕਰਨੀ ਹੈ। ਅਤੇ ਜਾਂ ਏਮ ਦਵਾਈ ਜਿਹੜੀ ਆਉਂਦੀ ਜਿਹ 'ਚ ਕਾਰਫੈਂਟਰਾਜੋਨ ਜਿਹੜਾ ਸਾਲਟ ਹੈ ਉਹਦੀ ਸਪਰੇਅ ਕਰਨੀ ਹੈ, ਅਤੇ 20 ਗ੍ਰਾਮ 1 ਕਿੱਲੇ ਦੀ। ਅਤੇ ਇਹਦੀ ਜਿਹੜੀ ਸਪਰੇਅ ਦਾ ਸਮਾਂ ਆ ਉਹ 25 ਤੋਂ 30 ਦਿਨਾਂ ਦੇ ਉੱਤੇ ਅਸੀਂ ਸਪਰੇਅ ਕਰਨੀ ਹੈ। ਅਤੇ ਇਹਨਾਂ ਨਦੀਨ ਨਾਸ਼ਕਾਂ ਲਈ ਵੀ ਅਸੀਂ 150 ਲੀਟਰ 1 ਕਿੱਲੇ ਦਾ ਜਿਹੜਾ ਉਹ ਆਪਾਂ ਪਾਣੀ ਵਰਤਣਾ, ਅਤੇ ਕੱਟ ਵਾਲੀ ਨੋਜ਼ਲ ਹੀ ਵਰਤਣੀ ਹੈ। ਇਹ ਜ਼ਰੂਰ ਧਿਆਨ ਦਿਓ ਜਦੋਂ ਨਦੀਨਾਂ ਨੂੰ ਰੋਕਥਾਮ ਕਰਨੀ, ਕਿਉਂਕਿ ਨਦੀਨ ਖੇਤ ਦੇ ਵਿੱਚ ਜੇ ਸਾਡੇ ਭਰਮਾਰ ਹੋ ਜਾਂਦੀ ਹੈ ਅਤੇ ਸਾਡੇ ਕਣਕ ਦਾ ਜਿਹੜਾ ਝਾੜ ਹੈ ਉਹ 50 ਤੋਂ 60% ਤੱਕ ਸਿੱਧਾ ਹੀ ਘੱਟ ਜਾਂਦਾ, ਅਤੇ ਸਾਡੀ ਜਿਹੜੀ ਗੁਣਵੱਤਾ ਹੈ ਕਣਕ ਦੀ ਉਹ ਵੀ ਮਾੜੀ ਹੋ ਜਾਂਦੀ ਹੈ। ਇਸ ਲਈ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਦਿਓ ਕਿ ਨਦੀਨਾਂ ਦੀ ਸਹੀ ਸਮੇਂ ਦੇ ਉੱਤੇ ਸਹੀ ਮਿਕਦਾਰ ਵਰਤ ਕੇ ਅਤੇ ਸਹੀ ਪਾਣੀ ਦੀ ਮਾਤਰਾ ਵਰਤ ਕੇ ਨੋਜ਼ਲ ਸਹੀ ਹੋਣੀ ਚਾਹੀਦੀ ਹੈ, ਅਤੇ ਉਹਦੇ ਨਾਲ ਅਸੀਂ ਚੰਗੀ ਤਰ੍ਹਾਂ ਆਪਾਂ ਜਿਹੜੇ ਨਦੀਨ ਨੇ ਖੇਤ ਦੇ ਵਿੱਚੋਂ ਕਣਕ ਦੇ ਵਿੱਚੋਂ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਅੱਗੇ ਗੱਲ ਹੈ ਕਿ ਖਾਦਾਂ ਦੀ ਜਿਹੜੀ ਵਰਤੋਂ ਹੈ ਉਹ ਕਿਸ ਤਰੀਕੇ ਨਾਲ ਕਰਨੀ ਹੈ। ਖਾਦਾਂ ਦੀ ਬਿਜਾਈ ਵੇਲੇ ਆਪਾਂ DAP ਜਿਹੜੀ 55 ਕਿਲੋ 1 ਕਿੱਲੇ ਦੀ ਵਰਤਣੀ ਹੈ, ਉਹ ਬਿਜਾਈ ਵੇਲੇ ਪੈ ਜਾਣੀ ਹੈ। ਉਸ ਤੋਂ ਇਲਾਵਾ ਯੂਰੀਆ ਜਿਹੜੀ ਹੈ ਉਹ 110 ਕਿਲੋ 1 ਕਿੱਲੇ ਦੀ ਹੈ, ਅਤੇ ਬਿਜਾਈ ਤੋਂ ਬਾਅਦ ਜਦੋਂ ਅਸੀਂ ਪਹਿਲਾਂ ਪਾਣੀ ਲਾ ਲਿਆ ਖੇਤ ਨੂੰ ਉਦੋਂ ਅਸੀਂ 45 ਕਿਲੋ ਯੂਰੀਆ ਵਰਤਣੀ ਹੈ। ਦੂਜੇ ਪਾਣੀ ਤੋਂ ਬਾਅਦ ਫਿਰ 45 ਕਿਲੋ ਫਿਰ ਅਸੀਂ ਯੂਰੀਆ ਪਾਉਣੀ ਆ, ਅਤੇ ਇਹ 90 ਕਿਲੋ ਯੂਰੀਆ ਜਿਹੜੀ 20 ਕਿਲੋ ਸਾਡੀ ਡਾਇਆ ਦੇ ਥਰੂ ਪੈ ਜਾਂਦੀ ਹੈ। ਇਸ ਕਰਕੇ ਤੁਸੀਂ 90 ਕਿਲੋ ਟੋਟਲ ਪਾਣੀ ਹੈ, ਪਹਿਲੇ ਪਾਣੀ 'ਤੇ ਅੱਧੀ 45 ਕਿਲੋ ਅਤੇ ਦੂਸਰੇ ਪਾਣੀ 'ਤੇ ਅੱਧੀ ਜਿਹੜੀ 45 ਕਿਲੋ ਜਿਹੜੀ ਖਾਦ ਹੈ ਉਹ ਅਸੀਂ ਪਾ ਦੇਣੀ ਹੈ। ਅਤੇ ਕਿਸਾਨ ਵੀਰੋ, ਜਿਹਨਾਂ ਖੇਤਾਂ 'ਚ ਤੁਸੀਂ ਦੇਖੋ ਕਿ ਜਿਹਨਾਂ ਖੇਤਾਂ ਵਿੱਚ ਆਪਾਂ ਲਗਾਤਾਰ ਪਰਾਲੀ ਨੂੰ ਸਾਂਭ ਰਹੇ ਹਾਂ, ਲਗਾਤਾਰ ਖੇਤ ਵਿੱਚ ਪਰਾਲੀ ਵਾਹ ਰਹੇ ਹਾਂ, ਉਹਨਾਂ ਖੇਤਾਂ ਦੇ ਵਿੱਚ ਜਦੋਂ ਸਾਡੀ ਔਰਗੈਨਿਕ ਕਾਰਬਨ ਜਿਹੜੀ ਹੈ ਉਹ ਵੱਧ ਜਾਂਦੀ ਹੈ, ਵੱਧ ਸ਼੍ਰੇਣੀ 'ਚ ਆ ਜਾਂਦੀ ਹੈ, ਅਤੇ ਮਿੱਟੀ ਪਰਖ ਜਿਹੜੀ ਉਹ ਜ਼ਰੂਰ ਕਰਾਉਂਦੇ ਰਹੋ, ਉਹਦੇ ਨਾਲ ਸਾਨੂੰ ਇਹ ਪਤਾ ਲੱਗੂਗਾ ਜਦੋਂ ਅਸੀਂ ਖੇਤ ਦੇ ਵਿੱਚ ਪਰਾਲੀ ਨੂੰ ਵਾਹੁੰਦੇ ਹਾਂ ਅਤੇ ਉਹਦੇ ਨਾਲ ਔਰਗੈਨਿਕ ਕਾਰਬਨ ਜਦੋਂ ਖੇਤ ਦੀ ਵੱਧ ਜਾਂਦੀ ਹੈ ਉੱਥੇ ਉਹਨਾਂ ਕੰਡੀਸ਼ਨਾਂ ਦੇ ਵਿੱਚ ਤੁਸੀਂ 27 ਕਿਲੋ DAP ਵਰਤਣੀ ਹੈ ਬਿਜਾਈ ਸਮੇਂ ਕਣਕ ਨੂੰ, ਕਿਉਂਕਿ ਜਿੱਥੇ 55 ਕਿਲੋ

ਪਾ ਰਹੇ ਹਾਂ, ਉੱਥੇ 27 ਕਿਲੋ ਅੱਧੀ ਸਾਡੀ ਰਹਿ ਜਾਂਦੀ ਹੈ DAP, ਜਿੱਥੇ ਸਾਡੀ ਔਰਗੈਨਿਕ ਕਾਰਬਨ ਜਿਹੜੀ ਆ ਉਹ ਵੱਧ ਸ਼੍ਰੇਣੀ ਵਿੱਚ ਆ ਜਾਂਦੀ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਲਗਾਤਾਰ ਅਸੀਂ ਹੈਪੀ ਸੀਡਰ ਜਾਂ ਅਸੀਂ ਮਲਚਿੰਗ ਵਾਲੀ ਵਿਧੀ ਅਪਣਾ ਰਹੇ ਹਾਂ ਜਾਂ ਖੇਤ ਦੇ ਵਿੱਚ ਪਰਾਲੀ ਵਾਹ ਰਹੇ ਹਾਂ, ਲਗਾਤਾਰ 3 ਸਾਲ ਜਿੱਥੇ ਤੁਸੀਂ ਲਗਾਤਾਰ ਇਹ ਕਰ ਰਹੇ ਹੋ, ਉੱਥੇ ਸਾਡੀ ਯੂਰੀਆ ਜਿਹੜੀ ਹੈ ਉਹ ਵੀ 20 ਕਿਲੋ ਘੱਟ ਜਾਂਦੀ ਹੈ। ਜੇ ਤੁਸੀਂ ਪਰਾਲੀ ਵਾਹੁੰਦੇ ਹੋ ਉਹਦੇ ਨਾਲ ਤੁਹਾਡੇ ਜ਼ਮੀਨ ਦੇ ਵਿੱਚ ਜਿਹੜਾ ਪੋਲਾਪਣ ਹੈ ਉਹ ਵੱਧ ਜਾਂਦਾ, ਜਿਹਦੇ ਨਾਲ ਹਵਾ ਜ਼ਿਆਦਾ ਫਿਰਦੀ ਆ, ਪਾਣੀ ਜ਼ਿਆਦਾ ਵਧੀਆ ਜੀਰਦਾ ਆ, ਪਾਣੀ ਨਹੀਂ ਖੜਦਾ ਉਹਨਾਂ ਖੇਤਾਂ ਦੇ ਵਿੱਚ। ਪਰਾਲੀ ਦੇ ਖੇਤ ਦੇ ਵਿੱਚ ਵਾਹੁਣ ਦੇ ਬਹੁਤ ਫਾਇਦੇ ਨੇ, ਜਿੱਥੇ ਤੁਹਾਡੀ ਜ਼ਮੀਨ ਦਾ ਪੋਲਾਪਣ ਵਧੂਗਾ ਉੱਥੇ ਪਾਣੀ ਨਹੀਂ ਖੜੂਗਾ, ਦੂਸਰਾ ਹਵਾ ਜ਼ਿਆਦਾ ਫਿਰੂਗੀ ਅਤੇ ਝਾੜ ਦੇ ਵਿੱਚ ਵੀ ਤੁਹਾਨੂੰ ਬਹੁਤ ਵਾਧਾ ਮਿਲਦਾ ਕਣਕ ਦੇ ਵਿੱਚ। ਇਹ ਗੱਲਾਂ ਦਾ ਕੁਛ ਧਿਆਨ ਰੱਖੋ ਅਤੇ ਜਿਹਦੇ ਨਾਲ ਤੁਸੀਂ ਕਣਕ ਦਾ ਝਾੜ ਜਿਹੜਾ ਉਹ ਪੂਰਾ ਲੈ ਸਕਦੇ ਹੋ। ਇਸ ਤੋਂ ਇਲਾਵਾ ਕਿਸਾਨ ਵੀਰੋ, ਕਣਕ ਦੇ ਵਿੱਚ ਜਦੋਂ ਮਾਰਚ ਮਹੀਨਾ ਆਉਂਦਾ ਅਤੇ ਉਦੋਂ ਗਰਮੀ ਵੱਧ ਜਾਂਦੀ ਹੈ, ਗਰਮੀ ਦੇ ਥੋੜ੍ਹੇ ਪ੍ਰਕੋਪ ਤੋਂ ਬਚਾਉਣ ਲਈ ਕਣਕ ਨੂੰ ਕਿਸਾਨ ਵੀਰੋ ਆਪਾਂ 13-0-45 ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਹੈ ਉਹਦੀ ਇੱਕ ਸਪਰੇਅ ਜਿਹੜੀ ਹੈ ਉਹ ਜ਼ਰੂਰ ਕਰਨੀ ਹੈ। ਉਹਦੀ ਸਪਰੇਅ ਕਿਸ ਤਰ੍ਹਾਂ ਕਰਨੀ ਹੈ, ਇੱਕ ਸਪਰੇਅ ਜਿਹੜੀ ਹੈ ਉਹ ਗੋਭ 'ਤੇ ਜਦੋਂ ਕਣਕ ਹੋਵੇ ਉਦੋਂ ਕਰਨੀ ਹੈ, 4 ਕਿਲੋ ਜਿਹੜਾ 13-0-45 ਹੈ ਉਹਨੂੰ 200 ਲੀਟਰ ਪਾਣੀ 'ਚ ਘੋਲ ਕੇ ਕਣਕ ਨੂੰ ਇੱਕ ਸਪਰੇਅ ਕਰਨੀ ਹੈ ਜਦੋਂ ਕਣਕ ਗੋਭ ਦੇ ਵਿੱਚ ਹੋਵੇ। ਦੂਸਰੀ ਸਪਰੇਅ ਜਿਹੜੀ ਹੈ ਉਹ ਉਦੋਂ ਕਰਨੀ ਹੈ ਜਦੋਂ ਕਣਕ ਜਿਹੜੀ ਹੈ ਉਹ ਬੂਰ 'ਤੇ ਹੋਵੇ, ਮਤਲਬ ਸਿੱਟਾ ਜਿਹੜਾ ਬਾਹਰ ਆ ਗਿਆ ਹੋਵੇ ਪੂਰਾ, ਉਦੋਂ 13-0-45 ਦੀ 4 ਕਿਲੋ 13-0-45 200 ਲੀਟਰ ਪਾਣੀ 'ਚ ਘੋਲ ਕੇ ਅਤੇ ਇੱਕ ਸਪਰੇਅ ਉਦੋਂ ਕਰ ਦੇਣੀ ਹੈ। ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਵੱਧ ਤਾਪਮਾਨ ਦਾ ਜਿਹੜਾ ਅਸਰ ਹੁੰਦਾ ਕਣਕ ਦੇ ਉੱਤੇ, ਦਾਣਾ ਛੋਟਾ ਰਹਿ ਜਾਂਦਾ, ਉਹ ਤੁਹਾਨੂੰ ਜਿਹੜਾ ਉਹਦਾ ਨੁਕਸਾਨ ਨਹੀਂ ਮਿਲੂਗਾ ਅਤੇ ਕਣਕ ਦਾ ਝਾੜ ਵੀ ਵੱਧਦਾ ਅਤੇ ਦਾਣੇ ਦਾ ਜਿਹੜਾ ਸਾਈਜ਼ ਵੀ ਹੈ ਉਹ ਵੀ ਪੂਰਾ ਬਣਿਆ ਰਹਿੰਦਾ। ਬਾਕੀ ਜਿਹੜੀਆਂ ਕੁਛ ਦਵਾਈਆਂ ਤੁਹਾਨੂੰ ਕੋਈ ਵੀ ਤੁਹਾਨੂੰ ਕਵੇ ਡੀਲਰ, ਉਹ ਨਹੀਂ ਲੈ ਕੇ ਪਾਉਣ ਦੀ ਲੋੜ, ਜਿਹੜੀਆਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਸਿਰਫ ਉਹਨਾਂ ਨੂੰ ਹੀ ਤੁਸੀਂ ਜਿਹੜੀਆਂ ਪੂਰੀਆਂ ਕਰਕੇ ਅਤੇ ਉਹਦੇ ਨਾਲ ਕਣਕ ਦਾ ਜਿਹੜਾ ਝਾੜ ਹੈ ਉਹ ਪੂਰਾ ਲੈ ਸਕਦੇ ਹੋ। ਇਹ ਤਾਂ ਕੁਛ ਗੱਲਾਂ ਸੀ ਕਣਕ ਨੂੰ ਲੈ ਕੇ। ਅਗਲੀ ਫਸਲ ਹੈ ਕਿਸਾਨ ਵੀਰੋ ਆਪਣੇ ਪੰਜਾਬ ਦੇ ਵਿੱਚ, ਕਣਕ ਤੋਂ ਬਾਅਦ ਸਰੋਂ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਾਫੀ ਬਿਜਾਈ ਹੁੰਦੀ ਹੈ, ਜਿਵੇਂ ਕਿ ਹੁਣ 10 ਅਕਤੂਬਰ ਤੋਂ ਗੋਭੀ ਸਰੋਂ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਜਾਣਾ, ਰਾਇਆ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਜਾਣਾ। ਅਤੇ ਕਿਸਾਨ ਵੀਰੋ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ ਗੋਭੀ ਸਰੋਂ ਦੀਆਂ, GSE 7 ਹੈ, PGSH 1707 ਹੈ, PGSH 2155 ਹੈ, ਇਹ ਗੋਭੀ ਸਰੋਂ ਦੀਆਂ ਕਨੋਲਾ ਕਿਸਮਾਂ ਨੇ। ਇਸੇ ਤਰ੍ਹਾਂ ਰਾਇਆ ਦੀਆਂ ਕਿਸਮਾਂ ਨੇ, ਜਿਹੜੀ ਰਾਇਆ ਹੈ ਉਹਦੇ ਵਿੱਚ PBR 91, PBR 357 ਹੈ। ਰਾਇਆ ਦੇ ਵਿੱਚ ਵੀ ਕਨੋਲਾ ਕਿਸਮ RLC 1 ਹੈ, RCH 3 ਹੈ, ਇਹ ਕਨੋਲਾ ਕਿਸਮਾਂ ਨੇ ਜਿਹੜੀਆਂ ਰਾਇਆ ਦੀਆਂ ਕਨੋਲਾ ਕਿਸਮਾਂ ਨੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਕਨੋਲਾ ਜਿਹੜਾ ਤੇਲ ਹੈ ਉਹ ਸਾਡੀ ਸਿਹਤ ਲਈ ਬਹੁਤ ਵਧੀਆ, ਉਹਦਾ ਗੁਣਵੱਤਾ ਬਹੁਤ ਵਧੀਆ ਹੁੰਦੀ ਹੈ, ਉਹਦੇ 'ਚ ਅਰੂਸਿਕ ਐਸਿਡ ਕੰਟੈਂਟ ਜਿਹੜਾ ਉਹ ਬਹੁਤ ਘੱਟ ਹੁੰਦਾ, 2% ਤੋਂ ਥੱਲੇ ਹੁੰਦਾ, ਜਿਹਦੇ ਨਾਲ ਸਾਡਾ ਜਿਹੜਾ ਕੋਲੈਸਟਰੋਲ ਹੈ ਉਹਦੀ ਮਾਤਰਾ ਸਾਡੇ ਅੰਦਰ ਨਹੀਂ ਬਣਦੀ। ਅਤੇ ਇਸੇ ਤਰ੍ਹਾਂ ਜਿੱਦਾਂ ਇਹ ਤੇਲ ਸਾਡੇ ਲਈ ਗੁਣਕਾਰੀ ਹੈ, ਉਸੇ ਤਰ੍ਹਾਂ ਇਹਦੀ ਖਲ ਜਿਹੜੀ ਹੈ ਉਹ ਵੀ ਡੰਗਰਾਂ ਲਈ ਬਹੁਤ ਹੀ ਵਧੀਆ, ਇਹਦੀ ਖਲ ਜਿਹੜੀ ਹੈ ਉਹ ਡੰਗਰਾਂ ਨੂੰ ਪਾਓ ਅਤੇ ਉਹਦੇ ਨਾਲ ਉਹਨਾਂ ਦਾ ਦੁੱਧ ਵੀ ਵੱਧਦਾ। ਅਤੇ ਕੋਸ਼ਿਸ਼ ਕਰੋ ਕਿ ਆਪਾਂ ਪੰਜਾਬ ਦੇ ਵਿੱਚ ਗੋਭੀ ਸਰੋਂ ਜਾਂ ਰਾਇਆ ਜਿਹੜੀ ਹੈ ਕਨੋਲਾ ਕਿਸਮਾਂ ਜਿਹੜੀਆਂ ਉਹਨਾਂ ਦਾ ਰਕਬਾ ਵਧਾਈਏ ਅਤੇ ਆਪਾਂ ਜਿਹੜਾ ਤੇਲ ਹੈ ਉਹ ਘਰ ਦਾ ਖਾਈਏ। ਅਤੇ ਇਹਨਾਂ ਦੀ ਕਾਸ਼ਤ ਜਿਹੜੀ ਹੈ ਉਹਦੇ ਸੁਚੱਜੇ ਤਰੀਕੇ ਕਿਸ ਤਰੀਕੇ ਨੇ, ਬਿਜਾਈ ਜਿਹੜੀ ਹੈ ਉਹ ਤੁਸੀਂ ਇਹ ਦੇਖੋ ਕਿ ਰਾਇਆ ਜਿਹੜੀ ਹੈ ਉਹਦੀ 15 ਅਕਤੂਬਰ ਤੋਂ 15 ਨਵੰਬਰ ਬਿਜਾਈ ਹੁੰਦੀ ਹੈ, ਗੋਭੀ ਸਰੋਂ ਦੀ 10 ਅਕਤੂਬਰ ਤੋਂ 30 ਅਕਤੂਬਰ ਤੱਕ ਆਪਾਂ ਬਿਜਾਈ ਕਰ ਸਕਦੇ ਹਾਂ। ਰਾਇਆ ਜਿਹੜੀ ਆ ਉਹਦੀ ਜਿਹੜੀ ਸਪੇਸਿੰਗ ਹੈ ਉਹਦੀ ਕਤਾਰ ਤੋਂ ਕਤਾਰ ਦਾ ਫਾਸਲਾ ਜਿਹੜਾ ਆ ਉਹ ਲਾਈਨ ਟੂ ਲਾਈਨ ਦਾ ਉਹ 30 ਸੈਂਟੀਮੀਟਰ ਹੈ, ਅਤੇ ਗੋਭੀ ਸਰੋਂ ਜਿਹੜੀ ਹੈ ਉਹਦੀ ਜਿਹੜੀ ਲਾਈਨ ਟੂ ਲਾਈਨ ਦਾ ਫਾਸਲਾ ਉਹ 45 ਸੈਂਟੀਮੀਟਰ ਹੈ। 45 ਸੈਂਟੀਮੀਟਰ ਜਿਹੜਾ ਲਾਈਨ ਟੂ ਲਾਈਨ ਫਾਸਲਾ, ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਆ ਉਹ 10 ਕੁ ਸੈਂਟੀਮੀਟਰ ਹੈ। ਉਹ ਕਿਸਾਨ ਵੀਰੋ ਜਦੋਂ ਪਹਿਲਾਂ ਪਾਣੀ ਲੱਗਣ ਤੋਂ ਬਾਅਦ ਆਪਾਂ ਜਿਹੜੇ ਬੂਟੇ ਆ ਉਹ ਉਦੋਂ ਵਿਰਲੇ ਕਰ ਸਕਦੇ ਹਾਂ, ਅਤੇ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਅਸੀਂ ਉਦੋਂ ਉਹਦਾ ਮੇਨਟੇਨ ਕਰ ਸਕਦੇ ਹਾਂ। 10 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਅਤੇ ਲਾਈਨ ਟੂ ਲਾਈਨ ਦਾ ਫਾਸਲਾ ਜਿਹੜਾ ਆ ਉਹ 45 ਸੈਂਟੀਮੀਟਰ ਹੈ। ਰਾਇਆ ਦੇ ਵਿੱਚ ਇਹ 30 ਸੈਂਟੀਮੀਟਰ ਹੈ ਲਾਈਨ ਟੂ ਲਾਈਨ ਦਾ ਫਾਸਲਾ। ਅੱਗੇ ਗੱਲ ਕਰਦੇ ਹਾਂ ਕਿ ਜੇਕਰ ਆਪਣੇ ਖੇਤ ਜਿਹੜੇ ਅਕਤੂਬਰ ਦੇ ਵਿੱਚ ਵਿਹਲੇ ਨਹੀਂ ਹੁੰਦੇ, ਕਿਤੇ ਝੋਨਾ ਜਿਹੜਾ ਉਹਦੀ ਲੇਟ ਵਾਢੀ ਹੁੰਦੀ ਹੈ, ਉਹਨਾਂ ਕੰਡੀਸ਼ਨ ਦੇ ਵਿੱਚ ਅਸੀਂ ਗੋਭੀ ਸਰੋਂ ਜਿਹੜੀ ਆ ਉਹ ਪਨੀਰੀ ਦੇ ਨਾਲ ਵੀ ਉਹਦੀ ਕਾਸ਼ਤ ਕਰ ਸਕਦੇ ਹਾਂ। ਪਨੀਰੀ ਦੇ ਲਈ 400 ਗ੍ਰਾਮ ਬੀਜ ਜਿਹੜਾ ਆ ਉਹ 1 ਕਿੱਲੇ ਦੀ ਪਨੀਰੀ ਅਸੀਂ ਉਹਦੇ ਨਾਲ ਤਿਆਰ ਕਰ ਸਕਦੇ ਹਾਂ। 8 ਮਰਲੇ ਜਗ੍ਹਾ ਦੇ ਵਿੱਚ 8 ਮਰਲੇ ਜਗ੍ਹਾ 'ਚ 400 ਗ੍ਰਾਮ ਬੀਜ ਜਿਹੜਾ ਆ ਉਹ ਆਪਾਂ ਗੋਭੀ ਸਰੋਂ ਜਿਹੜੀ ਹੈ ਉਹਦਾ ਵਰਤਣਾ, ਅਤੇ ਇਹਦੇ ਵਿੱਚ ਅਸੀਂ 450 ਗ੍ਰਾਮ ਯੂਰੀਆ ਅਤੇ 400 ਗ੍ਰਾਮ ਜਿਹੜੀ ਆ ਉਹ ਸਿੰਗਲ ਸੁਪਰ ਫਾਸਫੇਟ ਜਿਹੜੀ ਹੈ ਉਹ ਵਰਤਣੀ ਹੈ ਬਿਜਾਈ ਸਮੇਂ। 30 ਦਿਨਾਂ ਦੀ ਜਿਹੜੀ ਆ ਪਨੀਰੀ ਸਾਡੀ ਉਹ ਤਿਆਰ ਹੋ ਜਾਂਦੀ ਆ। 30 ਦਿਨਾਂ ਤੋਂ ਬਾਅਦ ਜਦੋਂ ਪਨੀਰੀ ਤਿਆਰ ਹੋ ਗਈ, ਉਸ ਤੋਂ ਬਾਅਦ ਤੁਸੀਂ ਇਹਨੂੰ ਖੇਤ ਨੂੰ ਜਿਹੜਾ ਰੌਣੀ ਕੀਤਾ ਖੇਤ ਆ ਉਹਨੂੰ ਚੰਗੀ ਤਰ੍ਹਾਂ ਵਾਹ ਕੇ ਉਹਦੇ 'ਚ 45 ਸੈਂਟੀਮੀਟਰ ਦੀ ਵਿੱਥ ਦੇ ਉੱਤੇ ਜਿਹੜੇ ਆ ਉਹ ਬੂਟੇ ਜਿਹੜੇ ਆ ਉਹ ਪਨੀਰੀ ਲਗਾ ਦੇਣੀ ਹੈ, ਪਿੱਛੇ ਉਹਨੂੰ ਪਾਣੀ ਛੱਡ ਦੇਣਾ। ਉਹਦੇ ਨਾਲ ਤੁਹਾਡੀ ਗੋਭੀ ਸਰੋਂ ਜਿਹੜੀ ਆ ਨਵੰਬਰ ਵਿੱਚ ਲਗਾਈ

ਜਿਹੜੀ ਆ ਉਹ ਪੂਰੇ ਸਹੀ ਸਮੇਂ ਦੇ ਉੱਤੇ ਤਿਆਰ ਹੋ ਜਾਂਦੀ ਹੈ ਅਤੇ ਤੁਸੀਂ ਗੋਭੀ ਸਰ੍ਹੋਂ ਦਾ ਝਾੜ ਉਹਦੇ ਨਾਲ ਪੂਰਾ ਲੈ ਸਕਦੇ ਹੋ। ਬਾਕੀ ਗੋਭੀ ਸਰ੍ਹੋਂ ਦੇ ਵਿੱਚ ਜਿੱਥੇ ਜਾਂ ਰਾਇਆ ਦੇ ਵਿੱਚ ਪਹਿਲਾਂ ਯੂਨੀਵਰਸਿਟੀ ਵੱਲੋਂ ਸਟੋਂਪ ਜਾਂ ਪੈਂਡੀ ਮੈਥਲਿਨ ਦੀ ਸਿਫਾਰਿਸ਼ ਨਹੀਂ ਸੀਗੀ, ਇਸ ਸਾਲ ਯੂਨੀਵਰਸਿਟੀ ਨੇ ਜਿਹੜੀ ਪੈਂਡੀ ਮੈਥਲਿਨ ਆ 38.7 EC ਵਾਲੀ ਜਿਹੜੀ ਆ ਉਹਦੀ ਸਿਫਾਰਿਸ਼ ਕੀਤੀ ਆ। 350 ml ਜਿਹੜੀ ਪੈਂਡੀ ਮੈਥਲਿਨ 38.7 EC ਵਾਲੀ ਜਿਹੜੀ ਆ, 350 ml 1 ਕਿੱਲੇ ਦੀ ਡੋਜ਼ ਆ ਜਿਹੜੀ, ਉਹ ਬਿਜਾਈ ਸਮੇਂ ਜਿੱਥੇ ਆਪਾਂ ਕੇਰਾ ਕਰਕੇ ਬਿਜਾਈ ਕਰਦੇ ਹਾਂ ਜਾਂ ਡਰਿੱਲ ਨਾਲ ਬਿਜਾਈ ਕਰਦੇ ਹਾਂ, ਬਿਜਾਈ ਕਰਨ ਤੋਂ ਬਾਅਦ 350 ml ਜਿਹੜੀ ਪੈਂਡੀ ਮੈਥਲਿਨ ਆ ਉਹਦੀ ਸਪਰੇਅ ਕਰਨੀ ਆ, 200 ਲੀਟਰ ਪਾਣੀ ਵਰਤਣਾ ਅਤੇ ਉਹਦੇ ਨਾਲ ਸਾਡਾ ਜਿਹੜਾ ਆ ਉਹ ਨਦੀਨ ਨੇ ਜਿਹੜੇ ਖੇਤ ਦੇ ਵਿੱਚ ਜਿਹੜੇ ਆਪਣੇ ਸਰ੍ਹੋਂ ਦੇ ਵਿੱਚ ਨਦੀਨ ਨੇ ਉਹ ਜੰਮਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਆ। ਇਸ ਤਰੀਕੇ ਨਾਲ ਅਸੀਂ ਨਦੀਨਾਂ ਤੋਂ ਰਹਿਤ ਜਿਹੜੀ ਆ ਉਹ ਗੋਭੀ ਸਰ੍ਹੋਂ ਦੀ ਕਾਸ਼ਤ ਕਰ ਸਕਦੇ ਹਾਂ। ਖਾਦਾਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਵਰਤਣੀਆਂ, ਜਿਹੜੀ ਰਾਇਆ ਜਾਂ ਗੋਭੀ ਸਰ੍ਹੋਂ ਹੈ ਉਹਦੇ 'ਚ 90 ਕਿਲੋ ਯੂਰੀਆ ਪੈਂਦੀ ਆ ਅਤੇ 75 ਕਿਲੋ ਸਿੰਗਲ ਸੁਪਰ ਫਾਸਫੇਟ ਪੈਂਦੀ ਆ। ਜਿਹੜੀ ਸਿੰਗਲ ਸੁਪਰ ਫਾਸਫੇਟ ਹੈ ਉਹ ਸਾਰੀ ਦੀ ਸਾਰੀ ਬਿਜਾਈ ਵੇਲੇ ਆਪਾਂ ਪਾ ਦੇਣੀ ਆ ਅਤੇ ਅੱਧੀ ਯੂਰੀਆ ਜਿਹੜੀ ਆ ਉਹ ਬਿਜਾਈ ਵੇਲੇ ਅਤੇ ਬਾਕੀ ਜਿਹੜੀ ਅੱਧੀ ਆ ਉਹ ਪਹਿਲੇ ਪਾਣੀ ਤੋਂ ਬਾਅਦ ਪਾ ਦੇਣੀ ਆ। ਅਤੇ ਸਿੰਗਲ ਸੁਪਰ ਫਾਸਫੇਟ ਜਿਹੜੀ ਆ ਉਹ 'ਚ ਸਲਫਰ ਹੁੰਦੀ ਆ, ਇਸ ਲਈ ਡਾਇਆ ਦੀ ਜਗ੍ਹਾ SSP ਜਿਹੜੀ ਆ ਖਾਦ ਉਹ ਵਰਤੀ ਜਾਵੇ ਜਿੱਥੇ ਅਸੀਂ ਸਰ੍ਹੋਂ ਦੀ ਬਿਜਾਈ ਕਰਨੀ ਅਤੇ ਸਰ੍ਹੋਂ ਦੀ ਕਾਸ਼ਤ ਕਰਨੀ ਆ। ਇਹਨਾਂ ਗੱਲਾਂ ਦਾ ਕੁਛ ਧਿਆਨ ਰੱਖੋ ਅਤੇ ਇਹਦੇ ਨਾਲ ਤੁਸੀਂ ਜਿਹੜੀ ਆ ਸਰ੍ਹੋਂ ਹੈ ਉਹਦਾ ਜਿਹੜਾ ਝਾੜ ਆ ਉਹ ਪੂਰਾ ਲੈ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਕੋਲ ਕਿਸਾਨ ਵੀਰੋ ਜਿਵੇਂ ਸਰ੍ਹੋਂ ਦੀ ਗੱਲ ਕੀਤੀ ਹੈ ਅਤੇ ਦਾਲਾਂ ਦੀ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਦਾਲਾਂ ਦੇ ਥੱਲੇ ਵੀ ਰਕਬਾ ਹੈਗਾ ਅਤੇ ਦਾਲਾਂ ਦੇ ਵਿੱਚੋਂ ਪ੍ਰਮੁੱਖ ਜਿਹੜੀਆਂ ਦਾਲਾਂ ਨੇ ਹਾੜੀ ਦੇ ਵਿੱਚ ਉਹ ਛੋਲੇ ਨੇ ਜਾਂ ਮਸਰ ਨੇ, ਛੋਲੇ ਅਤੇ ਮਸਰ। ਅਤੇ ਜਿਵੇਂ ਕਿ ਆਪਾਂ ਨੂੰ ਪਤਾ ਕਿ ਸਾਨੂੰ ਪ੍ਰੋਟੀਨ ਦੀ ਜਿਹੜੀ ਆ ਉਹ ਜਿਹੜੀ ਪੂਰਤੀ ਹੈ ਉਹ ਦਾਲਾਂ ਤੋਂ ਹੁੰਦੀ ਆ ਜਾਂ ਮਸ਼ਰੂਮ ਤੋਂ ਹੋਊਗੀ, ਅਤੇ ਜਿਹੜੇ ਵੈਜੀਟੇਰੀਅਨ ਨੇ ਲੋਕ ਉਹਨਾਂ ਲਈ ਜਿਹੜੀ ਦਾਲਾਂ ਨੇ ਉਹਨਾਂ ਦੀ ਜਿਹੜੀ ਆ ਦਾਲਾਂ ਜਿਹੜੀਆਂ ਨੇ ਉਹ ਪ੍ਰੋਟੀਨ ਦੀ ਪੂਰਤੀ ਉਹ ਕਰਦੀਆਂ ਨੇ। ਛੋਲਿਆਂ ਦੇ ਵਿੱਚ ਜਿਵੇਂ ਕਿ ਯੂਨੀਵਰਸਿਟੀ ਵੱਲੋਂ PBG 10 ਕਿਸਮ ਹੈ, PBG 7 ਕਿਸਮ ਹੈ, PBG 5 ਹੈ, GPF 2 ਕਿਸਮ ਹੈ, ਕਾਬਲੀ ਛੋਲਿਆਂ ਦੇ ਵਿੱਚ L552 ਕਿਸਮ ਹੈ। ਇਹ ਕਿਸਮਾਂ ਜਿਹੜੀਆਂ ਨੇ ਇਹ ਪਾਣੀ ਲੱਗ ਜਿਹੜੀਆਂ ਜ਼ਮੀਨਾਂ ਨੇ ਉਹਦੇ ਵਿੱਚ ਸਿਫਾਰਿਸ਼ ਕੀਤੀਆਂ ਨੇ। ਜਿੱਥੇ ਪਾਣੀ ਨਹੀਂ ਲੱਗਦਾ ਜਾਂ ਬਰਾਨੀ ਇਲਾਕੇ ਨੇ ਉਹਦੇ ਲਈ PDG 4 ਕਿਸਮ ਜਿਹੜੀ ਆ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਬਰਾਨੀ ਇਲਾਕੇ ਦੇ ਵਿੱਚ ਜੇ ਬਿਜਾਈ ਕਰਨੀ ਹੈ ਤਾਂ ਉਹਦਾ ਸਮਾਂ ਜਿਹੜਾ 10 ਅਕਤੂਬਰ ਤੋਂ 25 ਅਕਤੂਬਰ ਹੈ। ਅਤੇ ਜਦੋਂ ਅਸੀਂ ਜਿੱਥੇ ਪਾਣੀ ਲੱਗ ਏਰੀਏ ਨੇ ਉਹਨਾਂ ਦੇ ਵਿੱਚ ਬਿਜਾਈ ਕਰਨ ਦਾ ਜਿਹੜਾ ਸਮਾਂ ਹੈ ਉਹ 25 ਅਕਤੂਬਰ ਤੋਂ 10 ਨਵੰਬਰ ਹੈ। ਅਤੇ ਬੀਜ ਦੀ ਮਾਤਰਾ ਜਿਹੜੀ ਹੈ ਉਹ ਥੋੜ੍ਹਾ ਧਿਆਨ ਦੇਣ ਦੀ ਗੱਲ ਹੈ ਕਿ ਜਿਹੜਾ PBG 10 ਕਿਸਮ ਹੈ ਉਹਦਾ ਜਿਹੜਾ ਦਾਣੇ ਦਾ ਸਾਈਜ਼ ਹੈ, ਬੀਜ ਦਾ ਸਾਈਜ਼ ਹੈ ਉਹ ਥੋੜ੍ਹਾ ਮੋਟਾ ਹੈ, ਇਸ ਲਈ ਉਹਦੀ 30 ਕਿਲੋ ਪ੍ਰਤੀ ਕਿੱਲੇ ਦੀ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਬੀਜ ਦੀ। PBG 5 ਜਿਹੜੀ ਹੈ ਉਹਦੀ 24 ਕਿਲੋ ਹੈ ਅਤੇ ਬਾਕੀ ਕਿਸਮਾਂ ਜਿਹੜੀਆਂ ਨੇ ਉਹਨਾਂ ਦਾ 15 ਤੋਂ 18 ਕਿਲੋ ਬੀਜ ਜਿਹੜਾ ਉਹ ਕਿੱਲੇ ਦਾ ਵਰਤਿਆ ਜਾਂਦਾ। ਇਸੇ ਤਰ੍ਹਾਂ ਜਿਹੜੀ ਕਾਬਲੀ ਛੋਲੇ ਨੇ, ਕਾਬਲੀ ਛੋਲੇ ਜਿਹੜੀ ਮੈਂ ਕਿਸਮ ਦੱਸੀ ਹੈ L552 ਉਹਦਾ ਜਿਹੜਾ ਬੀਜ ਆ ਉਹ 37 ਕਿਲੋ 1 ਕਿੱਲੇ ਦਾ ਪੈਂਦਾ। ਅਤੇ ਜੇਕਰ ਕਿਸਾਨ ਵੀਰੋ ਆਪਣੀ ਬਿਜਾਈ ਕਿਸੇ ਕਾਰਨ ਲੇਟ ਹੋ ਜਾਂਦੀ ਹੈ ਛੋਲਿਆਂ ਦੀ ਅਤੇ ਉਹਦੇ ਵਿੱਚ ਜਿਹੜਾ ਬਿਜਾਈ ਦੇ ਵਿੱਚ ਆਪਾਂ ਕਿਸਮਾਂ ਜਿਹੜੀਆਂ ਨੇ ਉਹਨਾਂ ਦਾ ਬੀਜ ਜਿਹੜਾ ਆ ਉਹ 15 ਤੋਂ 18 ਕਿਲੋ ਜਿੱਥੇ ਸੀਗਾ ਉਹ ਵਧਾ ਕੇ 27 ਕਿਲੋ ਜਿਹੜਾ ਕਿੱਲੇ ਦਾ ਵਰਤਣਾ। ਇਸੇ ਤਰ੍ਹਾਂ ਜੇਕਰ ਬਿਜਾਈ ਹੋਰ ਲੇਟ ਹੋ ਜਾਂਦੀ ਹੈ 15 ਦਸੰਬਰ ਤੱਕ ਆਪਾਂ ਜੇ ਕਰਦੇ ਹਾਂ ਬਿਜਾਈ ਤਾਂ ਉਹਦੇ ਲਈ 36 ਕਿਲੋ ਜਿਹੜਾ ਉਹ 1 ਕਿੱਲੇ ਦਾ ਬੀਜ ਜਿਹੜਾ ਉਹ ਵਰਤਿਆ ਜਾਣਾ, ਇਹ ਜ਼ਰੂਰ ਧਿਆਨ ਰੱਖਿਓ। ਅਤੇ ਇੱਕ ਗੱਲ ਹੋਰ ਹੈ ਕਿ ਜਦੋਂ ਛੋਲਿਆਂ ਦੀ ਜਦੋਂ ਕਾਸ਼ਤ ਕਰਦੇ ਹਾਂ ਆਪਾਂ ਉਹਦੇ ਲਈ ਜਿਹੜਾ ਰਾਈਜ਼ੋਬੀਅਮ ਦਾ ਟੀਕਾ ਜਿਹੜਾ ਆ ਉਹ ਜ਼ਰੂਰ ਲਗਾਓ। ਰਾਈਜ਼ੋਬੀਅਮ ਦੇ ਟੀਕੇ ਨਾਲ ਕੀ ਹੈ ਕਿ ਉਹਦੀਆਂ ਜਿਹੜੀਆਂ ਜੜ੍ਹਾਂ ਦੇ ਵਿੱਚ ਜਿਹੜੀਆਂ ਗੰਢਾਂ ਬਣਦੀਆਂ ਨੇ ਉਹ ਜ਼ਿਆਦਾ ਬਣਨਗੀਆਂ ਅਤੇ ਹਵਾ ਵਿਚਲੀ ਨਾਈਟ੍ਰੋਜਨ ਜਿਹੜੀ ਆ ਉਹਦੀ ਪੂਰਤੀ ਉਹ ਜ਼ਿਆਦਾ ਕਰਦੀਆਂ ਨੇ, ਜਿਹਦੇ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਜਿੱਥੇ ਸਾਡੀ ਫਸਲ ਦਾ ਝਾੜ ਵੀ ਜ਼ਿਆਦਾ ਵੱਧਦਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਅਸੀਂ ਇਸ ਤਰੀਕੇ ਨਾਲ ਆਰਾਮ ਨਾਲ ਵਧਾ ਸਕਦੇ ਹਾਂ। ਇਹ ਜਿਹੜੇ ਟੀਕੇ ਨੇ, ਜਿਹੜਾ ਰਾਈਜ਼ੋਬੀਅਮ ਦਾ ਟੀਕਾ ਹੈ ਛੋਲਿਆਂ ਦੇ ਵਿੱਚ ਮੀਜ਼ੋ ਰਾਈਜ਼ੋਬੀਅਮ ਹੈ ਅਤੇ LGR 33 ਹੈ, ਇਹ ਜਿਹੜੇ ਟੀਕੇ ਨੇ ਇਹ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਮਿਲ ਜਾਂਦੇ ਆ ਜਾਂ ਵੱਖ ਵੱਖ ਜਿਹੜੇ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਂ ਫਾਰਮ ਐਡਵਾਈਜ਼ਰੀ ਜਿਹੜੇ ਸਰਵਿਸ ਸੈਂਟਰ ਨੇ ਉਹਨਾਂ ਤੋਂ ਇਹ ਸਾਰੇ ਪੈਕਟ ਜਿਹੜੇ ਉਹ ਮਿਲ ਜਾਂਦੇ ਆ। ਤੁਸੀਂ ਉੱਥੋਂ ਬੀਜ ਵੀ ਲੈ ਸਕਦੇ ਹੋ ਇਹਨਾਂ ਸਾਰੀਆਂ ਜਗ੍ਹਾ ਤੋਂ ਅਤੇ ਉੱਥੋਂ ਤੁਸੀਂ ਇਹ ਜਿਹੜੇ ਰਾਈਜ਼ੋਬੀਅਮ ਦੇ ਟੀਕਾ ਵੀ ਲੈ ਸਕਦੇ ਹੋ। ਉਹਦੇ ਨਾਲ ਤੁਸੀਂ ਇਹਨੂੰ ਜਦੋਂ ਟੀਕਾ ਲਾਉਣਾ ਆ ਅਤੇ ਇਹਨੂੰ ਇੱਕ ਪੈਕਟ ਨੂੰ ਲੈ ਕੇ ਹੱਥ ਦੇ ਉੱਤੇ ਕੋਈ ਲਿਫਾਫਾ ਚਾੜ ਕੇ ਅਤੇ ਇਹਨੂੰ ਛਾਵੇਂ ਲਗਾਉਣਾ ਹੈ, ਛਾਵੇਂ ਜਦੋਂ ਟੀਕਾ ਲਗਾਉਣਾ ਪਾਊਡਰ ਥੋੜ੍ਹਾ ਜਿਹਾ ਪਾਣੀ ਤਰੌਂਕ ਕੇ ਉੱਤੇ ਅਤੇ ਪਾਊਡਰ ਉੱਤੇ ਖਿਲਾਰ ਕੇ ਚੰਗੀ ਤਰ੍ਹਾਂ ਇਹਨੂੰ ਮਸਲ ਦੇਣਾ। ਉਸ ਤੋਂ ਬਾਅਦ 6 ਘੰਟਿਆਂ ਦੇ ਵਿੱਚ ਤੁਸੀਂ ਛੋਲਿਆਂ ਦੀ ਜਿਹੜੀ ਆ ਉਹ ਬਿਜਾਈ ਕਰਨੀ ਹੈ ਅਤੇ ਇਹਨੂੰ ਧੁੱਪੇ ਨਹੀਂ ਰੱਖਣਾ, ਉਹਦੇ ਨਾਲ ਜਿਹੜਾ ਇਹਦਾ ਜਿਹੜੇ ਰਿਜ਼ਲਟ ਆ ਉਹ ਘੱਟ ਜਾਂਦੇ ਆ। ਇਸ ਕਰਕੇ ਇਹਨੂੰ ਛਾਵੇਂ ਰੱਖ ਕੇ ਪੱਕੇ ਫਰਸ਼ ਦੇ ਉੱਤੇ ਜਾਂ ਕੋਈ ਤਰਪਾਲ ਵਿਛਾ ਕੇ ਜਾਂ ਪੱਲੀ ਵਿਛਾ ਕੇ ਉਹਦੇ ਉੱਤੇ ਤੁਸੀਂ ਇਹਨੂੰ ਟੀਕਾ ਲਗਾ ਕੇ ਅਤੇ ਉਸ ਤੋਂ ਬਾਅਦ ਜਿਹੜੀ ਆ ਤੁਰੰਤ ਇਹਦੀ ਬਿਜਾਈ ਕਰ ਦਿਉ ਅਤੇ

0: ਇਹਦੇ ਨਾਲ ਛੋਲਿਆਂ ਦਾ ਜਿਹੜਾ ਤੁਸੀਂ ਝਾੜ ਪੂਰਾ ਲੈ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਕਿ ਛੋਲਿਆਂ ਦੀ ਜਿਹੜੀ ਕਤਾਰ ਤੋਂ ਕਤਾਰ ਦਾ ਫਾਸਲਾ ਉਹ ਆਪਾਂ 1 ਫੁੱਟ ਦਾ ਰੱਖਣਾ, ਮਤਲਬ 30 ਸੈਂਟੀਮੀਟਰ ਜਿਹੜਾ ਉਹ ਛੋਲਿਆਂ ਦੇ ਜਿਹੜੀ ਕਤਾਰ ਤੋਂ ਕਤਾਰ ਦਾ ਫਾਸਲਾ ਰੱਖਣਾ। ਛੋਲਿਆਂ ਦੀ ਜਿਹੜੀ ਕਾਸ਼ਤ ਹੈ ਉਹ ਬੈੱਡਾਂ ਦੇ ਉੱਤੇ ਵੀ ਕਰ ਸਕਦੇ ਹਾਂ, ਜਿਹੜੇ ਕਣਕ ਵਾਲੇ ਜਿੱਦਾਂ ਬੈੱਡ ਪਲਾਂਟਰ ਹੈ ਉਸੇ ਹੀ ਬੈੱਡ ਪਲਾਂਟਰ ਦੇ ਨਾਲ ਜਿਹੜਾ 67 ਸੈਂਟੀਮੀਟਰ ਵਾਲਾ ਬੈੱਡ ਪਲਾਂਟਰ ਹੈ ਉਹਦੇ ਵਿੱਚੋਂ 37 ਸੈਂਟੀਮੀਟਰ ਦਾ ਜਿਹੜਾ ਉਹ ਬੈੱਡ ਬਣਾ ਕੇ ਅਤੇ ਉਹਦੇ ਉੱਤੇ ਅਸੀਂ 2 ਲਾਈਨਾਂ ਜਿਹੜੀਆਂ ਉਹ ਛੋਲਿਆਂ ਦੀਆਂ ਬੀਜ ਕੇ ਅਤੇ ਪੂਰੀ ਉਹਦੀ ਜਿਹੜਾ ਝਾੜ ਵੀ ਪੂਰਾ ਲੈ ਸਕਦੇ ਹਾਂ ਅਤੇ ਪਾਣੀ ਦੀ ਜਿੱਥੇ ਤੁਹਾਨੂੰ ਦੱਸਿਆ ਮੈਂ ਬੱਚਤ ਹੋ ਜਾਂਦੀ ਹੈ। ਜਦੋਂ ਖਾਲੀਆਂ ਦੇ ਵਿੱਚ ਪਾਣੀ ਲਗਾਉਂਦੇ ਹਾਂ ਸਾਡਾ ਪਾਣੀ ਜਿਹੜਾ ਉਹ 15% ਜਿਹੜਾ 15-20% ਪਾਣੀ ਜਿਹੜਾ ਉਹ ਘੱਟ ਲੱਗਦਾ। ਅਤੇ ਖਾਦਾਂ ਦੀ ਜੇ ਅੱਗੇ ਗੱਲ ਕਰੀਏ ਕਿ ਛੋਲਿਆਂ ਦੇ ਵਿੱਚ ਖਾਦ ਜਿਹੜੀ ਆ ਉਹ 13 ਕਿਲੋ ਯੂਰੀਆ ਪੈਂਦੀ ਹੈ ਅਤੇ ਨਾਲ ਇਹਦੇ 'ਚ ਸੁਪਰ ਜਿਹੜੀ ਹੈ ਉਹ 50 ਕਿਲੋ ਪੈਂਦੀ। ਜਿਹੜੇ ਦੇਸੀ ਛੋਲੇ ਨੇ ਉਹਨਾਂ 'ਚ 50 ਕਿਲੋ ਸਿੰਗਲ ਸੁਪਰ ਫਾਸਫੇਟ ਪੈਣੀ ਹੈ, ਜਿਹੜੇ ਕਾਬਲੀ ਛੋਲੇ ਨੇ ਉਹਨਾਂ 'ਚ 100 ਕਿਲੋ ਸਿੰਗਲ ਸੁਪਰ ਫਾਸਫੇਟ ਜਿਹੜੀ ਖਾਦ ਹੈ ਇਹ ਬਿਜਾਈ ਵੇਲੇ ਹੀ ਦੋਵੇਂ ਖਾਦਾਂ ਜਿਹੜੀਆਂ ਨੇ ਇਹ ਪਾ ਦੇਣੀਆਂ ਨੇ। ਅਤੇ ਇਸ ਤਰੀਕੇ ਨਾਲ ਅਸੀਂ ਜਿਹੜਾ ਝਾੜ ਹੈ ਉਹ ਛੋਲਿਆਂ ਦਾ ਪੂਰਾ ਲੈ ਸਕਦੇ ਹਾਂ। ਬਾਕੀ ਅੱਗੇ ਗੱਲ ਇਹ ਹੈ ਕਿ ਛੋਲਿਆਂ ਦੇ ਜਿਹੜੀ ਗੁਣਵੱਤਾ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਕਿ ਜਿਵੇਂ ਆਪਾਂ ਨੂੰ ਪਤਾ ਕਿ ਜ਼ਿੰਕ ਜਿਹੜੀ ਹੈ ਉਹਦੀ ਜਿਹੜੀ ਪੂਰਤੀ ਹੈ ਉਹ ਅਸੀਂ ਜਿਹਨੂੰ ਬਾਇਓਫੋਰਟੀਫਿਕੇਸ਼ਨ ਵੀ ਕਹਿ ਦਿੰਦੇ ਹਾਂ ਅਤੇ ਉਹਦੀ ਗੁਣਵੱਤਾ ਵੀ ਉਹਦੇ ਨਾਲ ਵੱਧਦੀ ਹੈ ਅਤੇ ਜਿਹੜਾ ਜ਼ਿੰਕ ਹੈ ਉਹਦੀ ਸਾਡੇ ਸਰੀਰ ਦੇ ਵਿੱਚ ਜਿਹੜੀ ਪੂਰਤੀ ਹੈ ਉਹ ਵੀ ਅਸੀਂ ਪੂਰੀ ਕਰ ਸਕਦੇ ਹਾਂ। ਜਿਵੇਂ ਤੁਹਾਨੂੰ ਪਤਾ ਕਿ ਕਰੋਨਾ ਦੇ ਵੇਲੇ ਸਾਰਿਆਂ ਨੂੰ ਜ਼ਿੰਕ ਦੀਆਂ ਗੋਲੀਆਂ ਜਾਂ ਜ਼ਿੰਕ ਦੇ ਆਪਾਂ ਜਿਹੜੀ ਖਾਂਦੇ ਸੀਗੇ ਅਤੇ ਜਿਹਦੇ ਨਾਲ ਸਾਡੀਆਂ ਇਮਿਊਨਿਟੀ ਸਟਰੋਂਗ ਹੁੰਦੀ ਹੈ ਅਤੇ ਇਸ ਤਰੀਕੇ ਨਾਲ ਜੇ ਆਪਾਂ ਛੋਲਿਆਂ ਦੇ ਵਿੱਚ 0.5% ਜ਼ਿੰਕ ਅਤੇ 2% ਯੂਰੀਆ, 0.5% ਮਤਲਬ ਕਿ 0.5 ਕਿਲੋ ਜਿਹੜਾ ਜ਼ਿੰਕ ਸਲਫੇਟ ਲੈ ਕੇ ਅਤੇ 2 ਕਿਲੋ ਯੂਰੀਆ ਲੈ ਕੇ ਇਹਨੂੰ 100 ਲੀਟਰ ਪਾਣੀ 'ਚ ਘੋਲ ਕੇ ਇੱਕ ਸਪਰੇ 90 ਦਿਨਾਂ ਦੇ ਉੱਤੇ ਕਰਨੀ ਹੈ ਅਤੇ ਇੱਕ ਸਪਰੇ ਜਿਹੜੀ ਆ ਉਹ 110 ਦਿਨਾਂ ਦੇ ਉੱਤੇ ਜੇ ਕਰਦੇ ਹਾਂ ਅਤੇ ਉਹਦੇ ਨਾਲ ਝਾੜ ਵੀ ਵੱਧਦਾ ਅਤੇ ਨਾਲ ਦੇ ਨਾਲ ਜਿਹੜੀ ਉਹਦੀ ਗੁਣਵੱਤਾ ਜਿਹੜੀ ਹੈ ਛੋਲਿਆਂ ਦੀ ਉਹ ਵੀ ਬਹੁਤ ਵਧੀਆ ਹੋ ਜਾਂਦੀ ਹੈ। ਕਿਸਾਨ ਵੀਰੋ, ਇਸ ਤਰੀਕੇ ਨਾਲ ਅਸੀਂ ਛੋਲਿਆਂ ਦੀ ਜਿਹੜੀ ਆ ਉਹ ਸੁਚੱਜੀ ਕਾਸ਼ਤ ਕਰਕੇ ਆਪਣਾ ਝਾੜ ਵਧਾ ਸਕਦੇ ਹਾਂ। ਅਤੇ ਅਗਲੀ ਫਸਲ ਹੈ ਕਿ ਦਾਲਾਂ ਦੀ ਜਿਹੜੀ ਮੁੱਖ ਫਸਲ ਹੈ ਮਸਰ। ਮਸਰ ਜਿਹੜੀ ਆ ਹਾੜੀ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਮਸਰਾਂ ਦੀ ਕਾਸ਼ਤ ਵੀ ਵਧੀਆ ਕਰ ਸਕਦੇ ਹਾਂ ਅਤੇ ਮਸਰਾਂ ਦੇ ਲਈ ਜਿਹੜੀਆਂ ਵੱਖ ਵੱਖ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਨੇ LL 1373 ਅਤੇ LL 931 ਕਿਸਮ ਹੈ।
1: ਹਾਂਜੀ ਬਲ ਸਾਹਿਬ ਸੁਣਿਆ ਫਿਰ?
2: ਹਾਂਜੀ ਹਾਂਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਤੇ ਪਟਵਾਰੀ ਸਾਹਿਬ ਹੁਣ ਕੱਲ੍ਹ ਦੇ ਪ੍ਰੋਗਰਾਮ ਤਾਂ ਦੱਸ ਦਿਓ ਜੀ।
1: ਜੀ, ਕੱਲ੍ਹ ਦੇ ਪ੍ਰੋਗਰਾਮਾਂ 'ਚ ਤੜਕੇ 6:30 ਵਜੇ ਖੇਤੀਬਾੜੀ ਪ੍ਰੋਗਰਾਮ 'ਚ ਸਬਜ਼ੀਆਂ ਦੀ ਪਨੀਰੀ।
2: ਅੱਛਾ ਜੀ।
1: ਅਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਹਾੜੀ ਲਈ ਹਰੇ ਚਾਰੇ ਬਾਰੇ ਜਾਣਕਾਰੀ ਦਿਆਂਗੇ।
2: ਠੀਕ ਹੈ ਜੀ।
1: ਅਤੇ ਇਸ ਤੋਂ ਬਾਅਦ ਗੱਲਾਂ ਬਾਤਾਂ ਗੀਤ ਸੰਗੀਤ ਦਾ ਸੁਣਾਇਆ ਜਾਏਗਾ।
2: ਠੀਕ ਹੈ ਜੀ। ਅਤੇ ਮੌਸਮ ਦਾ ਕੀ ਹਾਲ ਚਾਲ ਹੈ ਹੁਣ?
1: ਮੌਸਮ ਦੇਖੋ ਜੀ, ਅੱਜ ਤਾਂ ਫਿਰ ਚੰਗੇ ਛਿੱਟਾਂ ਪੈ ਗਈਆਂ,
2: ਅੱਜ ਤਾਂ ਹਨੇਰੀ ਵੀ ਚੱਲ ਗਈ ਜੀ,
1: ਹਨੇਰੀ ਵੀ ਚੱਲ ਗਈ।
2: ਹਾਂਜੀ,
1: ਪਰ ਹੁਣ ਕੋਈ ਖਾਸ ਚੇਤਾਵਨੀ ਨਹੀਂ ਹੈ।
2: ਫਿਰ ਠੀਕ ਹੈ, ਮਤਲਬ ਆਉਣ ਵਾਲੇ ਦਿਨਾਂ 'ਚ ਮੌਸਮ।
1: ਹਾਂ, ਹੁਣ ਇੱਦਾਂ ਹੀ ਰਹੂਗਾ ਜੀ। ਅਤੇ ਹੁਣ ਆਪਾਂ ਚੱਲੀਏ ਜੀ।
2: ਜੀ,
1: ਜੈ ਹਿੰਦ।

ਇਹ ਸੀ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ, ਜਨ ਸੇਵਾ ਸੇ ਦੇਸ਼ ਸੇਵਾ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

0: ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੀ ਦੇਸ਼ ਸੇਵਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:45 ਹੋ ਰਹੇ ਨੇ। ਆਉਣ ਸੁਣਦੇ ਹਾਂ ਪ੍ਰੋਗਰਾਮ ਫਕਤੀ ਪਾਣੀ, ਜਿਸ ਦੇ ਤਹਿਤ ਤੁਸੀਂ ਅੱਜ ਸੁਣੋਗੇ ਬਰਜਿੰਦਰ ਕੌਰ ਬਿਸਰਾਓ ਦੀ ਕਹਾਣੀ ਸ਼ਹੀਦ ਦੀ ਪਤਨੀ।
1: ਰੱਬ ਨੇ ਗੁਰਮੇਲ ਸਿੰਘ ਅਤੇ ਚਰਨ ਕੌਰ ਦੀ ਅੱਜ ਸੁਣ ਲਈ ਸੀ। ਉਹਨਾਂ ਦੇ ਘਰ ਵਿਆਹ ਤੋਂ 5 ਸਾਲ ਬਾਅਦ ਪਤਾ ਨਹੀਂ ਕਿੰਨੀਆਂ ਸੁੱਖਾਂ ਸੁੱਖ ਕੇ ਪੁੱਤ ਅਰਜਨ ਨੇ ਜਨਮ ਲਿਆ ਸੀ। ਉਹਨਾਂ ਦੀਆਂ ਖੁਸ਼ੀਆਂ ਸਾਂਭੀਆਂ ਨਹੀਂ ਜਾ ਰਹੀਆਂ ਸਨ। ਗੁਰਮੇਲ ਸਿੰਘ

ਚਾਹੇ 250 ਕਿੱਲਿਆਂ ਦੀ ਖੇਤੀ ਕਰਨ ਵਾਲਾ ਮਾਮੂਲੀ ਜਿਹਾ ਕਿਸਾਨ ਸੀ, ਪਰ ਉਸਨੇ ਸਾਰੇ ਵਧਾਈ ਦੇਣ ਵਾਲਿਆਂ ਨੂੰ ਖੁਸ਼ ਕਰਕੇ ਤੋਰਿਆ ਸੀ। ਗੁਰਮੇਲ ਅਤੇ ਚਰਨ ਕੌਰ ਦੀ ਜਿਹੜੀ ਜ਼ਿੰਦਗੀ ਬੁਝੀ ਬੁਝੀ ਜਿਹੀ ਰਹਿਣ ਲੱਗ ਪਈ ਸੀ, ਅੱਜ ਪਰਮਾਤਮਾ ਨੇ ਇਸ ਚਿਰਾਗ ਨਾਲ ਰੋਸ਼ਨ ਕਰ ਦਿੱਤੀ ਸੀ। ਅਰਜਨ ਨੂੰ ਉਹ ਕਦੇ ਇਕੱਲਾ ਨਾ ਛੱਡਦੇ। ਜੇ ਗਲੀ ਦੇ ਬੱਚੇ ਉਸ ਨੂੰ ਖਿਡਾਉਣ ਆ ਜਾਂਦੇ ਤਾਂ ਚਰਨ ਕੌਰ ਕੋਲ ਬੈਠੀ ਰਹਿੰਦੀ ਕਿ ਕਿਤੇ ਨਿਆਣਪੁਣੇ ਵਿੱਚ ਜਵਾਕਾਂ ਤੋਂ ਕੋਈ ਊਚ ਨੀਚੀ ਨਾ ਹੋ ਜਾਵੇ। 5 ਕੁ ਵਰ੍ਹਿਆਂ ਦਾ ਹੋਇਆ ਤਾਂ ਪਿੰਡ ਵਾਲੇ ਸਕੂਲ ਵਿੱਚ ਹੀ ਪੜ੍ਹਨ ਪਾ ਦਿੱਤਾ। ਗੁਰਮੇਲ ਆਪ ਸਾਈਕਲ 'ਤੇ ਉਸ ਨੂੰ ਸਕੂਲ ਛੱਡਣ ਅਤੇ ਛੁੱਟੀ ਵੇਲੇ ਲੈਣ ਜਾਂਦਾ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਸਾਰੇ ਮਾਸਟਰ ਅਤੇ ਮੈਡਮਾਂ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਸਕੂਲ 12ਵੀਂ ਤੱਕ ਹੋਣ ਕਰਕੇ ਅਰਜਨ ਨੇ 12ਵੀਂ ਵੀ ਪਿੰਡ ਦੇ ਸਕੂਲ ਵਿੱਚੋਂ ਅਵਲ ਆ ਕੇ ਪਾਸ ਕੀਤੀ। ਹੁਣ ਅਰਜਨ ਨੂੰ ਅੱਗੇ ਕੀ ਕਰਵਾਇਆ ਜਾਵੇ, ਇਸ ਬਾਰੇ ਗੁਰਮੇਲ ਸਿੰਘ ਅਤੇ ਚਰਨ ਕੌਰ ਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਿੰਡ ਵਿੱਚੋਂ ਹੀ ਉਹ ਕਿਸੇ ਪੜ੍ਹੇ ਲਿਖੇ ਬੰਦੇ ਦੀ ਸਲਾਹ ਲੈਣ ਗਿਆ ਤਾਂ ਉਹ ਆਖਣ ਲੱਗਿਆ, ਗੁਰਮੇਲ ਸਿਆਂ, ਇਹਨੂੰ ਤੂੰ ਕਿਸੇ ਵਰਕਸ਼ਾਪ ਵਗੈਰਾ ਵਿੱਚ ਕੰਮ ਸਿੱਖਣ ਲਾ ਦੇ, ਨਾਲੇ 4 ਪੈਸੇ ਕਮਾਓ, ਪਿੰਡ ਦੀ ਮੰਡੀਰ ਤੋਂ ਵੀ ਬਚ ਕੇ ਰਹੋ, ਤੇਰਾ ਹੱਥ ਵੀ ਸੌਖਾ ਹੋ ਜਾਊ। ਅਰਜਨ ਇਹ ਗੱਲ ਸੁਣ ਕੇ ਉਦਾਸ ਹੋ ਗਿਆ ਅਤੇ ਘਰ ਆ ਕੇ ਅੱਖਾਂ ਭਰ ਕੇ ਆਖਣ ਲੱਗਾ, ਬਾਪੂ ਜੀ, ਮੈਂ ਹੋਰ ਪੜ੍ਹ ਕੇ ਵੱਡਾ ਅਫਸਰ ਬਣਨਾ ਚਾਹੁੰਦਾ। ਨਾ ਮੱਲਿਆ, ਉਦਾਸ ਨਾ ਹੋ, ਮੈਂ ਤੈਨੂੰ ਹੋਰ ਪੜ੍ਹਾਊਂਗਾ, ਚਾਹੇ ਮੈਨੂੰ ਜ਼ਮੀਨ ਕਿਉਂ ਨਾ ਗਹਿਣੇ ਰੱਖਣੀ ਪਵੇ। ਅਰਜਨ ਨੂੰ ਦਿਲਾਸਾ ਦਿੰਦਾ ਹੋਇਆ ਗੁਰਮੇਲ ਉਸ ਨੂੰ ਗਲਵੱਕੜੀ ਵਿੱਚ ਲੈ ਲੈਂਦਾ ਹੈ। ਗੁਰਮੇਲ ਦੀ ਭੈਣ ਦਾ ਦਿਓਰ ਜਗੀਰ ਸਿੰਘ ਫੌਜ ਵਿੱਚ ਵੱਡਾ ਅਫਸਰ ਸੀ ਅਤੇ ਉਹ ਛੁੱਟੀ ਆਇਆ ਹੋਇਆ ਸੀ। ਅਗਲੇ ਹੀ ਦਿਨ ਗੁਰਮੇਲ ਤੜਕੇ ਤੜਕੇ ਅਰਜਨ ਦੇ ਸਾਈਕਲ ਦੇ ਪਿੱਛੇ ਬੈਠ ਕੇ ਆਪਣੀ ਭੈਣ ਨੂੰ ਮਿਲਣ ਲਈ ਉਸ ਦੇ ਪਿੰਡ ਪਹੁੰਚ ਗਿਆ। ਉਸਨੇ ਆਪਣੀ ਭੈਣ ਨੂੰ ਸਾਰੀ ਗੱਲ ਦੱਸੀ ਕਿ ਉਹ ਅਰਜਨ ਨੂੰ ਅਗਾਂਹ ਕਿਹੜੀ ਪੜ੍ਹਾਈ ਕਰਾਉਣ, ਇਸ ਲਈ ਸਲਾਹ ਲੈਣ ਆਏ ਹਨ। ਗੁਰਮੇਲ ਦੀ ਭੈਣ ਆਪਣੇ ਭਰਾ ਅਤੇ ਭਤੀਜੇ ਨੂੰ ਆਪਣੇ ਦਿਓਰ ਦੀ ਕੋਠੀ ਵਿੱਚ ਲੈ ਕੇ ਗਈ ਅਤੇ ਬੈਠ ਕੇ ਸਾਰਿਆਂ ਨੇ ਚਾਹ ਪਾਣੀ ਪੀਤੀ ਅਤੇ ਗੱਲਬਾਤ ਕੀਤੀ। ਜਗੀਰ ਸਿੰਘ ਅਰਜਨ ਦੇ ਸਰਟੀਫਿਕੇਟ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਆਖਣ ਲੱਗਿਆ, ਓਏ, ਤੂੰ ਤਾਂ ਬਹੁਤ ਹੋਣਹਾਰ ਪੁੱਤਰ ਹੈ, ਤੈਨੂੰ ਆਪਾਂ ਅਫਸਰ ਹੀ ਬਣਾਵਾਂਗੇ, ਤੂੰ ਘਬਰਾਈ ਨਾ ਕਿਸੇ ਗੱਲੋਂ। ਉਸ ਦੀ ਇਹ ਗੱਲ ਸੁਣ ਕੇ ਸਾਰਿਆਂ ਦੇ ਚਿਹਰੇ 'ਤੇ ਮੁਸਕਰਾਹਟ ਜਿਹੀ ਆ ਗਈ। ਉਸ ਨੇ 2 ਕੁ ਜਣਿਆਂ ਨਾਲ ਫੋਨ 'ਤੇ ਕੋਈ ਗੱਲ ਕੀਤੀ ਅਤੇ ਫਿਰ ਇੱਕ ਪੈੱਨ ਨਾਲ ਇੱਕ ਕਾਗਜ਼ ਦੇ ਟੁਕੜੇ 'ਤੇ ਇੱਕ ਐਡਰੈੱਸ ਜਿਹਾ ਲਿਖ ਕੇ ਅਰਜਨ ਨੂੰ ਦਿੱਤਾ ਅਤੇ ਸਮਝਾਇਆ ਕਿ ਤੂੰ ਉੱਥੇ ਜਾ ਕੇ ਫਲਾਣੇ ਬੰਦੇ ਨੂੰ ਮਿਲ ਲਵੀਂ, ਉੱਥੇ ਤੇਰਾ ਦਾਖਲਾ ਕਰਕੇ ਫੌਜ ਦੇ ਵੱਡੇ ਅਫਸਰ ਬਣਨ ਦੀ ਤਿਆਰੀ ਕਰਵਾਉਣਗੇ। ਨਾਲ ਹੀ ਉਸਨੇ ਹਦਾਇਤ ਦਿੱਤੀ ਕਿ ਉਹ ਰੋਜ਼ ਦੌੜਾਂ ਦੀ ਪ੍ਰੈਕਟਿਸ ਵੀ ਕਰਿਆ ਕਰੇ। ਅਰਜਨ ਨੇ ਖੁਸ਼ੀ ਨਾਲ ਹਾਂ ਵਿੱਚ ਸਿਰ ਹਿਲਾਇਆ ਅਤੇ ਖੜ੍ਹਾ ਹੋ ਕੇ ਉਸਦੇ ਪੈਰੀਂ ਹੱਥ ਲਾਇਆ। ਦੋਵੇਂ ਪਿਓ ਪੁੱਤ ਖੁਸ਼ੀ ਖੁਸ਼ੀ ਉੱਥੋਂ ਆ ਗਏ। ਅਰਜਨ ਨੇ ਫੌਜ ਦੀ ਅਫਸਰੀ ਦੀ ਤਿਆਰੀ ਕਰਨ ਵਿੱਚ ਜੀ ਜਾਨ ਇੱਕ ਕਰ ਦਿੱਤੀ ਅਤੇ ਉਹ ਨਰਮ ਜਿਹੀ ਉਮਰ ਵਿੱਚ ਹੀ ਫੌਜ ਵਿੱਚ ਲੈਫਟੀਨੈਂਟ ਭਰਤੀ ਹੋ ਗਿਆ। ਗੁਰਮੇਲ ਸਿੰਘ ਅਤੇ ਚਰਨ ਕੌਰ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ, ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਐਡਾ ਵੱਡਾ ਅਫਸਰ ਜੋ ਬਣ ਗਿਆ ਸੀ। 3 ਸਾਲਾਂ ਵਿੱਚ ਅਰਜਨ ਨੇ ਆਪਣੇ ਮਾਤਾ ਪਿਤਾ ਦੇ ਛੋਟੇ ਛੋਟੇ ਚਾਅ ਪੂਰੇ ਕਰਨ ਵਿੱਚ ਕੋਈ ਕਮੀ ਨਹੀਂ ਰੱਖੀ ਸੀ, ਘਰ ਨੂੰ ਵੀ ਆਪਣੇ ਹਿਸਾਬ ਨਾਲ ਵਧੀਆ ਬਣਾ ਲਿਆ ਸੀ। ਗੁਰਮੇਲ ਸਿੰਘ ਨੇ ਵੀ ਖੇਤੀ ਕਰਨੀ ਛੱਡ ਕੇ ਜ਼ਮੀਨ ਨੂੰ ਠੇਕੇ 'ਤੇ ਦੇ ਦਿੱਤਾ ਸੀ। ਹੁਣ ਉਹਨਾਂ ਦਾ ਰਹਿਣ ਸਹਿਣ ਇੱਕ ਅਫਸਰ ਦੇ ਪੁੱਤ ਦੇ ਮਾਂ ਬਾਪ ਵਰਗਾ ਹੋ ਗਿਆ ਸੀ। ਪਿੰਡ ਵਿੱਚੋਂ ਹੀ ਕਿਸੇ ਦੀ ਨੂੰਹ ਚਰਨ ਕੌਰ ਕੋਲ ਆਪਣੇ ਪਿੰਡ ਦੀ ਇੱਕ ਗਰੀਬ ਘਰ ਦੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਲੈ ਕੇ ਆਈ। ਚਰਨ ਕੌਰ ਨੇ ਗੁਰਮੇਲ ਸਿੰਘ ਨਾਲ ਗੱਲ ਕੀਤੀ। ਜਦੋਂ ਅਰਜਨ ਛੁੱਟੀ ਆਇਆ ਤਾਂ ਉਹਨਾਂ ਨੇ ਉਸਦੇ ਰਿਸ਼ਤੇ ਦੀ ਗੱਲ ਕੀਤੀ ਤਾਂ ਅਰਜਨ ਨੇ ਆਪਣੇ ਨਾਲ ਹੀ ਇੱਕ ਅਫਸਰ ਕੁੜੀ ਮੁਸਕਾਨ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ, ਜੋ ਗੈਰ ਪੰਜਾਬੀ ਸੀ। ਮਾਂ ਚਰਨ ਕੌਰ ਨੇ ਅਰਜਨ ਨੂੰ ਸਮਝਾਉਂਦਿਆਂ ਹੋਇਆਂ ਆਖਿਆ, ਪੁੱਤ, ਜਿਹੜੀ ਕੁੜੀ ਨੂੰ ਸਾਡੇ ਰੀਤੀ ਰਿਵਾਜ਼ਾਂ ਜਾਂ ਪਿੰਡਾਂ ਬਾਰੇ ਕੋਈ ਜਾਣਕਾਰੀ ਨਹੀਂ, ਉਹ ਸਾਡੀ ਸੇਵਾ ਕੀ ਕਰੂ।

ਤਾਂ ਫਿਰ ਆਪਣੇ ਪਿੰਡਾਂ ਦੀ ਕੁੜੀ ਆ, ਬੰਨੇ ਨਾਲ ਬੰਨੇ ਰਲਦੇ ਨੇ। ਆਪਣੇ ਪਿੰਡਾਂ ਦੀਆਂ ਕੁੜੀਆਂ ਸਭ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹੁੰਦੀਆਂ ਨੇ, ਉਹਨਾਂ ਨੂੰ ਸਾਰਿਆਂ ਦੀ ਕਦਰ ਹੁੰਦੀ ਆ, ਨਾਲੇ ਗਰੀਬ ਘਰ ਦੀ ਕੁੜੀ ਨੂੰ ਕਦਰ ਹੁੰਦੀ ਆ ਸਭ ਦੀ। ਗੁਰਮੇਲ ਸਿੰਘ ਅਤੇ ਚਰਨ ਕੌਰ ਨੇ ਅਰਜਨ 'ਤੇ ਦਬਾਅ ਪਾ ਕੇ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਅਗਲੀ ਛੁੱਟੀ ਉਸਦਾ ਵਿਆਹ ਵੀ ਕਰ ਦਿੱਤਾ। ਵਿਆਹ ਤੋਂ ਮਹੀਨੇ ਬਾਅਦ ਅਰਜਨ ਛੁੱਟੀ ਕੱਟ ਕੇ ਨੌਕਰੀ 'ਤੇ ਵਾਪਸ ਚਲਿਆ ਗਿਆ ਅਤੇ ਉਸਦੀ ਵਹੁਟੀ ਪਰਮ ਨੂੰ ਕੁਆਟਰ ਲੈ ਕੇ ਅਗਲੀ ਛੁੱਟੀ ਨਾਲ ਲਿਜਾ

ਉਹ ਫੋਨ 'ਤੇ ਆਪਣੇ ਸੱਸ ਸਹੁਰੇ ਨਾਲ ਗੱਲਬਾਤ ਕਰਦੀ ਰਹਿੰਦੀ ਸੀ। ਇੱਕ ਦਿਨ ਉਸਨੇ ਸ਼ਰਮਾਉਂਦੀ ਸ਼ਰਮਾਉਂਦੀ ਨੇ ਆਪਣੀ ਸੱਸ ਨੂੰ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ, ਤਾਂ ਗੁਰਮੇਲ ਸਿੰਘ ਅਤੇ ਚਰਨ ਕੌਰ ਦੇ ਖੁਸ਼ੀ ਵਿੱਚ ਧਰਤੀ 'ਤੇ ਪੱਬ ਨਹੀਂ ਲੱਗ ਰਹੇ ਸਨ। ਅਰਜਨ ਵੀ ਬਹੁਤ ਖੁਸ਼ ਸੀ। ਅਰਜਨ ਤਰੱਕੀ ਹੋ ਕੇ ਹੁਣ ਕੈਪਟਨ ਬਣ ਗਿਆ ਸੀ। ਉਹ ਫਿਰ ਜਲਦੀ ਹੀ ਛੁੱਟੀ ਆ ਕੇ ਆਪਣੇ ਪਰਿਵਾਰ ਨਾਲ ਦੂਰੀ ਦੂਰੀ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਸੀ, ਪਰ ਉਸ ਦੀ ਬਦਲੀ ਬਾਰਡਰ 'ਤੇ ਹੋ ਗਈ ਸੀ। ਅਰਜਨ ਨੇ ਨਵੀਂ ਜਗ੍ਹਾ ਜਾ ਕੇ ਅਗਲੇ ਮਹੀਨੇ ਲਈ ਛੁੱਟੀ ਭਰ ਦਿੱਤੀ ਸੀ। ਉਸਦੇ ਅਗਲੇ ਮਹੀਨੇ ਛੁੱਟੀ ਆਉਣ ਦਾ ਸਾਰਿਆਂ ਨੂੰ ਬਹੁਤ ਹੀ ਚਾਅ ਸੀ। ਇੱਕ ਦਿਨ ਤੜਕੇ ਤੜਕੇ ਜਦੋਂ ਗੁਰਮੇਲ ਸਿੰਘ ਨੇ ਟੀਵੀ ਲਾਇਆ ਤਾਂ ਦੁਸ਼ਮਣ ਦੀ ਫੌਜ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਫੌਜੀਆਂ ਦੇ ਨਾਂ ਦੱਸੇ ਜਾ ਰਹੇ ਸਨ। ਜਦ ਉਸਦੇ ਕੰਨਾਂ ਵਿੱਚ ਕੈਪਟਨ ਅਰਜਨ ਸਿੰਘ ਪਿਆ ਤਾਂ ਉਹ ਉੱਥੇ ਹੀ ਪੱਥਰ ਦੀ ਮੂਰਤੀ ਵਾਂਗ ਖਲੋਤਾ ਰਿਹਾ। ਚਰਨ ਕੌਰ ਨੇ ਵੀ ਸੁਣ ਲਿਆ ਸੀ। ਹੌਲੀ ਹੌਲੀ ਸਾਰੇ ਪਿੰਡ ਨੂੰ ਵੀ ਪਤਾ ਲੱਗ ਗਿਆ ਸੀ। ਪਰਮ ਵੀ ਰੋਂਦੀ ਕਰਲਾਉਂਦੀ ਆ ਗਈ। ਅਗਲੇ ਦਿਨ ਸ਼ਹੀਦ ਅਰਜਨ ਸਿੰਘ ਦੀ ਦੇ ਅੰਤਿਮ ਸੰਸਕਾਰ ਲਈ ਪਿੰਡ ਪਹੁੰਚੀ। ਸਾਰਾ ਪਿੰਡ, ਆਲੇ ਦੁਆਲੇ ਦੇ ਪਿੰਡ ਟਕੋ ਟੱਕ ਖੜ੍ਹੇ ਸਨ। ਚੀਕ ਚਹਾੜਾ ਪੈ ਰਿਹਾ ਸੀ। ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਕੁਝ ਅਫਸਰ ਸਰਕਾਰੀ ਕਾਗਜ਼ ਨਾਲ ਲੈ ਕੇ ਆਏ ਸਨ। ਉਹਨਾਂ ਨੇ ਅੰਤਿਮ ਸੰਸਕਾਰ ਤੋਂ ਬਾਅਦ ਗੁਰਮੇਲ ਸਿੰਘ ਅਤੇ ਚਰਨ ਕੌਰ ਤੋਂ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਅਤੇ ਪੈਨਸ਼ਨ ਬਾਰੇ ਪੁੱਛਿਆ ਕਿ ਉਹ ਆਪ ਲੈਣਾ ਚਾਹੁੰਦੇ ਹਨ ਜਾਂ ਉਸਦੀ ਪਤਨੀ ਨੂੰ ਹੱਕਦਾਰ ਬਣਾਉਣਾ ਚਾਹੁੰਦੇ ਹਨ। ਉਹਨਾਂ ਨੂੰ ਇਹ ਸੀ ਕਿ ਉਹਨਾਂ ਦੇ ਘਰ ਉਹਨਾਂ ਦੇ ਪੁੱਤ ਦੀ ਨਿਸ਼ਾਨੀ ਆਉਣ ਵਾਲੀ ਹੈ, ਇਸ ਲਈ ਉਹਨਾਂ ਨੇ ਦਸਤਖਤ ਕਰ ਦਿੱਤੇ ਕਿ ਅਰਜਨ ਦੀ ਨੌਕਰੀ ਦੇ ਪੈਸੇ ਧੇਲੇ ਅਤੇ ਪੈਨਸ਼ਨ ਦੇ ਹੱਕਦਾਰ ਉਸਦੀ ਪਤਨੀ ਪਰਮ ਹੀ ਹੈ। ਉਹ ਸੋਚਦੇ ਸਨ ਕਿ ਪਰਮ ਨੂੰ ਉਹ ਆਪਣੀ ਨੂੰਹ ਨਹੀਂ ਪੁੱਤ ਬਣਾ ਕੇ ਆਪਣੇ ਕੋਲ ਰੱਖਣਗੇ ਅਤੇ ਆਉਣ ਵਾਲੇ ਬੱਚੇ ਵਿੱਚੋਂ ਉਹਨਾਂ ਨੂੰ ਆਪਣਾ ਅਰਜਨ ਮਿਲ ਜਾਵੇਗਾ। ਅਰਜਨ ਦੀ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਵੀ ਹੋ ਗਈ। ਰਿਵਾਜ ਮੁਤਾਬਕ ਪਰਮ ਦੇ ਪੇਕੇ ਉਸ ਨੂੰ ਥੋੜ੍ਹੇ ਚਿਰ ਲਈ ਆਪਣੇ ਨਾਲ ਲੈ ਗਏ। ਦੋ ਕੁ ਦਿਨ ਬਾਅਦ ਗੁਰਮੇਲ ਸਿੰਘ ਅਤੇ ਚਰਨ ਕੌਰ ਉਸ ਨੂੰ ਪਿੰਡ ਆਪਣੇ ਕੋਲ ਲੈ ਆਏ। ਪਰਮ ਦਾ ਇਹਨਾਂ ਕੋਲ ਦਿਲ ਨਹੀਂ ਲੱਗ ਰਿਹਾ ਸੀ। ਉਸ ਦੀ ਮਜਬੂਰੀ ਸੀ ਕਿਉਂਕਿ ਅਰਜਨ ਦੀ ਪਤਨੀ ਹੋਣ ਦੇ ਨਾਤੇ ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਅਤੇ ਉਸਦੇ ਵੀ ਦਸਤਖਤ ਕਰਵਾਉਣ ਲਈ ਮਹਿਕਮੇ ਤੋਂ ਬੰਦਿਆਂ ਨੇ ਆਉਣਾ ਸੀ। ਸਾਰਾ ਕੰਮ ਮਹੀਨੇ ਵਿੱਚ ਨਿਬੜ ਗਿਆ ਸੀ। ਸਾਰਾ ਪੈਸਾ ਧੇਲਾ ਪਰਮ ਦੇ ਖਾਤੇ ਵਿੱਚ ਆ ਗਿਆ ਸੀ ਅਤੇ ਉਸ ਨੂੰ ਪੈਨਸ਼ਨ ਵੀ ਲੱਗ ਗਈ ਸੀ। ਉਹ ਆਪਣੇ ਪੇਕੇ ਚਲੀ ਗਈ। ਉਹ ਸਾਢੇ ਕੁ ਚਾਰ ਮਹੀਨਿਆਂ ਦੀ ਗਰਭਵਤੀ ਸੀ। ਇੱਕ ਦਿਨ ਉਸਦੀ ਮਾਂ ਆਖਣ ਲੱਗੀ, ਕੁੜੇ ਪਰਮ, ਤੇਰੀ ਖਾਣ ਹੰਢਾਉਣ ਦੀ ਸਾਰੀ ਉਮਰ ਪਈ ਆ, ਇਹ ਜਵਾਕ ਜਿਹੇ ਦੇ ਸਹਾਰੇ ਤਾਂ ਨਹੀਂ ਨਿਕਲਣੀ ਉਮਰ, ਕਿਉਂ ਆਪਣੇ ਨਾਲੇ ਬਹੁ ਚੁੱਕੀ ਫਿਰਦੀ ਆ। ਪਰਮ ਤਾਂ ਪਹਿਲਾਂ ਹੀ ਇਹ ਸਭ ਸੋਚ ਰਹੀ ਸੀ, ਇਹ ਗੱਲ ਕਰਕੇ ਜਿਵੇਂ ਉਸਦੀ ਮਾਂ ਨੇ ਉਸਦੇ ਦਿਲ ਦੀ ਗੱਲ ਬੁੱਝ ਲਈ ਹੋਵੇ। ਦੋਵੇਂ ਮਾਂ ਧੀ ਸ਼ਹਿਰ ਚੈੱਕਅਪ ਕਰਵਾਉਣ ਦੇ ਬਹਾਨੇ ਗਰਭਪਾਤ ਕਰਵਾ ਆਈਆਂ। ਪਰਮ ਦੀ ਮਾਂ ਨੇ ਚਰਨ ਕੌਰ ਨੂੰ ਫੋਨ ਕਰਕੇ ਦੱਸਿਆ, ਭੈਣ ਜੀ, ਅਸੀਂ ਤਾਂ ਬਥੇਰੀ ਦਵਾਈ ਬੂਟੀ ਕਰਵਾਈ, ਬਥੇਰੀ ਵਾਹ ਲਾਈ, ਪਤਾ ਨਹੀਂ ਨਿਆਣੀ ਦੇ ਰੋਣ ਪਿੱਟਣ ਕਰਕੇ ਹੌਕਾ ਖਾ ਗਈ, ਇੱਕਦਮ ਦਰਦ ਉੱਠਿਆ ਅਤੇ ਸਾਰਾ ਕੰਮ ਖਰਾਬ ਹੋ ਗਿਆ। ਚਰਨ ਕੌਰ ਤਾਂ ਹਾਂ ਮਾਰ ਮਾਰ ਕੇ ਰੋਣ ਲੱਗੀ, ਜਿਵੇਂ ਇੱਕ ਹੋਰ ਅਰਜਨ ਉਸਦੇ ਘਰੋਂ ਤੁਰ ਗਿਆ ਹੋਵੇ, ਕਿਉਂਕਿ ਉਹਨਾਂ ਦੀਆਂ ਆਸਾਂ ਵਿਚਲੀ ਦੁਨੀਆ ਹੁਣ ਉਜੜ ਚੁੱਕੀ ਸੀ। ਪਰਮ ਕਰੋੜਾਂ ਦੀ ਮਾਲਕ ਬਣ ਚੁੱਕੀ ਸੀ। ਚੜ੍ਹੇ ਮਹੀਨੇ ਉਸਨੂੰ ਮੋਟੀ ਪੈਨਸ਼ਨ ਮਿਲ ਜਾਂਦੀ ਸੀ। ਉਹ ਆਪਣੇ ਪੇਕਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗੀ। ਉਹਨਾਂ ਦੀ ਗਰੀਬੀ ਧੋਤੀ ਗਈ। 6 ਕੁ ਮਹੀਨਿਆਂ ਬਾਅਦ ਹੀ ਆਪਣੀ ਛੋਟੀ ਭੈਣ ਦਾ ਵਿਆਹ ਕਰ ਦਿੱਤਾ ਅਤੇ ਭਰਾ ਨੂੰ ਖਰਚਾ ਕਰਕੇ ਕਨੇਡਾ ਭੇਜ ਦਿੱਤਾ। ਪਰਮ ਆਪ ਵੀ ਉਸ ਮੁੰਡੇ ਕੋਲ ਕਨੇਡਾ ਚਲੀ ਗਈ ਜਿਸ ਨੂੰ ਉਹ ਪਿਆਰ ਕਰਦੀ ਸੀ। ਉਸ ਨੇ ਉਸ ਨਾਲ ਉੱਥੇ ਜਾ ਕੇ ਚੋਰੀ ਛਿਪੇ ਵਿਆਹ ਵੀ ਕਰਵਾ ਲਿਆ ਸੀ, ਪਰ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੱਤੀ ਸੀ, ਕਿਉਂਕਿ ਨਹੀਂ ਤਾਂ ਉਸਨੂੰ ਅਰਜਨ ਦੀ ਮਿਲਣ ਵਾਲੀ ਪੈਨਸ਼ਨ ਤੋਂ ਹੱਥ ਧੋਣੇ ਪੈ ਸਕਦੇ ਸਨ। ਉੱਧਰ ਗੁਰਮੇਲ ਸਿੰਘ ਅਤੇ ਚਰਨ ਕੌਰ ਕੁਝ ਕੁ ਮਹੀਨਿਆਂ ਵਿੱਚ ਹੀ ਜਮ੍ਹਾਂ ਹੀ ਰਹਿ ਗਏ ਸਨ, ਕਿਉਂਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਗਾਂਹ ਹਨੇਰਾ ਹੀ ਹਨੇਰਾ ਦਿਸਦਾ ਸੀ। ਪਰਮ ਦੇ ਤਾਂ ਉਹਨਾਂ ਨੂੰ ਫੋਨ ਦਾ ਵੀ ਭਾਅ ਨਹੀਂ ਸੀ। ਉਹ ਤਾਂ ਕੱਖੋਂ ਹੌਲੇ ਹੋ ਕੇ ਬੈਠ

0: ਗਏ ਸਨ। ਉਹਨਾਂ ਨੂੰ ਚਿੱਠੀ ਆਈ ਕਿ ਗਣਤੰਤਰ ਦਿਵਸ 'ਤੇ ਸ਼ਹੀਦ ਦੀ ਪਤਨੀ ਦਾ ਸਨਮਾਨ ਕੀਤਾ ਜਾਣਾ ਸੀ। ਪਰਮ ਨੇ ਤਾਂ ਉਹਨਾਂ ਦਾ ਫੋਨ ਚੱਕਣਾ ਵੀ ਕਦੋਂ ਦਾ ਬੰਦ ਕੀਤਾ ਹੋਇਆ ਸੀ। ਇਸ ਕਰਕੇ ਗੁਰਮੇਲ ਸਿੰਘ ਆਪਣੇ ਭਤੀਜੇ ਨਾਲ ਕਾਰ ਵਿੱਚ ਬੈਠ ਕੇ ਪਰਮ ਦੇ ਪੇਕੇ ਦੱਸਣ ਗਿਆ ਤਾਂ ਉਹਨਾਂ ਨੇ ਪਰਮ ਬਾਰੇ ਭਾਫ਼ ਨਹੀਂ ਕੱਢੀ ਕਿ ਉਹ ਕਨੇਡਾ ਚਲੀ ਗਈ ਹੈ। ਉਸ ਦੀ ਮਾਂ ਨੇ ਉਸ ਦਾ ਰਿਸ਼ਤੇਦਾਰੀ ਵਿੱਚ ਗਏ ਹੋਣ ਦਾ ਬਹਾਨਾ ਲਗਾਇਆ ਅਤੇ ਕਿਹਾ ਕਿ ਉਹ ਸਨਮਾਨ ਲੈਣ ਪਹੁੰਚ ਜਾਵੇਗੀ। ਗੁਰਮੇਲ ਸਿੰਘ ਨੇ ਕਿਹਾ, ਭੈਣ ਜੀ ਪਰਮ ਨੂੰ ਆਖਿਓ ਸਾਨੂੰ ਵੀ ਨਾਲ ਲੈ ਚੱਲੇ, ਅਸੀਂ ਜਿਉਂਦੇ ਦਾ ਨਾਂ ਸਹੀ ਆਪਣੇ ਸ਼ਹੀਦ ਪੁੱਤ ਦਾ ਆਦਰ ਮਾਣ ਹੁੰਦਾ ਤਾਂ ਵੇਖ ਲਵਾਂਗੇ। ਇਹ ਕਹਿ ਕੇ ਉਹ ਉੱਥੋਂ ਆ ਗਏ। ਅਰਜਨ ਦੇ ਮਾਤਾ ਪਿਤਾ ਪਰਮ ਦੀ ਉਡੀਕ ਕਰ ਰਹੇ ਸਨ ਕਿ ਉਹ ਉਹਨਾਂ ਨੂੰ ਲੈਣ ਲਈ ਆਵੇਗੀ, ਪਰ ਉਸ ਵੱਲੋਂ ਕੋਈ ਸੁਨੇਹਾ ਨਾ ਆਇਆ। ਪਰਮ ਬਾਹਰੋਂ ਆ ਕੇ ਇੱਕ ਵਿਧਵਾ ਦਾ ਰੂਪ ਧਾਰਨ ਕਰਕੇ ਚਿੱਟੇ ਕੱਪੜੇ ਪਾ ਕੇ ਸਿਰ 'ਤੇ ਚਿੱਟੀ ਚੁੰਨੀ ਲੈ ਕੇ ਅਵਾਰਡ ਲੈਣ ਲਈ ਪਹੁੰਚ ਜਾਂਦੀ ਹੈ। ਸ਼ਹੀਦ ਅਰਜਨ ਸਿੰਘ ਦੀ ਪਤਨੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ। ਗੁਰਮੇਲ ਸਿੰਘ ਇਸ ਸਭ ਦਾ ਟੀਵੀ ਵਿੱਚ ਸਿੱਧਾ ਪ੍ਰਸਾਰਣ ਦੇਖ ਰਿਹਾ ਸੀ। ਇਹ ਸਭ ਵੇਖ ਕੇ ਉਹ ਦੋਵੇਂ ਪਤੀ ਪਤਨੀ ਬਹੁਤ ਉਦਾਸ ਹੋਏ। ਸ਼ਾਮ ਨੂੰ 3 ਕੁ ਵਜੇ ਉਹ ਵਿਹੜੇ ਵਿੱਚ ਬੈਠੇ ਬਹੁਤ ਉਦਾਸ ਸਨ ਅਤੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਇੱਕ ਜਿਪਸੀ ਗੇਟ ਅੱਗੇ ਆ ਕੇ ਰੁਕੀ। ਉਸ ਵਿੱਚੋਂ ਇੱਕ ਕੁੜੀ ਉਤਰੀ ਜਿਸ ਦੇ ਫੌਜੀ ਵਰਦੀ ਪਾਈ ਹੋਈ ਸੀ। ਉਹ ਅੰਦਰ ਆਈ ਅਤੇ ਉਹ ਗੁਰਮੇਲ ਸਿੰਘ ਅਤੇ ਚਰਨ ਕੌਰ ਦੇ ਪੈਰੀਂ ਹੱਥ ਲਗਾਉਂਦੀ ਹੈ। ਉਹ ਬਿਨਾਂ ਕੁਝ ਪੁੱਛੇ ਦੱਸੇ ਆਪਣੀ ਪਹਿਚਾਣ ਦਿੰਦੀ ਹੋਈ ਆਪ ਹੀ ਦੱਸਦੀ ਹੈ, ਬੀਜੀ ਪਾਪਾ ਜੀ ਮੈਂ ਮੁਸਕਾਨ ਹੂੰ, ਅਰਜਨ ਮੇਰਾ ਬਹੁਤ ਅੱਛਾ ਦੋਸਤ ਥਾ, ਯਹੀਂ ਨੇੜੇ ਯੂਨਿਟ ਮੇਂ ਮੇਰੀ ਟ੍ਰਾਂਸਫਰ ਹੋਈ ਹੈ। ਅਰਜਨ ਕੇ ਬਾਰੇ ਮੇਂ ਸੁਣਕਰ ਮੈਂ ਟੂਟ ਸੀ ਗਈ ਥੀ। ਆਪਕੋ ਮਿਲਕਰ ਮੁਝੇ ਐਸੇ ਲੱਗ ਰਹਾ ਹੈ ਜੈਸੇ ਮੈਂ ਅਰਜਨ ਸੇ ਬਾਤ ਕਰ ਰਹੀ ਹੂੰ, ਆਪ ਮੁਝੇ ਆਪਣੀ ਬੇਟੀ ਹੀ ਸਮਝੋ। ਆਪਕੋ ਜਬ ਵੀ ਕੋਈ ਜ਼ਰੂਰਤ ਹੋਗੀ ਮੈਂ ਹਾਜ਼ਰ ਹੂੰਗੀ, ਜਬ ਤੱਕ ਮੈਂ ਯਹਾਂ ਹੂੰ ਆਪਕੋ ਹਰ ਹਫ਼ਤੇ ਮਿਲਤੀ ਰਹੂੰਗੀ, ਬਾਅਦ ਮੇਂ ਵੀ ਮੈਂ ਆਤੀ ਰਹੂੰਗੀ ਔਰ ਆਪਕਾ ਧਿਆਨ ਰੱਖੂੰਗੀ, ਕਿਉਂਕਿ ਅਰਜਨ ਕੀ ਜ਼ਿੰਮੇਵਾਰੀ ਮੈਂ ਨਿਭਾਉਂਗੀ। ਗੁਰਮੇਲ ਸਿੰਘ ਅਤੇ ਚਰਨ ਕੌਰ ਦੀਆਂ ਅੱਖਾਂ ਭਰ ਆਈਆਂ, ਉਹਨਾਂ ਦੇ ਗਲਿੱਡੂ ਭਰੇ ਹੋਏ ਸਨ, ਉਹਨਾਂ ਤੋਂ ਕੁਛ ਬੋਲਿਆ ਨਹੀਂ ਜਾ ਰਿਹਾ ਸੀ, ਉਹ ਧਾਰ ਧਾਰ ਰੋ ਰਹੇ ਸਨ। ਉਹਨਾਂ ਨੇ ਰੋਂਦੇ ਹੋਏ ਮੁਸਕਾਨ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਉਹਨਾਂ ਦੇ ਕਾਲਜੇ ਦੇ ਵਿੱਚ ਠੰਡ ਪੈ ਗਈ ਜਿਵੇਂ ਉਹ ਹੀ ਉਹਨਾਂ ਦੇ ਸ਼ਹੀਦ ਪੁੱਤ ਅਰਜਨ ਦੀ ਪਤਨੀ ਹੋਵੇ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ, ਜਿਸ ਦੇ ਤਹਿਤ ਤੁਸੀਂ ਅੱਜ ਸੁਣ ਰਹੇ ਸੀ ਪਰਜਿੰਦਰ ਕੌਰ ਬਿਸਰਾਓ ਦੀ ਕਹਾਣੀ ਸ਼ਹੀਦ ਦੀ ਪਤਨੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਝ ਹਿੰਦੀ ਫਿਲਮੀ ਗੀਤ। ਸੁਣਦੇ ਹਾਂ ਪਹਿਲਾ ਗੀਤ ਫਿਲਮ ਆਨੰਦ ਤੋਂ, ਆਵਾਜ਼ ਹੈ ਮੁਕੇਸ਼ ਕੁਮਾਰ ਦੀ।

कहीं दूर जब दिन ढल जाए, सांझ की दुल्हन बदन चुराए, चुप

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਕਾਰਜਕਾਲ ਦੇ 25 ਸਾਲ ਪੂਰੇ ਹੋਣ ਤੇ ਵਿਸ਼ੇ ਤੇ ਉਹਨਾਂ ਵੱਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਦੇ ਵੇਰਵੇ। ਗੱਲ ਕਰਦੇ ਹਾਂ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੇ 25 ਸਾਲ ਦੀ ਅਗਵਾਈ ਤੇ ਉਹਨਾਂ ਦੀਆਂ ਮਹੱਤਵਪੂਰਨ ਜਿਹੜੀਆਂ ਉਪਲਬਧੀਆਂ ਸਨ ਉਹਨਾਂ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣਾ ਕਾਰਜਕਾਲ ਸ਼ੁਰੂ ਕੀਤਾ। ਇਸ ਤੋਂ ਬਾਅਦ ਮਈ 2014 ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਅਕਤੂਬਰ 2026 ਵਿੱਚ ਉਹਨਾਂ ਦੀ ਸਰਕਾਰੀ ਅਗਵਾਈ ਦੇ 25 ਸਾਲ ਪੂਰੇ ਹੋਏ।

ਇਸ ਲੰਬੇ ਸਫ਼ਰ ਦੌਰਾਨ ਉਹਨਾਂ ਦੀ ਅਗਵਾਈ ਹੇਠ ਕਈ ਯੋਜਨਾਵਾਂ, ਮੁਹਿੰਮਾਂ ਅਤੇ ਮਹੱਤਵਪੂਰਨ ਫੈਸਲੇ ਲਏ ਗਏ, ਜਿਨ੍ਹਾਂ ਦਾ ਉਦੇਸ਼ ਦੇਸ਼ ਦੇ ਵਿਕਾਸ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਰਿਹਾ ਹੈ। ਅਤੇ ਉਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਯੋਜਨਾਵਾਂ ਅਤੇ ਉਹਨਾਂ ਦੇ ਜਿਹੜੇ ਫੈਸਲੇ ਸੀ, ਉਹ ਤੁਹਾਨੂੰ ਅਸੀਂ ਦੱਸਾਂਗੇ ਇਸ ਦੇਸ਼ ਗਾਣ ਤੋਂ ਬਾਅਦ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਰ ਪ੍ਰਮੁੱਖ ਯੋਜਨਾਵਾਂ ਅਤੇ ਉਹਨਾਂ ਦੇ ਫੈਸਲਿਆਂ ਦੀ ਗੱਲ ਕੀਤੀ ਜਾਏ ਜਿਨ੍ਹਾਂ ਵਿੱਚੋਂ ਬੇਟੀ ਬਚਾਓ ਬੇਟੀ ਪੜ੍ਹਾਓ, ਡਿਜੀਟਲ ਇੰਡੀਆ, ਸਵੱਛ ਭਾਰਤ ਅਭਿਆਨ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ 2016, ਆਯੁਸ਼ਮਾਨ ਭਾਰਤ ਯੋਜਨਾ 2018, ਧਾਰਾ 370 ਵਿੱਚ ਬਦਲਾਅ 2019, ਚੰਦਰਯਾਨ 3 ਦੀ ਸਫਲਤਾ 2023, ਮੇਕ ਇਨ ਇੰਡੀਆ 2014 ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ 2015। ਇਹ ਉਹਨਾਂ ਦੀਆਂ ਮੁੱਖ ਪ੍ਰਮੁੱਖ ਯੋਜਨਾਵਾਂ ਅਤੇ ਫੈਸਲੇ ਸਨ। ਅਗਰ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕੀਤੀ ਜਾਏ ਜੋ ਕਿ 2015 ਵਿੱਚ ਇਹਨਾਂ ਨੇ ਲਾਗੂ ਕੀਤੀ ਸੀ, ਇਸ ਯੋਜਨਾ ਦੇ ਅਧੀਨ ਧੀਆਂ ਦੀ ਸੁਰੱਖਿਆ, ਸਿੱਖਿਆ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ। ਇਸ ਦਾ ਉਦੇਸ਼ ਲਿੰਗ ਅਸਮਾਨਤਾ ਨੂੰ ਘਟਾਉਣਾ ਅਤੇ ਲੋਕਾਂ ਨੂੰ ਧੀਆਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਇਸ ਮੁਹਿੰਮ ਰਾਹੀਂ ਸਮਾਜ ਦੀਆਂ ਧੀਆਂ ਨੂੰ ਬਰਾਬਰ ਦੇ ਮੌਕੇ ਦੇਣ ਦਾ ਸੰਦੇਸ਼ ਦਿੱਤਾ ਗਿਆ। ਡਿਜੀਟਲ ਇੰਡੀਆ 2015। ਡਿਜੀਟਲ ਇੰਡੀਆ ਦਾ ਉਦੇਸ਼ ਭਾਰਤ ਨੂੰ ਤਕਨੋਲੋਜੀ ਦੇ ਖੇਤਰ ਵਿੱਚ ਅੱਗੇ ਲਿਜਾਣਾ ਹੈ। ਇਸ ਮੁਹਿੰਮ ਨਾਲ ਔਨਲਾਈਨ ਸਰਕਾਰੀ ਸੇਵਾਵਾਂ, ਡਿਜੀਟਲ ਭੁਗਤਾਨ ਅਤੇ ਇੰਟਰਨੈੱਟ ਦੀ ਵਰਤੋਂ ਨੂੰ ਉਤਸ਼ਾਹ ਮਿਲਿਆ। ਇਸ ਨਾਲ ਲੋਕਾਂ ਲਈ ਘਰ ਬੈਠੇ ਕਈ ਸੇਵਾਵਾਂ ਪ੍ਰਾਪਤ ਕਰਨਾ ਆਸਾਨ ਹੋਇਆ ਅਤੇ ਸਰਕਾਰੀ ਕੰਮਾਂ ਵਿੱਚ ਡਿਜੀਟਲ ਤਰੱਕੀਆਂ ਦੀ ਵਰਤੋਂ ਵਧੀ। ਅਤੇ ਇਹ ਡਿਜੀਟਲ ਇੰਡੀਆ ਜਿਹੜਾ ਕਿ ਡਿਜੀਟਲਾਈਜੇਸ਼ਨ ਹੋਇਆ, ਇਹ ਇਹਦੇ ਵਿੱਚ ਬਹੁਤ ਤਰੱਕੀ ਮਿਲੀ ਅਤੇ ਇਹਨਾਂ ਤਰੀਕਿਆਂ ਨੂੰ ਅਪਣਾ ਕੇ ਸਾਡੇ ਸਾਰੇ ਕੰਮ ਬਹੁਤ ਹੀ ਆਸਾਨ ਹੋ ਗਏ। ਜੇ ਅਸੀਂ ਸਵੱਛ ਭਾਰਤ ਅਭਿਆਨ ਜੋ ਕਿ 2014 ਦੀ ਅਗਰ ਗੱਲ ਕੀਤੀ ਜਾਏ, ਇਸ ਮੁਹਿੰਮ 2 ਅਕਤੂਬਰ 2014 ਨੂੰ ਸ਼ੁਰੂ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਦੇਸ਼ ਨੂੰ ਸਾਫ਼ ਸੁਥਰਾ ਬਣਾਉਣਾ, ਪਖਾਨਿਆਂ ਦੀ ਸਹੂਲਤ ਵਧਾਉਣਾ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੁਹਿੰਮ ਰਾਹੀਂ ਲੋਕਾਂ ਨੂੰ ਆਪਣੇ ਘਰਾਂ, ਸਕੂਲਾਂ, ਗਲੀਆਂ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰਧਾਨ ਮੰਤਰੀ ਜਨ ਧਨ ਯੋਜਨਾ 2014। ਇਸ ਯੋਜਨਾ ਦਾ ਉਦੇਸ਼ ਹਰ ਪਰਿਵਾਰ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨਾ ਸੀ। ਇਸ ਰਾਹੀਂ ਬਹੁਤ ਸਾਰੇ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ। ਬੈਂਕ ਖਾਤਿਆਂ ਰਾਹੀਂ ਸਰਕਾਰੀ ਸਹਾਇਤਾ ਸਿੱਧੀ ਲਾਭਪਾਤਰੀਆਂ ਤੱਕ ਪਹੁੰਚਾਉਣਾ ਅਤੇ ਵਿੱਤੀ ਸਮਾਵੇਸ਼ ਨੂੰ ਵਧਾਉਣ ਵਿੱਚ ਮਦਦ ਮਿਲੀ। ਇਹਨਾਂ ਦੀਆਂ ਯੋਜਨਾਵਾਂ ਅਤੇ ਜੋ ਕਿ ਹੋਰ ਇਹਨਾਂ ਨੇ ਵਧੀਆ ਫੈਸਲੇ ਲਏ ਗਏ, ਉਹਨਾਂ ਬਾਰੇ ਗੱਲਬਾਤ ਜਾਰੀ ਰਹੇਗੀ। ਪਰ ਪਹਿਲਾਂ ਆਪਾਂ ਸੁਣਦੇ ਹਾਂ ਇੱਕ ਹੋਰ ਦੇਸ਼ ਗਾਣ।

ਉਹਨਾਂ ਦੀਆਂ ਯੋਜਨਾਵਾਂ 'ਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ 2016 ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਐਲ ਪੀ ਜੀ ਗੈਸ ਕਨੈਕਸ਼ਨ ਮੁਹੱਈਆ ਕਰਾਏ ਗਏ। ਇਸ ਦਾ ਉਦੇਸ਼ ਲੱਕੜਾਂ ਅਤੇ ਹੋਰ ਰਵਾਇਤੀ ਬਾਲਣਾਂ ਤੋਂ ਪੈਦਾ ਹੋਣ ਵਾਲੇ ਧੂੰਏ ਨੂੰ ਘਟਾਉਣਾ ਅਤੇ ਮਹਿਲਾਵਾਂ ਦੀ ਸਿਹਤ ਦੀ ਰੱਖਿਆ ਕਰਨਾ ਹੈ। ਸਾਫ਼ ਬਾਲਣਾ ਰਸੋਈ ਦੇ ਕੰਮ ਨੂੰ ਵੀ ਵਧੇਰੇ ਸੁਵਿਧਾਜਨਕ ਬਣਾਇਆ ਜਾ ਸਕਦਾ ਹੈ। ਆਯੁਸ਼ਮਾਨ ਭਾਰਤ ਯੋਜਨਾ 2018 ਇਸ ਯੋਜਨਾ ਦਾ ਉਦੇਸ਼ ਯੋਗ ਪਰਿਵਾਰਾਂ ਨੂੰ ਹਸਪਤਾਲ ਵਿੱਚ ਦਾਖਲ ਹੋ ਕੇ ਇਲਾਜ ਕਰਵਾਉਣ ਲਈ ਸਿਹਤ ਕਵਰੇਜ ਪ੍ਰਦਾਨ ਕਰਨਾ। ਇਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਖਰਚੇ ਵਿੱਚ ਰਾਹਤ ਮਿਲ ਸਕਦੀ ਹੈ। ਇਹ ਯੋਜਨਾ ਸਿਹਤ ਸੇਵਾਵਾਂ ਤੱਕ ਪਹੁੰਚਣ ਵਧਾਉਣ ਅਤੇ ਵੱਲ ਇੱਕ ਮਹੱਤਵਪੂਰਨ ਕਦਮ ਹੈ। ਧਾਰਾ 370 ਵਿੱਚ ਬਦਲਾਅ 2019 ਅਗਸਤ ਵਿੱਚ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਸੰਵਿਧਾਨਕ ਦਰਜਾ ਖਤਮ ਕਰਨ ਲਈ ਕਦਮ ਚੁੱਕਿਆ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਵੱਖ ਵੱਖ ਖੇਤਰ ਸ਼ਾਸਿਤ

0: ਉਭਰੀਆਂ ਚੁਣੌਤੀਆਂ ਦੇ ਹੱਲ ਲੱਭ ਰਹੀ ਹੈ। ਉਹਨਾਂ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਦੇ ਨੌਜਵਾਨਾਂ ਵਿੱਚ ਇਹ ਹੱਲ ਮੁਹੱਈਆ ਕਰਾਉਣ ਦੀ ਪ੍ਰਤਿਭਾ ਅਤੇ ਸਮਰੱਥਾ ਮੌਜੂਦ ਹੈ। ਸ਼੍ਰੀ ਮੋਦੀ ਨੇ ਅੱਜ ਸ਼ਾਮ ਚੇਨਈ ਵਿਖੇ ਜੈ ਗੋਪਾਲ ਗਰੋਦੀਆ ਹਿੰਦੂ ਸਕੂਲ ਦੇ ਗੋਲਡਨ ਜੁਬਲੀ ਸਮਾਰੋਹ ਦੌਰਾਨ ਇਹ ਗੱਲ ਕਹੀ। ਸ਼੍ਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ।
1: ਵਿਕਸਿਤ ਭਾਰਤ ਕੇ ਲਈ ਜੋ ਨਏ ਆਈਡੀਆ ਚਾਹੀਏ, ਜੋ ਨਏ ਸੋਲੂਸ਼ਨ ਚਾਹੀਏ, ਉਨਸੇ ਭਾਰਤ ਹੀ ਨਹੀਂ ਵਿਸ਼ਵ ਕਾ ਭਵਿਸ਼ਯ ਵੀ ਤੈਅ ਹੋਗਾ। ਟੁਡੇ ਦ ਵਰਲਡ ਇਜ ਲੁਕਿੰਗ ਫਾਰ ਸੋਲੂਸ਼ਨਸ ਐਂਡ ਯੂ ਹੈਵ ਦ ਪੋਟੈਂਸ਼ੀਅਲ ਟੂ ਪ੍ਰੋਵਾਈਡ ਦਿਸ ਦੋਜ਼ ਸੋਲੂਸ਼ਨਸ।
0: ਕਿਹਾ ਕਿ ਭਾਰਤ ਨੌਜਵਾਨਾਂ ਨੂੰ ਬਹੁਤ ਵੱਡੇ ਮੌਕੇ ਪ੍ਰਦਾਨ ਕਰ ਰਿਹਾ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਸਮਰੱਥਾ ਦੀ ਵਰਤੋਂ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਭਾਰਤ ਦੇ ਨਿਰਮਾਣ ਖੇਤਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਖੇਤਰ ਦੇ ਵਿਸਥਾਰ ਨੇ ਨੌਜਵਾਨਾਂ ਲਈ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਨੇ। ਉਨ੍ਹਾਂ ਕਿਹਾ ਕਿ ਭਾਰਤ ਦੇ ਰੱਖਿਆ ਖੇਤਰ ਵਿੱਚ 50 ਗੁਣਾ ਵਾਧਾ ਹੋਇਆ ਅਤੇ ਇੰਜੀਨੀਅਰਿੰਗ ਬਰਾਮਦ ਨੇ ਵੀ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਬਣ ਗਿਆ। ਉਨ੍ਹਾਂ ਕਿਹਾ ਕਿ 2014 ਤੋਂ ਇਲੈਕਟ੍ਰੋਨਿਕ ਵਸਤਾਂ ਦੀ ਬਰਾਮਦ ਵਿੱਚ 11 ਗੁਣਾ ਵਾਧਾ ਹੋਇਆ। ਮੈਟਰੋ ਰੇਲ ਸੇਵਾਵਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸੇਵਾ ਕਈ ਸ਼ਹਿਰਾਂ ਤੱਕ ਪਹੁੰਚ ਗਈ ਹੈ। 2014 ਵਿੱਚ ਮੈਟਰੋ ਸੇਵਾਵਾਂ 5 ਸ਼ਹਿਰਾਂ ਵਿੱਚ ਉਪਲਬਧ ਸਨ, ਜਦਕਿ ਹੁਣ ਇਹਨਾਂ ਦਾ ਵਿਸਥਾਰ 25 ਸ਼ਹਿਰਾਂ ਤੱਕ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ 'ਚ IIT ਮਦਰਾਸ ਵਿਖੇ ਇੱਕ ਸਮਾਗਮ ਦੌਰਾਨ 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਸੜਕ ਅਤੇ ਰੇਲ ਆਵਾਜਾਈ, ਬੰਦਰਗਾਹਾਂ ਦਾ ਬੁਨਿਆਦੀ ਢਾਂਚਾ, ਪੈਟਰੋਲੀਅਮ ਅਤੇ ਵਿਗਿਆਨਕ ਖੋਜ ਸੰਬੰਧੀ ਪ੍ਰੋਜੈਕਟ ਸ਼ਾਮਲ ਨੇ। ਇਸ ਮੌਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਜ਼ਫ ਵਿਜੇ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ਇਤਿਹਾਸਕ ਮੌਕਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੰਪਰਕ ਨੂੰ ਬਿਹਤਰ ਬਣਾਉਣਗੇ, ਉਦਯੋਗ ਅਤੇ ਵਪਾਰ ਨੂੰ ਮਜ਼ਬੂਤ ਕਰਨਗੇ ਅਤੇ ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਰੋਜ਼ਾਨਾ ਆਵਾਜਾਈ ਨੂੰ ਆਸਾਨ ਬਣਾਉਣਗੇ ਅਤੇ ਰਾਜ ਦੇ ਆਰਥਿਕ ਵਿਕਾਸ ਲਈ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਤਬਦੀਲੀ ਦੇ ਬਾਵਜੂਦ ਤਾਮਿਲਨਾਡੂ ਦੇ ਵਿਕਾਸ ਅਤੇ ਉੱਥੋਂ ਦੇ ਲੋਕਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਵਿੱਚ ਕੋਈ ਤਬਦੀਲੀ ਨਹੀਂ ਆਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੀ ਜੋਸਫ ਵਿਜੇ ਦੇ ਸਹਿਯੋਗ ਨਾਲ ਇਹ ਸਫ਼ਰ ਜਾਰੀ ਰਹੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਨੂੰ ਇਸ ਦੇ ਅਮੀਰ ਸੱਭਿਆਚਾਰਕ ਵਿਰਸੇ, ਵਿਗਿਆਨਕ ਪ੍ਰਾਪਤੀਆਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਤੋਂ ਤਾਕਤ ਮਿਲਦੀ ਹੈ। ਤਾਮਿਲਨਾਡੂ ਵਿੱਚ ਮੰਦਰਾਂ, ਵਿਗਿਆਨਕ ਸੰਸਥਾਵਾਂ ਅਤੇ ਮੈਟਰੋ ਰੇਲ ਨੈੱਟਵਰਕ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਪਰੰਪਰਾ ਅਤੇ ਆਧੁਨਿਕ ਵਿਕਾਸ ਨਾਲ ਨਾਲ ਚੱਲ ਸਕਦੇ ਨੇ। ਪਹਿਲਾਂ ਦਿਨੇ ਸ਼੍ਰੀ ਮੋਦੀ ਨੇ ਚੇਨਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਪੁਨਮਾਲੀ ਵਾਡਾਪਲਾਨੀ ਹਿੱਸੇ ਦਾ ਉਦਘਾਟਨ ਕੀਤਾ। ਇਹ ਲਗਭਗ 4,900 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਸਾਂਝੇ ਤੌਰ 'ਤੇ ਨਵੀਆਂ ਮੈਟਰੋ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ ਅਤੇ ਰੇਲ ਗੱਡੀ ਵਿੱਚ ਸਫ਼ਰ ਕੀਤਾ। ਭਾਰਤੀ ਜਨਤਾ ਪਾਰਟੀ ਨੇ ਸੰਸਦ ਮੈਂਬਰ ਅਤੇ ਪ੍ਰੋਫੈਸਰ ਬਿਮਲ ਓਕੋਈਜਾਮ ਵਿਰੁੱਧ ਕਾਰਵਾਈ ਨਾ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਜਿਣਸੀ ਦੁਰਵਿਹਾਰ ਦੇ ਇਲਜ਼ਾਮਾਂ ਤੋਂ ਬਾਅਦ ਬਿਮਲ ਓਕੋਈਜਾਮ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ। ਬੀਜੇਪੀ ਦੇ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਅੱਜ ਨਵੀਂ ਦਿੱਲੀ ਵਿੱਚ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੀ ਚੁੱਪ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਸੰਸਦ ਮੈਂਬਰ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਅਤੇ ਉਸ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ। ਸ਼੍ਰੀਮਤੀ ਸਵਰਾਜ ਨੇ ਦੱਸਿਆ ਕਿ ਇਸ ਸਾਲ ਮਈ ਵਿੱਚ 11 ਵਿਦਿਆਰਥਣਾਂ ਨੇ ਬਿਮਲ ਓਕੋਈਜਾਮ ਵਿਰੁੱਧ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਸ਼ਾਂਤੀਪੂਰਨ ਢੰਗ ਨਾਲ ਇਕੱਤਰ ਹੋਣ ਵਾਲੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਨਾ ਲੈਣ ਅਤੇ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਦਿੱਲੀ ਵਿੱਚ ਬੈਰੀਕੇਡਿੰਗ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ, ਮੈਟਰੋ ਸੇਵਾਵਾਂ ਨੂੰ ਸਮੇਂ ਸਾਰਨੀ ਅਨੁਸਾਰ ਚਲਾਉਣ ਅਤੇ ਇੰਟਰਨੈੱਟ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਕਿਹਾ ਹੈ। ਅਦਾਲਤ ਨੇ ਵੀ ਕਿਹਾ ਕਿ ਵਕੀਲਾਂ ਨੂੰ ਉਨ੍ਹਾਂ ਦੇ ਪੇਸ਼ੇਵਰ ਫਰਜ਼ਾਂ ਦੀ ਪਾਲਣਾ ਕਰਨ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਕਥਿਤ ਉਲੰਘਣਾ ਲਈ ਅਦਾਲਤੀ ਮਾਣਹਾਨੀ ਦੀ ਕਾਰਵਾਈ ਦੀ ਮੰਗ ਵਾਲੀ ਪਟੀਸ਼ਨ ਦੇ ਸੰਬੰਧ ਵਿੱਚ ਅਦਾਲਤ ਨੇ ਕਿਹਾ ਕਿ ਉਹ ਸਾਰੀਆਂ ਧਿਰਾਂ ਦੀ ਗੱਲ ਸੁਣੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਾ ਆਏ। ਭਾਰਤ ਨੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਦੇ ਦਫ਼ਤਰ OHCHR ਦੇ ਦੋਹਰੇ ਮਾਪਦੰਡਾਂ ਅਤੇ ਜਨਤਕ ਮੁੱਦਿਆਂ 'ਤੇ ਪ੍ਰਤੀਕਰਮ ਦੇਣ ਦੇ ਇਸ ਦੇ ਚੋਣਵੇਂ ਰਵੱਈਏ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਨਵੀਂ ਦਿੱਲੀ ਵਿੱਚ ਕੱਲ੍ਹ ਦੀਆਂ ਘਟਨਾਵਾਂ ਬਾਰੇ ਸੰਸਥਾ ਦੀਆਂ ਟਿੱਪਣੀਆਂ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਬਿਆਨ ਵਿੱਚ ਸੰਸਥਾ ਦੀਆਂ ਟਿੱਪਣੀਆਂ ਨੂੰ ਬੇਲੋੜਾ

0: ਦੇਸ਼ ਦੇ ਅੰਦਰੂਨੀ ਮਾਮਲੇ ਵਿੱਚ ਅਪ੍ਰਵਾਨਯੋਗ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਸ਼੍ਰੀ ਜੈਸਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿੱਥੇ ਸੰਵਿਧਾਨ ਸ਼ਾਂਤਮਈ ਢੰਗ ਨਾਲ ਇਕੱਤਰ ਹੋਣ ਦਾ ਅਧਿਕਾਰ ਦਿੰਦਾ ਹੈ ਅਤੇ ਮਜ਼ਬੂਤ ਸੰਸਥਾਵਾਂ, ਸੁਤੰਤਰ ਨਿਆਂਪਾਲਿਕਾ ਅਤੇ ਆਜ਼ਾਦ ਮੀਡੀਆ ਇਸ ਦੀ ਰਾਖੀ ਕਰਦੇ ਨੇ।
1: We have seen certain remarks.
2: हमने कल की घटनाओं के बारे में मानवाधिकार उच्च आयुक्त के कार्यालय की कुछ टिप्पणियों को देखा है। भारत दुनिया का सबसे बड़ा लोकतंत्र है जहां शांतिपूर्ण सभा करने के अधिकार की गारंटी संविधान में दी गई है। हमारे मजबूत संस्थान, स्वतंत्र न्यायपालिका और मीडिया इस अधिकार को सुरक्षित रखते हैं। हर लोकतंत्र की तरह भारतीय नागरिक सार्वजनिक व्यवस्था और सुरक्षा को ध्यान में रखते हुए इस अधिकार का प्रयोग करते हैं।
1: पब्लिक ऑर्डर एंड सेफ्टी।
0: ਸ਼੍ਰੀ ਜੈਸਵਾਲ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪੂਰੀ ਤਰ੍ਹਾਂ ਕਾਨੂੰਨ ਅਨੁਸਾਰ ਕੰਮ ਕਰਦੀਆਂ ਨੇ ਅਤੇ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਦੇਸ਼ ਦੀਆਂ ਅਦਾਲਤਾਂ ਸਾਰਿਆਂ ਲਈ ਉਪਲਬਧ ਨੇ। ਦਿੱਲੀ ਪੁਲਿਸ ਨੇ ਅੱਜ ਦੱਸਿਆ ਕਿ CJP ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਦਾਦੀ ਦੇ ਦੇਹਾਂਤ ਬਾਰੇ ਪਤਾ ਲੱਗਣ 'ਤੇ ਅਧਿਕਾਰੀਆਂ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਇਹ ਖਬਰ ਦਿੱਤੀ ਸੀ ਅਤੇ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਸੀ। DCP ਨੇਹਾ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਦੀਪਕੇ ਨੂੰ ਕਈ ਵਾਰ ਪੁੱਛਿਆ ਕਿ ਕੀ ਉਹ ਆਪਣੇ ਮਾਤਾ ਪਿਤਾ ਨਾਲ ਗੱਲ ਕਰਨਾ ਚਾਹੁੰਦੇ ਨੇ, ਪਰ ਉਹਨਾਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ CJP ਦਾ ਪਿਛਲਾ ਵਿਹਾਰ ਇਹ ਦਰਸਾਉਂਦਾ ਹੈ ਕਿ ਉਹ ਕੀਤੇ ਗਏ ਵਾਅਦਿਆਂ ਅਤੇ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ। ਭਾਰਤ ਦੇ ਉਦੇਵੀਰ ਸਿੱਧੂ ਨੇ ਅੱਜ ਮਿਸਰ ਦੇ ਕਾਹਿਰਾ ਵਿੱਚ ISSF ਕੱਪ ਵਿੱਚ ਮਰਦਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। 24 ਸਾਲਾ ਨਿਸ਼ਾਨੇਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 240.6 ਅੰਕ ਹਾਸਲ ਕੀਤੇ ਅਤੇ ਜਰਮਨੀ ਦੇ ਕਈ ਵਾਰ ਦੇ ਓਲੰਪਿਕ ਤਮਗਾ ਜੇਤੂ ਕ੍ਰਿਸਟੀਅਨ ਰੇਤਸ ਨੂੰ ਅੱਧੇ ਅੰਕ ਦੇ ਮਾਮੂਲੀ ਫਰਕ ਨਾਲ ਹਰਾ ਦਿੱਤਾ। ਕ੍ਰਿਕਟ ਵਿੱਚ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਵੈਸਟ ਇੰਡੀਜ਼ ਖਿਲਾਫ ਤੀਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਤਾਜ਼ਾ ਖਬਰਾਂ ਮਿਲਣ ਤੱਕ ਭਾਰਤ ਨੇ 18 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਅਤੇ 202 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਨੇ ਟੌਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਲਈ ਕਿਹਾ। 5 ਮੈਚਾਂ ਦੀ ਲੜੀ ਵਿੱਚ ਦੋਵੇਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ 'ਤੇ ਨੇ। ਮੌਸਮ ਵਿਭਾਗ ਨੇ ਭਲਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੀ ਇਹੋ ਜਿਹੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਨੇਪਾਲ ਵਿੱਚ ਗੋਰਖਾ ਜ਼ਿਲ੍ਹੇ ਦੇ ਬੂੜੀ ਗੰਡਕੀ ਨਦੀ ਵਿੱਚ ਅੱਜ ਸਵੇਰੇ ਆਏ ਅਚਾਨਕ ਹੜ੍ਹ ਕਾਰਨ ਕਈ ਮਕਾਨ ਅਤੇ ਪੁਲ ਰੁੜ ਗਏ। ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਲਗਭਗ 50 ਲੋਕਾਂ ਨੂੰ ਬਚਾ ਲਿਆ ਗਿਆ ਅਤੇ 10 ਲੋਕ ਅਜੇ ਵੀ ਲਾਪਤਾ ਨੇ। ਨੇਪਾਲੀ ਫੌਜ ਦੇ ਜਵਾਨ ਅਤੇ ਹੋਰ ਏਜੰਸੀਆਂ ਖੋਜ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਦੁਨੀਆ 'ਚ ਉੱਭਰ ਰਹੀਆਂ ਚੁਣੌਤੀਆਂ ਦੇ ਹੱਲ ਮੁਹੱਈਆ ਕਰਾਉਣ ਦੀ ਪ੍ਰਤਿਭਾ ਅਤੇ ਸਮਰੱਥਾ ਮੌਜੂਦ ਹੈ। ਸ਼੍ਰੀ ਮੋਦੀ ਨੇ ਅੱਜ ਚੇਨਈ ਵਿੱਚ 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੁਪਰੀਮ ਕੋਰਟ ਨੇ ਸ਼ਾਂਤੀਪੂਰਨ ਢੰਗ ਨਾਲ ਇਕੱਤਰ ਹੋਣ ਵਾਲੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਨਾ ਲੈਣ ਅਤੇ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਅਤੇ ਭਾਰਤ ਨੇ ਨਵੀਂ ਦਿੱਲੀ ਵਿੱਚ ਕੱਲ੍ਹ ਦੀਆਂ ਘਟਨਾਵਾਂ ਬਾਰੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਦੇ ਦਫ਼ਤਰ ਦੀਆਂ ਟਿੱਪਣੀਆਂ ਨੂੰ ਦੇਸ਼ ਦੇ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਕਰਾਰ ਦਿੰਦਿਆਂ ਰੱਦ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਇੱਕ ਪੰਜਾਬੀ ਗੀਤ, ਗੁਰਦਾਸ ਮਾਨ ਦਾ ਗਾਇਆ।

ਜੀ ਦਿਲ ਦੇ ਦਰਦ ਦਿਲ ਦੇ ਪਿਆਰ ਵਣਾਉਣ ਦੇ ਲਈ ਆ ਗਿਆ ਤੁਹਾਡਾ ਰੇਡੀਓ ਬੇਲੀ ਗੌਰਵ। ਸਾਰੇ ਸਰੋਤਿਆਂ ਨੂੰ ਗੌਰਵ ਦੀ ਪਿਆਰ ਭਰੀ ਨਮਸਕਾਰ, ਔਰ ਸਭ ਤੋਂ ਪਹਿਲੇ ਅੱਜ ਜੈ ਮਾਤਾ ਦੀ। ਨਵਰਾਤਰੇ, ਸ਼ਰਦ ਨਵਰਾਤਰੇ ਸ਼ੁਰੂ ਹੋ ਗਏ ਨੇ, ਔਰ ਮਾਤਾ ਦੇ ਇਸ ਪਾਵਨ ਨਵਰਾਤਰਿਆਂ ਦੀ ਸਾਰੇ ਭਗਤਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਮੁਬਾਰਕਬਾਦ। ਮਾਤਾ ਤੁਹਾਡੇ ਸਾਰਿਆਂ ਦੇ ਜਿਹੜੇ ਘਰ ਹੈ ਉਹ ਖੁਸ਼ੀਆਂ ਨਾਲ, ਸਵਾਸਥ ਨਾਲ, ਬਹੁਤ ਸਾਰੀਆਂ ਦੁਆਵਾਂ ਨਾਲ ਭਰਿਆ ਰੱਖੇ। ਜੈ ਮਾਤਾ ਦੀ ਇੱਕ ਵਾਰੀ ਫਿਰ। ਅਤੇ ਹੁਣ ਮਾਤਾ ਦਾ ਨਾਮ ਲੈ ਲਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਦੀ ਭੇਂਟ ਨਾਲ ਹੀ ਕਰਨੀ ਬਣਦੀ ਹੈ। ਤਾਂ ਉਸ ਤੋਂ ਪਹਿਲਾਂ ਦੱਸ ਦੇਵਾਂ, ਪ੍ਰੋਗਰਾਮ ਹੈ ਸੌਗਾਤ, ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਮਨ ਪਸੰਦੀਦਾ ਜਿਹੜੇ ਗੀਤ ਹੈ ਉਹ ਚਲਾਉਂਦੇ ਹਾਂ। 0181 23 42 173 ਇਸ ਨੰਬਰ 'ਤੇ ਕਾਲ ਕਰਨੀ ਹੈ, ਜੁੜ ਜਾਣਾ ਤੁਸੀਂ ਸਾਡੇ ਨਾਲ। ਔਰ ਅਗਰ ਤੁਹਾਨੂੰ ਲੱਗਦਾ ਪਿਆ ਕਿ ਮੁਸ਼ਕਲ ਹੈ ਜੁੜਨਾ, ਸੁੱਤੇ ਪਏ ਨੇ ਸਾਰੇ, ਤਾਂ 94655 36 077 ਇਸ ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ ਕਿਹੜਾ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ। ਅਸੀਂ ਉਹ ਮੈਸੇਜ ਦੇ ਰਾਹੀਂ ਜਿਹੜਾ ਤੁਹਾਡਾ ਗੀਤ ਹੈ ਉਹ ਪੜ੍ਹਾਂਗੇ ਔਰ ਫਿਰ ਉਹਨੂੰ ਸੁਣਾਵਾਂਗੇ। ਤੋ ਹੈ ਨਾ ਵਧੀਆ ਗੱਲ ਕਿ ਤੁਸੀਂ ਸਾਡੇ ਨਾਲ ਬਹੁਤ ਤਰੀਕਿਆਂ ਨਾਲ ਜੁੜ ਸਕਦੇ ਹੋ, ਔਰ ਜੁੜਨ ਲਈ ਸਾਰੇ ਤਰੀਕੇ ਦੱਸਦੇ ਨੇ। ਪ੍ਰੋਗਰਾਮ ਸ਼ੁਰੂ ਹੋ ਗਿਆ, ਤੁਹਾਡਾ ਸਾਰਿਆਂ ਦਾ ਆਪਣਾ ਮਨਪਸੰਦੀਦਾ ਸੌਗਾਤ, ਤੁਹਾਡੇ ਨਾਲ ਰਹਾਂਗੇ ਸਾਰੀ ਰਾਤ। ਮਤਲਬ 2 ਘੰਟੇ ਦਾ ਇਹ ਪ੍ਰੋਗਰਾਮ ਹੁੰਦਾ ਜੀ, ਔਰ ਇਸ 2 ਘੰਟੇ ਦੇ ਵਿੱਚ ਸਿਰਫ ਤੁਸੀਂ ਔਰ ਅਸੀਂ, ਹੋਰ ਕੋਈ ਨਹੀਂ ਹੁੰਦਾ, ਔਰ ਮਿੱਠੇ ਮਿੱਠੇ ਗੀਤ ਚੱਲਦੇ ਨੇ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਨਰਿੰਦਰ ਚੰਚਰ ਦੇ ਗਾਏ ਇਸ ਭੇਂਟ ਨਾਲ, ਮਾਤਾ ਜੀ ਦੀ ਇਸ ਉਤਸਵ ਦੇ ਨਾਲ। ਅਤੇ ਆਓ ਫਿਰ ਸੁਣਦੇ ਹਾਂ ਨਰਿੰਦਰ ਚੰਚਲ ਦੀ ਗਾਈਏ ਭੇਂਟ।

0: ਜੇ ਤੁਸੀਂ ਹੋਵੋ ਔਰ ਨਾਲ ਅਸੀਂ ਹੋਈਏ, ਇਸ ਤੋਂ ਵਧੀਆ ਗੱਲ ਹੋ ਹੀ ਕੀ ਸਕਦੀ ਹੈ। ਔਰ ਇਹ ਕਿੱਦਾਂ ਹੋਏਗਾ, 0181 2342 173 ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਔਰ ਸਾਡੇ ਨਾਲ ਜੁੜ ਜਾਣਾ, ਜਿੱਦਾਂ ਕਿ ਇਹ ਕਾਲਰ ਦੋਸਤ ਜੁੜਨ ਲੱਗੇ ਨੇ। ਆਓ ਫਿਰ ਸਿੱਧੀ ਲੈ ਲਈਏ ਇਹਨਾਂ ਦੀ ਕਾਲ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਰਾਜੂ ਜੀ, ਤੁਹਾਡੀ ਆਵਾਜ਼ ਪਹੁੰਚ ਗਈ ਮੇਰੇ ਤੱਕ। ਤੋ ਅੱਜ ਫਿਰ ਗੀਤ ਕਿਹੜਾ ਸੁਣਨਾ ਹੈ ਤੁਸੀਂ? ਤੁਹਾਡੀ ਆਵਾਜ਼ ਨਹੀਂ ਆਈ, ਦੁਬਾਰਾ ਦੱਸੋ। ਸਤਵਿੰਦਰ ਬਿੱਟੀ ਦਾ ਗੀਤ ਸੁਣਨਾ ਤੁਸੀਂ?
1: ਹਾਂਜੀ।
0: ਹੋਰ ਕਿਹੜੇ ਕਿਹੜੇ ਸਿੰਗਰ ਪਸੰਦ ਨੇ ਤੁਹਾਨੂੰ?
1: ਸਾਰੇ ਪਸੰਦ ਆ ਸਰ ਜੀ,
0: ਸਾਰੇ ਪੁਰਾਣੇ ਚੰਗੇ ਲੱਗਦੇ ਨੇ। ਲਓ ਜੀ, ਲਓ ਲਓ ਫਿਰ ਸਤਵਿੰਦਰ ਬਿੱਟੀ ਦਾ ਇੱਕ ਬਹੁਤ ਵਧੀਆ ਨੱਚਣ ਟੱਪਣ ਵਾਲਾ ਗੀਤ ਆ, ਉਹ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਤੁਸੀਂ ਸਾਡੇ ਨਾਲ ਜੁੜੇ ਹੋ, ਇਹਦੇ ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ ਤੁਹਾਡਾ ਵੀ।

ਲਓ ਜੀ, ਸਿਰੋਂ ਉਹ ਪਤਾਸੇ ਵਾਰ ਗਿਆ। ਔਰ ਸਿਰੋਂ ਪਤਾਸੇ ਵਾਰਨ ਦਾ ਮਤਲਬ ਕੀ ਹੁੰਦਾ ਪਤਾ ਹੈ ਤੁਹਾਨੂੰ? ਕਿਸੇ ਨੂੰ ਜ਼ਰੂਰ ਦੱਸਣਾ ਜਦੋਂ ਤੁਹਾਡੀ ਕਾਲ ਲੱਗੇਗੀ ਨਾ। ਆਪਾਂ ਵੀ ਸੁਣਨਾ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਕਿ ਨਹੀਂ ਪਤਾ। ਇਹ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਮੈਨੂੰ ਉਮੀਦ ਹੈ ਕਿ ਤੁਹਾਡੇ 'ਚੋਂ ਕੋਈ ਨਾ ਕੋਈ

ਇਹ ਜਵਾਬ ਦੇ ਜ਼ਰੂਰ ਦਊਗਾ ਕਿ ਸਿਰੋਂ ਪਤਾਸੇ ਵਾਰਨ ਦਾ ਮਤਲਬ ਹੁੰਦਾ ਕੀ ਹੈ। ਅਤੇ ਫਿਲਹਾਲ ਮਤਲਬ ਦੀ ਗੱਲ ਇਹ ਹੈ ਕਿ ਹੁਣ ਮੈਸੇਜ ਪੜ੍ਹਨ ਜਾ ਰਿਹਾ ਜਿਨ੍ਹਾਂ ਦੇ ਆਏ ਹੋਏ ਨੇ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਬਹੁਤ ਬਹੁਤ ਧੰਨਵਾਦ ਔਰ ਮੁਬਾਰਕਬਾਦ ਕਿ ਤੁਹਾਡਾ ਪਹਿਲਾ ਕਾਲ ਲੱਗ ਗਿਆ ਜੀ। ਬਠਿੰਡੇ ਤੋਂ ਹੀ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ ਔਰ ਨਾਲ ਇਹਨਾਂ ਦੇ ਗੁਰਲੀਨ ਕੌਰ ਵੀ ਜੁੜ ਗਏ ਨੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਇਸੇ ਤਰ੍ਹਾਂ ਆਪਣੇ ਜਿਹੜੇ ਮੈਸੇਜ ਆ ਨਾ ਸਾਨੂੰ ਕਰਦੇ ਰਿਹਾ ਕਰੋ, ਬੜਾ ਚੰਗਾ ਲੱਗਦਾ। ਕਰਨ ਕਨੇਰਾ ਮੁਹੱਲਾ ਪਟਿਆਲਾ ਤੋਂ ਸਾਡੇ ਨਾਲ ਜੁੜੇ ਨੇ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਉਹਨਾਂ ਦਾ ਸਾਰਾ ਪਰਿਵਾਰ, ਹਾਰਦਿਕ ਅਤੇ ਵੰਸ਼ ਬੱਤਾ ਵੀ ਜੁੜੇ ਹੈ ਜੀ। ਇਹਨਾਂ ਸਾਰਿਆਂ ਨੂੰ ਵੀ ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਕਮਲ ਬਲੂਜਾ, ਮਧੂ, ਸਾਗਰ ਉਮੰਗ, ਆਕਾਂਕਸ਼ਾ ਗੁੜੀਆ, ਮਾਹੀ, ਇਸ਼ਤਾ ਅਰੋੜਾ, ਇਹ ਜੁੜੇ ਨੇ ਜੀ ਮਜੂਰ ਦੇ ਟਿੱਲੇ ਦਿੱਲੀ ਤੋਂ। ਉੱਤੋਂ ਦਿੱਲੀ ਵਾਲਿਓ ਤਿਆਰ ਰਹੋ, ਬਹੁਤ ਛੇਤੀ ਤੁਹਾਡੇ ਨਾਲ ਮੇਲੇ ਹੋਣਗੇ ਸਾਡੇ। ਕਿੱਦਾਂ ਹੋਣਗੇ ਇਹ ਤਾਂ ਜ਼ਰੂਰ ਦੱਸਾਂਗਾ, 21 ਤੋਂ ਲੈ ਕੇ ਅਤੇ 26 ਤਰੀਕ ਤੱਕ ਉੱਥੇ ਹੀ ਆਉਣਾ ਮੈਂ, ਬਸ ਜੁੜਾਂਗੇ ਸਾਰੇ ਜਣੇ। ਕਿੱਥੇ ਆਉਣਾ ਕੀ ਆਉਣਾ ਇਹ ਸਭ ਤੁਹਾਨੂੰ ਮੇਰੇ ਇੰਸਟਾਗ੍ਰਾਮ ਹੈਂਡਲ ਤੋਂ ਪਤਾ ਲੱਗ ਜਾਊਗਾ। ਮੇਰੇ ਇੰਸਟਾਗ੍ਰਾਮ ਹੈਂਡਲ ਨੂੰ ਜਾ ਕੇ ਸਰਚ ਕਰੋ, ਗੌਰਵ ਕੋਚਰ ਹੈ, ਸਪੋਰਟਸ ਗੁਰੂ GK ਹੈ, ਸਰਚ ਕਰੋ ਔਰ ਨਾਲੋ ਨਾਲ ਸਾਡੇ ਆਕਾਸ਼ਵਾਣੀ ਜਲੰਧਰ ਦੇ ਇੰਸਟਾਗ੍ਰਾਮ ਹੈਂਡਲ ਨੂੰ ਫੋਲੋ ਜ਼ਰੂਰ ਕਰਨਾ। ਤੁਸੀਂ ਫੋਲੋ ਕਰ ਨਹੀਂ ਰਹੇ ਉੱਥੇ, ਇਹ ਆਪਾਂ ਦੱਸਣਾ ਹੈ ਦੁਨੀਆ ਨੂੰ ਕਿ ਜਲੰਧਰ ਵਾਲੇ ਕਿਸੇ ਤੋਂ ਘੱਟ ਨਹੀਂ ਔਰ ਜਲੰਧਰ ਰੇਡੀਓ ਦੁਨੀਆ ਦਾ ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਰੇਡੀਓ ਹੈ। ਇਹ ਗੱਲ ਦੱਸਣੀ ਹੈ, ਸਾਨੂੰ ਫੋਲੋ ਕਰੋ, ਆਕਾਸ਼ਵਾਣੀ ਜਲੰਧਰ ਨੂੰ ਫੋਲੋ ਕਰੋ, ਸਪੋਰਟਸ ਗੁਰੂ GK ਨੂੰ ਫੋਲੋ ਕਰੋ, ਯਾਨੀ RJ ਗੌਰਵ ਨੂੰ, ਹੋਰ ਵੀ ਜਿੰਨੇ ਅਨਾਊਂਸਰ ਹੈ ਸਭ ਨੂੰ ਫੋਲੋ ਕਰੋ, ਕਰ ਲਓ। ਅਸੀਂ ਫੋਲੋ ਕਰਦੇ ਪਏ ਹਾਂ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਮੈਸੇਜ ਆਇਆ, ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ ਨਾਲ ਉਹਨਾਂ ਦੇ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ ਅਤੇ ਸਜਨੀ, ਇਹ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਸਾਨੂੰ ਪਹੁੰਚ ਗਈ ਹੈ ਔਰ ਫਰਮਾਇਸ਼ਾਂ ਬਹੁਤ ਸਾਰੀਆਂ ਹੈ। ਸਾਰਿਆਂ ਦੀ ਫਰਮਾਇਸ਼ਾਂ ਪੜ੍ਹਾਂਗੇ ਵਾਰੋ ਵਾਰੀ। ਫਿਲਹਾਲ ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਨਾ ਸਾਡੇ ਕੋਲ ਪਹੁੰਚ ਗਈ ਹੈ ਔਰ ਗੀਤ ਇਹ ਪਤਾ ਕਿਹੜਾ ਸੁਣਨਾ ਚਾਹੁੰਦੇ ਨੇ, ਸਤਿੰਦਰ ਸਰਤਾਜ ਦਾ। ਆਓ ਜੀ ਸਤਿੰਦਰ ਸਰਤਾਜ ਨੂੰ ਹਾਕ ਮਾਰਦੇ ਹਾਂ। ਉਹ ਬਹੁਤਾ ਸੋਚਦੇ ਹੁੰਦੇ ਨਹੀਂ, ਕਿਉਂ ਨਹੀਂ ਸੋਚਦੇ, ਆਹ ਸੁਣ ਲਓ।

ਜੀ ਬਹੁਤ ਸਿਆਣੀ ਗੱਲ ਕਹੀ ਹੈ ਕਿ ਜਿੰਨੀ ਲੋੜ ਹੋਵੇ ਨਾ ਓਨਾ ਲੈ ਲਓ, ਬਹੁਤਾ ਸੋਚਣ ਦੀ ਲੋੜ ਹੈ ਨਹੀਂ, ਉਸ ਈਸ਼ਵਰ ਨੂੰ ਪਤਾ ਹੈ ਕਿ ਤੁਹਾਡੀ ਲੋੜ ਕਿੰਨੀ ਹੈ ਔਰ ਉਹਦੇ ਕੋਲੋਂ ਲੋੜ ਦੀ ਜਿਹੜੀ ਥੋੜ ਹੈ ਨਾ ਉਹ ਨਹੀਂ ਹੈ, ਔਰ ਸਾਡੇ ਕੋਲ ਥੋੜ ਬਿਲਕੁਲ ਨਹੀਂ ਹੈ ਫੋਨ ਕਾਲਾਂ ਦੀ, ਔਰ ਸਾਨੂੰ ਲੋੜ ਹੈ ਸਾਡੇ ਸਰੋਤਿਆਂ ਦੀ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਨਮਸਕਾਰ ਜੀ, ਕੌਣ ਬੋਲ ਰਹੇ ਨੇ? ਗਿਆਨ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੋ ਕੀ ਹਾਲ ਚਾਲ ਨੇ? ਫਿਰ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਅੱਜ? ਤੁਹਾਡੀ ਆਵਾਜ਼ ਨਹੀਂ ਆ ਰਹੀ ਮੇਰੇ ਕੋਲ। ਹੈਲੋ, ਹਾਂਜੀ ਜੀ, ਹਾਂ ਆ ਰਹੀ ਹੈ ਜੀ, ਦੱਸੋ ਜੀ। ਅੱਛਾ, ਗੁਆਂਢੀਆਂ ਦੇ ਕਾਵਾਂ। ਅੱਛਾ, ਗੁਆਂਢੀਆਂ ਦੇ ਕਾਵਾਂ ਨੂੰ ਤੁਸੀਂ ਆਵਾਜ਼ ਮਾਰ ਰਹੇ ਹੋ। ਅੱਛਾ, ਮੈਂ ਇੱਕ ਸਵਾਲ ਪੁੱਛਿਆ ਸੀ, ਤੁਹਾਨੂੰ ਪਤਾ ਹੋਣਾ ਕਿ ਸਿਰ ਤੋਂ ਪਤਾਸੇ ਵਾਰਨ ਦਾ ਮਤਲਬ ਕੀ ਹੁੰਦਾ? ਹਾਂਜੀ, ਕਦੋਂ ਕਦੋਂ ਕੀਤੇ ਜਾਂਦੇ ਸਿਰ ਤੋਂ ਪਤਾਸੇ, ਕਦੋਂ ਵਾਰੇ ਜਾਂਦੇ ਨੇ? ਹਾਂ, ਵਿਆਹ ਸ਼ਾਦੀਆਂ ਤੇ ਤਿਉਹਾਰ ਜਾਂਦੇ, ਮਤਲਬ ਉਹਦਾ ਮਤਲਬ ਕੀ ਹੁੰਦਾ? ਇਹ ਤਾਂ ਮਤਲਬ ਮੈਂ ਸਮਝ ਗਿਆ ਕਿ ਜਿਹੜਾ ਸਿਰ ਤੋਂ ਪਤਾਸੇ ਵਾਰਨਾ ਉਹਦਾ ਮਤਲਬ ਹੁੰਦਾ ਖੁਸ਼ੀ ਗਮੀ ਵਾਲਾ, ਖੁਸ਼ੀ ਵਾਲਾ, ਪਰ ਕਿਉਂ, ਮਤਲਬ ਉਹਦੇ ਪਿੱਛੇ ਕੋਈ ਖਾਸ ਕਾਰਨ ਹੈ ਜਾਂ ਕਿਉਂ ਕੀਤਾ ਜਾਂਦਾ? ਹਾਂ, ਉਹ ਤਾਂ ਮੈਂ ਸਮਝ ਗਿਆ ਕਿ ਸਿਰ ਤੋਂ ਪਤਾਸੇ ਵਾਰਨਾ ਮਤਲਬ ਖੁਸ਼ੀ ਮਨਾਉਣਾ, ਮਤਲਬ ਪਰ ਇਹ ਪਤਾਸੇ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਇਹ ਥੋੜ੍ਹਾ ਜਿਹਾ ਮਤਲਬ ਹੋਰ ਹੈ, ਕੋਈ ਨਹੀਂ, ਆਪਾਂ ਜਿਹੜੇ ਸਾਡੇ ਅਗਲੇ ਕਾਲਰ ਆਉਣਗੇ ਉਹਨਾਂ ਨਾਲ ਵੀ ਗੱਲ ਕਰਾਂਗੇ, ਔਰ ਉਹਦੇ ਪਿੱਛੇ ਕਾਰਨ ਕੀ ਹੈ ਇਹ ਤੁਹਾਨੂੰ ਦੱਸਾਂਗਾ। ਅਤੇ ਤੁਸੀਂ ਸਾਨੂੰ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਡਾ ਮਨਪਸੰਦੀਦਾ ਗੀਤ ਚਲਾਉਣ ਜਾ ਰਿਹਾ, ਬਹੁਤ ਬਹੁਤ ਧੰਨਵਾਦ। ਅਤੇ ਦੇਖੋ ਜੀ, ਸਾਡੇ ਜਿਹੜੇ ਸਰੋਤੇ ਆ ਨਾ, ਉਹਨਾਂ ਨੂੰ ਬਹੁਤ ਕੁਛ ਪਤਾ ਹੈ, ਬਿਲਕੁਲ ਉਹ ਜਾਨੀ ਜਾਨ ਨੇ। ਅਤੇ ਮਤਲਬ ਕੀ ਹੁੰਦਾ ਸਿਰ ਤੋਂ ਪਤਾਸੇ ਵਾਰਨਾ? ਇੱਕ ਗੱਲ ਤਾਂ ਇਹਨਾਂ ਸਹੀ ਕਿ ਖੁਸ਼ੀ ਦਾ ਜਦੋਂ ਕੰਮ ਹੁੰਦਾ ਕਿ ਉਦੋਂ ਵਾਰੇ ਜਾਂਦੇ ਨੇ, ਕਿਉਂ ਵਾਰੇ ਜਾਂਦੇ ਨੇ, ਹੋਰ ਕੀ ਚੱਕਰ, ਇਹ ਵੀ ਜ਼ਰੂਰ ਦੱਸਣਾ। ਇਹ ਕਰਦੇ ਹਾਂ, ਜਿੱਦਾਂ ਸਾਡੇ ਅਗਲੇ ਕਾਲਰ ਦੋ ਸਾਡੇ ਨਾਲ ਜੁੜਦੇ ਨੇ, ਇਹ ਗੱਲ ਵੀ ਕਰਦੇ ਹਾਂ। ਫਿਲਹਾਲ ਗੀਤ ਸੁਣਾਉਣ ਜਾ ਰਿਹਾ, ਜਿਹੜਾ ਗੀਤ ਇਹਨਾਂ ਨੇ ਕਾਵਾਂ ਦੀ ਗੱਲ ਕੀਤੀ ਹੈ, ਉਹ ਕਾਵਾਂ ਦਾ ਵੀ ਬੜਾ ਵੱਡਾ ਰੋਲ ਹੈ ਸਾਡੇ ਜੀਵਨ ਦੇ ਵਿੱਚ। ਬਹੁਤ ਸਾਰੇ ਮੁਹਾਵਰੇ ਕਾਵਾਂ 'ਤੇ ਬਣੇ ਨੇ, ਕਿਉਂ ਬਣੇ ਨੇ, ਉਹਦੇ ਪਿੱਛੇ ਕੀ ਜੁਗਤਾਂ ਨੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਤਾਂ ਹੈਗੀਆਂ, ਅਤੇ ਮੇਰੇ ਨਾਲ ਸਾਂਝੀਆਂ ਵੀ ਕਰਿਆ ਕਰੋ। ਅੱਜ ਸਾਂਝੀਆਂ ਕਰਦੇ ਹਾਂ, ਅੱਜ ਸਮਾਂ ਵੀ ਹੈ ਔਰ ਮੌਕਾ ਵੀ ਹੈ, ਦਸਤੂਰ ਵੀ ਹੈ ਔਰ ਹਜ਼ੂਰ ਵੀ ਨੇ, ਅਤੇ ਆਓ ਫਿਰ ਪਹਿਲੇ ਇਹ ਗੀਤ ਸੁਣ ਲੈਂਦੇ ਹਾਂ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਔਰ ਕਾਲਰ ਦੋਸਤ ਅਗਲੇ ਜੁੜ ਗਏ ਨੇ ਸਾਡੇ ਨਾਲ ਆ ਜਾਓ ਜੀ ਲੰਘ ਆਓ ਨਮਸਕਾਰ ਜੀ ਕੌਣ ਬੋਲ ਰਹੇ ਨੇ ਆਪਣਾ ਤਾਰਫ ਕਰਵਾ ਦਿਓ
1: ਸਰ ਨਮਸਕਾਰ ਜੀ
0: ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਜੀ ਮੈਂ ਨਾ ਰਮੇਸ਼ ਕੁਮਾਰ ਰਾਜੌਰੀ ਬੋਲ ਰਿਹਾ
0: ਰਮੇਸ਼ ਕੁਮਾਰ ਜੀ ਬਹੁਤ ਬਹੁਤ ਸਵਾਗਤ ਹੈ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ
1: ਸਰ ਪਟੇਲ ਨਗਰ ਮਲੋਟ ਤੋਂ ਬੋਲ ਰਹੇ ਜੀ
0: ਪਟੇਲ ਨਗਰ ਮਲੋਟ ਤੋਂ ਔਰ ਮਲੋਟ ਵਾਲਿਆਂ ਦਾ ਬਹੁਤ ਪਿਆਰ ਹੈ ਸਾਡੇ ਨਾਲ ਹਮੇਸ਼ਾ ਕਾਲ ਕਰਦੇ ਨੇ ਔਰ ਸਾਡੇ ਨਾਲ ਜੁੜਦੇ ਵੀ ਨੇ ਔਰ ਆਪਣਾ ਪਿਆਰ ਦਿਖਾਉਂਦੇ ਵੀ ਹੈ ਰਾਤ ਤੱਕ ਸਾਡੇ ਨਾਲ ਜੁੜੇ ਰਹਿੰਦੇ ਨੇ
1: ਦੇਖੋ ਆਕਾਸ਼ਵਾਣੀ ਸੀ ਜਿਹੜਾ ਮਲੋਟ ਦੇ ਸਰੋਤਿਆਂ ਅਤੇ ਅਦਰ ਜਿਹੜੇ ਅਦਰ ਜੋ ਸੁਣ ਰਹੇ ਨੇ ਉਹਨਾਂ ਸਰੋਤਿਆਂ ਦਾ ਆਕਾਸ਼ਵਾਣੀ ਇੱਕ ਜੀ ਮੈਂਬਰ ਨੇ ਜੀ ਇੱਕ ਪਰਿਵਾਰਿਕ ਮੈਂਬਰ ਨੇ ਜੀ
0: ਬਿਲਕੁਲ ਜੀ ਬਿਲਕੁਲ ਇਹ ਤੁਹਾਡੇ ਨਾਲ ਪਿਆਰ ਸਾਰਿਆਂ ਦਾ ਇੰਨਾ ਹੈ ਕਿ ਮਤਲਬ ਨਾ ਤਾਂ ਆਪਾਂ ਸੁਣਦੇ ਹਾਂ ਨਾ ਤੁਹਾਨੂੰ ਸੁਣ ਦੇਈਦਾ ਤੇ ਅੱਜ ਫਿਰ ਗੀਤ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ
1: ਸਰ ਗੀਤ ਵੀ ਫਿਰ ਇਹਦੇ ਨਾਲ ਤਾਲਮੇਲ ਕਰਦਾ ਲੱਗੀ ਵਾਲੇ ਤੇ ਕਦੇ ਨਹੀਂ ਸੁਣਦੇ ਤੇ ਤੇਰੀ ਕਿਵੇਂ ਅੱਖ ਲੱਗ
0: ਓਹੋ ਬਿਲਕੁਲ ਬਹੁਤ ਸਾਰੇ ਮਤਲਬ ਗੀਤਕਾਰਾਂ ਨੇ ਔਰ ਸੰਗੀਤਕਾਰਾਂ ਨੇ ਇਹ ਗੀਤ ਗਾਇਆ ਤੇ ਮੇਰੇ ਕੋਲ ਅੱਜ ਪਏ ਨੇ ਜਗਜੀਤ ਜ਼ੇਵਰੀ ਉਹਨਾਂ ਦਾ ਤੁਹਾਨੂੰ ਸੁਣਾਉਣਾ ਇਹੀ ਲੱਗੀ ਵਾਲੇ ਤੱਕ ਕਦੇ ਨਹੀਂ ਸੁਣਦੇ ਕਿ ਤੇਰੀ ਕਿਵੇਂ ਅੱਖ ਲੱਗ ਗਈ ਤੇ ਲਓ ਜੀ ਅੱਖ ਨਹੀਂ ਲਾਣੀ ਅਸੀਂ ਆ ਰਹੇ ਹਾਂ ਗੀਤ ਲੈ ਕੇ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ
1: ਠੀਕ ਠੀਕ ਸਰ ਸ਼ੁਕਰੀਆ

ਬਿਲਕੁਲ ਜੀ, ਲੱਗੀ ਵਾਲੇ ਬਿਲਕੁਲ ਨਹੀਂ ਸੌਂਦੇ, ਔਰ ਤੁਹਾਡੀ ਵੀ ਅੱਖ ਨਹੀਂ ਲੱਗਣੀ ਚਾਹੀਦੀ, ਔਰ ਜੇ ਅੱਖ ਲੱਗਦੀ ਪਈ ਹੈ ਤਾਂ ਜਗਾ ਦਿੰਦੇ ਹਾਂ, ਕਿਉਂਕਿ ਵਿਹਲਾ ਆ ਗਿਆ। ਮੈਸੇਜ ਪੜ੍ਹ ਲਵਾਂ। ਕ੍ਰਿਸ਼ਨਾ ਪਾਰਕ ਨਵੀਂ ਦਿੱਲੀ ਤੋਂ ਸਾਡੇ ਨਾਲ ਜੁੜ ਗਏ ਨੇ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਗੁਰਵਿੰਦ ਸਿੰਘ ਜੋੜਾ, ਔਰ ਉਹਨਾਂ ਦੇ ਬਹੁਤ ਸਾਰੇ ਸਾਥੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਮੈਸੇਜ ਕਰਨ ਦੇ ਲਈ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ, ਮੇਰਾਜ ਜਹਾਂ, ਇਹ ਲਕਸਰ ਹਰਿਦੁਆਰ ਤੋਂ, ਮਾਫ ਕਰਨਾ, ਉੱਤਰਾਖੰਡ ਦੇਵ ਭੂਮੀ ਉੱਤਰਾਖੰਡ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਧੰਨਵਾਦ। ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨ ਦੀਪ, ਆਰਜ਼ੂ ਗੁੱਡੂ, ਪਟੇਲ ਨਗਰ ਮਲੋੜ ਤੋਂ, ਹੁਣੇ ਇਹਨਾਂ ਨਾਲ ਗੱਲ ਵੀ ਹੋਈ ਸੀ ਅਤੇ ਮੈਸੇਜ ਵੀ ਪੜ੍ਹ ਦਿੱਤਾ ਜੀ ਇਹਨਾਂ ਦਾ। ਪਿੰਡ ਅਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜਿੰਦ, ਹਰਿਆਣੇ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਕਹਿੰਦੇ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ, ਬਸ ਮੈਸੇਜ ਜ਼ਰੂਰ ਪੜ੍ਹ ਦੇਣਾ। ਜ਼ਰੂਰ ਜੀ, ਆ ਦੇਖੋ ਮੈਸੇਜ ਵੀ ਤੁਹਾਡਾ ਪੜ੍ਹ ਦਿਆਂਗੇ, ਤੁਹਾਡੇ ਗੀਤ ਵੀ ਚਲਾ ਦਿਆਂਗੇ। ਹੋਰ ਹੁਕਮ ਕਰੋ ਮੇਰੇ ਆਕਾ, ਕਿੱਥੇ ਪਾਈਏ ਪਟਾਕਾ। ਕਹਿੰਦੇ ਪ੍ਰੋਗਰਾਮ ਪੇਸ਼ਕਰਤਾ ਨੂੰ ਢੇਰ ਸਾਰਾ ਪਿਆਰ, ਬਹੁਤ ਬਹੁਤ ਨਮਸਕਾਰ। ਗੁਲਾਮ ਰੋਡ, ਹਰਗੋਬਿੰਦ ਨਗਰ, ਨਵੇਂ ਸ਼ਹਿਰ ਤੋਂ ਸਾਡੇ ਨਾਲ ਜੁੜੇ ਨੇ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਤੀਸ਼ਾ ਅਤੇ ਮੈਕਸ। ਔਰ ਮੈਕਸ ਹੀ ਗੀਤ ਸੁਣਨਾ, ਯਾਨੀ ਕਿ ਕਹਿੰਦੇ ਗੀਤ ਕਿਸੇ 'ਚ ਵੀ ਸ਼ਾਮਿਲ ਕਰ ਲਿਓ ਸਾਨੂੰ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਅਤੇ ਨਾਲ ਇਹਨਾਂ ਦੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਅੰਮ੍ਰਿਤਸਰ ਦੇ, ਮਾਫ਼ ਕਰਨਾ, ਚੰਡੀਗੜ੍ਹ ਦੇ ਨੇੜੇ ਹੀ ਹੈ, ਬਸ ਥੋੜ੍ਹੀ ਜਿਹੀ ਅੱਗੇ ਪਹਾੜਾਂ ਨੂੰ ਚੱਲੋ ਆ ਜਾਂਦਾ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬੱਟਾ ਬਜਾਜ, ਇਹ ਸਾਰੇ ਵੀ ਜੁੜ ਗਏ ਜੀ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਜੁੜਦੇ ਰਹੋ, ਕਾਲ ਕਰਦੇ ਰਹੋ। ਔਰ ਗੀਤ ਗੀਤ ਕਹਿੰਦੇ ਗੁਰਦਾਸ ਮਾਨ ਜੀ ਦਾ ਲਾ ਦਿਓ, ਰਾਤਾਂ ਚੰਨ ਨਾਲ, ਰਾਤੀ ਚੰਨ ਨਾਲ ਗੱਲਾਂ ਕਰਦੇ, ਲਓ ਜੀ ਕਰਦਿਆਂ ਚੰਨ ਨਾਲ ਗੱਲਾਂ, ਆ ਜਾਓ।

0: मुक ना जावे प्रोग्राम वे स्रोत्या आ जा लोए लोए ये प्रोग्राम देखो जी लोए लोए पहुंच गए ने कॉल बज गई है चकनी जरूर है आओ चकदे हैं। नमस्कार जी कौन बोल रहे ने?
1: हेलो नमस्कार जी।
0: नमस्कार जी कौन बोल रहे ने?
1: धर्मा सागर बोल रहे गौरव सर जी।
0: धर्मा सागर जी बहुत बहुत स्वागत है।
1: धन्यवाद।
0: ਆਪਣੇ ਸ਼ਹਿਰ ਦਾ ਪਤਾ ਦੱਸ ਦਿਓ।
1: ਹਾਂਜੀ ਫਾਜ਼ਿਲਕਾ ਤੋਂ।
0: ਹਾਂ ਮੈਂ
1: ਡੇਰਾ ਕਲੋਂ ਦੀ ਫਾਜ਼ਿਲਕਾ।
0: ਮੈਨੂੰ ਤਾਂ ਪਤਾ, ਮੈਂ ਕਿਹਾ ਬਾਕੀਆਂ ਨੂੰ ਪਤਾ ਲੱਗ ਜਾਵੇ ਜਿਹੜੇ ਨਵੇਂ ਜੁੜੇ ਨੇ।
1: ਹਾਂਜੀ
0: ਤਾਂ ਫਿਰ ਕਿਹੜਾ ਗੀਤ ਸੁਣਨਾ ਅੱਜ?
1: ਗੀਤ ਸੁਣਾਵੇ ਚਲੋ ਅੱਜ ਦੇਖਿਆ। ਹਾਂ ਮੈਂ ਦੇਖੀ ਜੀ ਬਾਤ ਲਾਡਲੀ ਫਿਲਮ।
0: ਲਾਡਲੀ ਫਿਲਮ ਦਾ ਗੀਤ ਸੁਣਨਾ ਤੁਸੀਂ? ਜਿਵੇਂ ਗੀਤ ਦੇ ਵਿੱਚ ਫਿਲਮ ਲਾਡਲੀ ਹੈ, ਲਾਡਲੀਆਂ ਧੀਆਂ ਵੀ ਹੈਗੀਆਂ ਤੁਹਾਡੀਆਂ?
1: ਬਿਲਕੁਲ
0: ਜੀ ਬਿਲਕੁਲ, ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ, ਮੈਂ ਮੰਨਦਾ ਇਸ ਗੱਲ ਨੂੰ। ਔਰ ਕਰਦੇ ਕੀ ਹੋਏ ਵੀ ਦੱਸ ਦਿਓ। ਅੱਛਾ ਜੀ, ਜੈਂਟਸ ਕੇ ਲੇਡੀਜ਼ ਟੇਲਰ? ਅੱਛਾ ਜੈਂਟਸ ਟੇਲਰ। ਤੇ ਇਹ ਜ਼ਿਆਦਾਤਰ ਕੀ ਕੀ ਸੀਂਦੇ ਹੋ?
1: ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਸਾਰਾ ਕੁਝ ਬਣਾ ਲਈ।
0: ਵੈਰੀ ਗੁੱਡ। ਮਤਲਬ ਹੁਣ ਕੁਛ ਫਾਜ਼ਿਲਗਾਹ ਦੇ ਜਿਹੜੇ ਕੁਰਤੇ ਮਸ਼ਹੂਰ ਨੇ ਤੁਹਾਡੇ ਕਰਕੇ ਮਸ਼ਹੂਰ ਨੇ ਪਜਾਮੇ?
1: ਸਾਡੇ ਕਰਕੇ ਤਾਂ
0: ਨਹੀਂ, ਦੇਖੋ ਤੁਸੀਂ
1: ਸਾਡੇ ਤੋਂ ਪਹਿਲਾਂ।
0: ਹਾਂ ਬਿਲਕੁਲ
1: ਚੱਲਦਾ ਆ ਰਿਹਾ ਪ੍ਰੋਗਰਾਮ।
0: ਬਿਲਕੁਲ ਬਿਲਕੁਲ ਪ੍ਰੋਗਰਾਮ ਚੱਲਦਾ ਆ ਰਿਹਾ, ਲੇਕਿਨ ਫਿਰ ਤੁਸੀਂ ਉਹਦੇ 'ਚ ਆਪਣੀ ਸਾਂਝ ਪਾਈ ਹੈ, ਤੁਹਾਡਾ ਵੀ ਇੱਕ ਨਾਂ ਹੈ, ਰੁਤਬਾ ਉਹਦੇ ਵਿੱਚ। ਅਤੇ ਉਮੀਦ ਹੈ ਕਿ ਜਦੋਂ ਅਸੀਂ ਆਵਾਂਗੇ ਤਾਂ ਕੁੜਤਾ ਪਜਾਮੇ ਵਧੀਆ ਜਿਹਾ ਸੀ ਕੇ ਦਿਓਗੇ ਸਾਨੂੰ। ਅੱਛਾ ਇੱਕ ਵਾਰੀ ਫਿਰ ਦੱਸ ਦਿਓ। ਹਾਂ ਗੀਤ ਕਿਹੜਾ ਕਿਹੜਾ ਗੀਤ ਸੁਣਨਾ ਜੇ?
1: ਮੁਹੰਮਦ ਰਫੀ ਦੀ ਆਵਾਜ਼ 'ਚ ਅਸਾਂ ਯਾਰ ਦੇ ਨਜ਼ਾਰੇ ਵਿੱਚ ਰੱਬ ਦੇਖਿਆ।
0: ਅੱਛਾ ਯਾਰ ਵਿੱਚ ਰੱਬ ਦੇਖਿਆ।
1: ਡੈਡੀਕੇਟ ਕਰਨਾ ਸਰ ਜੀ ਇੰਦਰਜੀਤ ਮੰਗੇ ਨੂੰ।
0: ਅੱਛਾ ਜੀ, ਕੋਈ ਖਾਸ ਗੱਲ? ਤੁਹਾਡੇ ਖਾਸ ਮਿੱਤਰ ਨੇ?
1: ਹਾਂਜੀ ਹਾਂਜੀ।
0: ਅੱਛਾ ਕਦੋਂ ਦੇ ਦੋਸਤ ਨੇ ਉਹ?
1: ਦੇਖੋ
0: ਜੀ ਬੜੀ ਵੱਡੀ ਗੱਲ ਹੈ ਕਿ ਮਤਲਬ ਇੰਨੇ ਇੰਨੇ ਪੁਰਾਣੇ ਦੋਸਤ, ਦੋਸਤੀ ਅੱਜ ਚ ਟਿੱਕੀ ਹੈ, ਮਤਲਬ ਇਹ ਦੋਸਤੀ ਗੂੜੀ ਹੈ ਬੜੀ। ਅੱਛਾ USA ਨੇ, ਪ੍ਰੋਗਰਾਮ ਸੁਣ ਰਹੇ ਨੇ? ਦੇਖੋ ਜੀ ਇਹ ਇਹ ਸਾਨੂੰ ਬਹੁਤ ਹੀ ਚੰਗਾ ਲੱਗਦਾ ਜਦੋਂ ਸਾਡੇ ਪ੍ਰੋਗਰਾਮ ਸੁਣਦੇ ਨੇ। ਔਰ ਅੱਛਾ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਂਦੇ ਨੇ। ਦੇਖੋ ਜੀ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ? ਜੀ ਜੀ ਜੀ ਮੈਨੂੰ ਪਤਾ ਸੇਂਟ ਪੀਟਰਸਬਰਗ, ਕਈ ਵਾਰੀ ਆਪਾਂ ਨਾਂ ਪੜ੍ਹਿਆ ਉਹਨਾਂ ਦਾ। ਅਤੇ ਦੇਖੋ ਇੱਦਾਂ ਦੇ ਜਦੋਂ ਸਰੋਤੇ ਸਾਡੇ ਨਾਲ ਜੁੜਦੇ ਹਨ ਤਾਂ ਸਾਨੂੰ ਆਪ ਨੂੰ ਬੜਾ ਚੰਗਾ ਲੱਗਦਾ, ਸਾਨੂੰ ਲੱਗਦਾ ਕਿ ਹਾਂ ਸਾਡੇ ਨਾਲ ਕੋਈ ਜੁੜਿਆ ਹੋਇਆ। ਬਿਲਕੁਲ ਬਿਲਕੁਲ ਜੀ, ਸਿਰਫ ਆਕਾਸ਼ਵਾਣੀ ਜਲੰਧਰ ਨੂੰ ਤੁਸੀਂ ਨਹੀਂ ਪਿਆਰ ਕਰਦੇ, ਆਪਾਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ। ਔਰ ਅੱਜ ਹੀ

ਸਮਾਣਾ ਸ਼ਹਿਰ ਤੋਂ ਸਾਡੇ ਨਾਲ ਜੁੜੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਈਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਪੂਰਾ ਦਾ ਪੂਰਾ ਖੁਸ਼ ਦਿਲ ਪਰਿਵਾਰ ਕਹਿੰਦੇ ਆਪਾਂ ਬਹੁਤ ਖੁਸ਼ ਹਾਂ ਜੀ। ਅਸੀਂ ਤੁਹਾਡਾ ਗੁਲਾਬ ਦੇ ਫੁੱਲਾਂ ਨਾਲ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਗੁਲਾਬ ਦੇ ਫੁੱਲ ਬਹੁਤ ਸਾਰੇ ਭੇਜਤੇ ਇਹਨਾਂ ਨੂੰ। ਅਤੇ ਹਰਜੀ ਰਾਮ ਮੰਡੀ, ਹਰਜੀ ਰਾਮ ਲੋੜ ਤੋਂ, ਨੱਥੂ ਰਾਮ ਸ਼ਰਮਾ, ਲਲਿਤ, ਇੰਦਰਾਜ, ਸੁਰੇਸ਼ ਕਹਿੰਦੇ ਗੀਤ ਕੋਈ ਵੀ ਸੁਣਾ ਦਿਓ। ਬਹੁਤ ਬਹੁਤ ਧੰਨਵਾਦ, ਧੰਨਵਾਦ ਤੁਹਾਨੂੰ ਸਾਰਿਆਂ ਨੂੰ ਮੈਸੇਜ ਕਰਨ ਲਈ। ਕਰਨ ਕੰਬੋਜ਼, ਚਰਨ, ਰਿਆਂਸ਼, ਮਾਨਵ, ਅਨੁਰੀਤ ਅਤੇ ਨਾਲ ਉਹਨਾਂ ਦੇ ਪਰਿਸ਼ ਲਿਖਿਆ ਪੜ੍ਹ ਲਿਆ ਜੀ, ਪੜ੍ਹ ਗਿਆ ਪਰਿਸ਼। ਕਹਿੰਦੇ ਨੇ ਕਿ ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ। ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਔਰ ਤੁਹਾਡੇ ਸਾਰਿਆਂ ਦੀ ਜਿਹੜੀ ਫਰਮਾਇਸ਼ ਹੈ ਨਾ, ਉਹ ਹੁਣ ਸੁਣਾਉਣ ਜਾ ਰਹੇ ਹਾਂ। ਔਰ ਫਰਮਾਇਸ਼ ਸੀ ਇਹਨਾਂ ਦੀ ਜੀ, ਗੀਤ ਕਹਿੰਦੇ ਤੁਸੀਂ ਸਾਨੂੰ ਸੁਣਾ ਦਿਓ, ਬਲਕਾਰ ਸਿੱਧੂ ਹੋਰਾਂ ਦਾ ਜੀ, ਬੁਲੰਦ ਆਵਾਜ਼ ਵਾਲੇ ਕਲਾਕਾਰ, ਬਲਾਕਾਰ ਯਾਨੀ ਕਿ ਬਲਕਾਰ, ਬਲਕਾਰ ਸਿੱਧੂ ਦਾ ਇਹ ਗੀਤ ਸੁਣਨਾ ਚਾਹੁੰਦੇ ਹਾਂ ਜੀ। ਬਲਕਾਰ ਸਿੱਧੂ ਸਾਹਿਬ ਨੂੰ ਹਾਕ ਮਾਰਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ ਆ ਜਾਓ ਗੀਤ ਸਾਨੂੰ ਸੁਣਾ ਜਾਓ ਤੁਹਾਡੇ ਗੀਤ। ਹੁਣ ਫਰਮਾਇਸ਼ਾਂ ਬਹੁਤ ਨੇ ਅਤੇ ਸਮਾਂ ਥੋੜ੍ਹਾ ਜਿਹਾ ਘੱਟ ਹੈ, ਅਤੇ ਇਸ ਤੋਂ ਪਹਿਲਾਂ ਕਿ ਸਮਾਂ ਅਗਲੇ ਪ੍ਰੋਗਰਾਮ ਦਾ ਸ਼ੁਰੂ ਹੋ ਜਾਵੇ, ਆਹ ਜਿਹੜਾ ਗੀਤ ਤੁਸੀਂ ਸੁਣਨਾ ਹੈ ਨਾ, ਇਹ ਗੀਤ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ। ਕਿਉਂ ਵਧੀਆ? ਇਹ ਤਾਂ ਤੁਹਾਨੂੰ ਜਦੋਂ ਬਲਕਾਰ ਸਿੱਧੂ ਫੁਲਕਾਰੀ ਲੈ ਕੇ ਆਉਣਗੇ ਨਾ, ਉਹ ਹੀ ਦੱਸਣਗੇ। ਆ ਜਾਓ ਫਿਰ ਸੁਣਦੇ ਹਾਂ।

0: ਔਰ ਸਾਡੀ ਜਾਨ ਕੱਢਦਾ ਤੁਹਾਡਾ ਕਾਲ ਨਾ ਆਉਣਾ, ਪਰ ਐਤਕੀ ਜਾਨ ਸਲਾਵਾਂ ਤਾਂ ਮੇਰੀ ਕਿਉਂਕਿ ਕਾਲ ਆ ਗਈ ਹੈ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਭੂਸ਼ਨ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਭੂਸ਼ਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਮਿਹਰਬਾਨੀ ਜੀ।
0: ਤੋ ਭੂਸ਼ਨ ਜੀ, ਹਾਲ ਚਾਲ ਕੀ ਨੇ ਪਹਿਲੇ ਤਾਂ ਇਹ ਦੱਸੋ।
1: ਬੜੇ ਵਧੀਆ ਹਾਲ ਨੇ ਜੀ, ਬੜੇ ਵਧੀਆ।
0: ਦੇਖੋ, ਵਧੀਆ ਹੀ ਰਹਿਣਾ ਚਾਹੀਦਾ ਜਦੋਂ ਤੁਹਾਡੇ ਸਾਰੇ ਦੇ ਨਾਲ
1: ਜਿਹੜੀ। ਠੀਕ ਹੋ ਜੀ?
0: ਬਿਲਕੁਲ ਜੀ, ਮੈਂ ਕਹਿ ਰਿਹਾ ਸੀ ਜਦੋਂ ਤੁਹਾਡੇ ਸਾਰਿਆਂ ਨਾਲ ਸਾਂਝ ਪੈਂਦੀ ਹੈ ਨਾ, ਤਾਂ ਹਾਲ ਚਾਲ ਤਾਂ ਆਪਣੇ ਆਪ ਵਧੀਆ ਹੋ ਜਾਂਦੇ ਨੇ।
1: ਬਿਲਕੁਲ ਸਹੀ ਗੱਲ ਹੈ ਜੀ।
0: ਤਾਂ ਫਿਰ ਇਹ ਦੱਸੋ ਕਿ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਮਾਨਸਾ ਦਾ ਸੁਣਾ ਦਿਓ ਜੀ, ਬੂਟ ਪਾਲਿਸ਼ਾਂ।
0: ਓ, ਰੋਟੀ ਹੱਕ ਦੀ ਖਾਈਏ ਭਾਵੇਂ ਬੂਟ ਪਾਲਿਸ਼ਾਂ ਕਰੀਏ।
1: ਹਾਂਜੀ ਹਾਂਜੀ ਹਾਂਜੀ।
0: ਲਓ ਜੀ, ਫਿਰ ਗੀਤ ਸੁਣਾਉਣ ਜਾ ਰਿਹਾ, ਸਾਡੇ ਨਾਲ ਜੁੜੇ ਇਹਦੇ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
1: ਮਿਹਰਬਾਨੀ ਜੀ
0: ਜੀ।

0: ਬਿਲਕੁਲ ਜੀ, ਕਹਿੰਦੇ ਰੋਟੀ ਹੱਕ ਦੀ ਖਾਈਏ ਭਾਵੇਂ ਬੂਟ ਪਾਲਿਸ਼ਾਂ ਕਰੀਏ, ਔਰ ਅਸੀਂ ਵੀ ਗਾਣਾ ਹੱਕ ਦਾ ਲਾਈਏ ਭਾਵੇਂ ਤੁਹਾਡਾ ਰਾਤ ਰਾਤ ਭਰ ਇੰਤਜ਼ਾਰ ਕਰੀਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸਤਿ
0: ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਵਧੀਆ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ, ਤੁਸੀਂ ਸੁਣਾਓ, ਸਭ ਠੀਕ ਚੱਲ ਰਿਹਾ ਜੀ?
1: ਵਧੀਆ ਵਧੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਹਾਂ, ਆਪਣਾ ਨਾਮ ਦੱਸ ਦਿਓ
1: ਜੀ। ਤਾਂ ਮਰੀ ਜੀ ਫਾਜ਼ਿਲਕਾ
0: ਤੋਂ। ਫਾਜ਼ਿਲਕਾ ਵਾਲਿਆਂ ਨੇ ਲੱਗਦਾ ਲਾਈਨ ਫੜ ਕੇ ਰੱਖੀ ਹੋਈ ਹੈ, ਛੱਡਦੇ ਨਹੀਂ ਉਹ।
1: ਹਾਂਜੀ ਜੀ,
0: ਇਹ ਕੋਈ ਡਾਇਰੈਕਟ ਕਾਲ ਲਾਈ ਹੈ, ਕੋਈ ਡਾਇਰੈਕਟ ਹੌਟ ਲਾਈਨ ਹੈ ਤੁਹਾਡੇ ਕੋਲ?
1: ਹਾਂਜੀ।
0: ਮੈਸੇਜ ਵੀ ਤੁਹਾਡੇ ਆਉਂਦੇ ਨੇ, ਕਾਲ ਵੀ ਤੁਹਾਡੇ ਸਾਰਿਆਂ ਦੇ ਆਉਂਦੇ ਨੇ। ਫਾਜ਼ਿਲਕਾ ਇੱਕ ਸਟੇਸ਼ਨ ਹੈਗਾ ਤਾਂ ਹੈ, ਅਤੇ ਮੈਨੂੰ ਲੱਗਦਾ ਇੱਕ ਹੋਰ ਖੋਲ੍ਹਣਾ ਪੈ ਜਾਣਾ। ਪਿਆਰ ਹੈ ਜੀ ਤੁਹਾਡਾ ਸਾਰਿਆਂ ਦਾ, ਤਾਂ ਸ਼ੁਕਰੀਆ ਬਹੁਤ ਬਹੁਤ ਇਸ ਪਿਆਰ ਲਈ। ਗੀਤ ਕਿਹੜਾ ਸੁਣੋਗੇ, ਕਿਹੜੇ ਸਿੰਗਰ ਦਾ ਸੁਣਾਓਗੇ?
1: ਹੰਸ ਰਾਜ
0: ਹੰਸ। ਲਓ ਜੀ, ਹੰਸ ਰਾਜ ਹੰਸ।

0: ਨੂੰ ਆਵਾਜ਼ ਮਾਰਦੇ ਹਾਂ। ਫਿਲਹਾਲ ਤੁਸੀਂ ਸਾਨੂੰ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਓਕੇ ਸਰ, ਥੈਂਕ ਯੂ।
0: ਓਕੇ ਜੀ, ਲਓ ਇਹਨਾਂ ਨੇ ਹੰਸ ਰਾਜ ਹੰਸ ਦਾ ਕਹਿੰਦੇ ਨੇ ਕਿ ਗੀਤ ਸੁਣਨਾ, ਤਾਂ ਹੰਸ ਰਾਜ ਹੰਸ ਦੇ ਬਹੁਤ ਸਾਰੇ ਗੀਤ ਪਏ ਨੇ ਮੇਰੇ ਕੋਲ। ਆਓ ਫਿਰ ਉਹਨਾਂ ਦਾ ਇੱਕ ਖਾਸ ਗੀਤ ਜਿਹੜਾ ਮੇਰੇ ਸਾਹਮਣੇ ਪਿਆ ਉਹ ਸੁਣਾਉਂਦੇ ਹਾਂ।

0: ਪ੍ਰੋਗਰਾਮ ਚੱਲ ਰਿਹਾ ਜੀ ਸਵਾਗਤ, ਔਰ ਸਾਡੇ ਅਗਲੇ ਕਾਲਰ ਜੁੜ ਗਏ ਨੇ ਸਾਡੇ ਨਾਲ, ਉਹ ਰਾਬਤਾ ਕਾਇਮ ਕਰੀਏ ਇਹਨਾਂ ਦੇ ਨਾਲ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ ਜੀ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਜੀ ਜੀ ਕਾਂਤਾ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਹੀ ਰਹਿਣਾ ਚਾਹੀਦਾ ਜੀ। ਔਰ ਕੀ ਹਾਲ ਚਾਲ ਨੇ ਹਿਮਾਚਲ ਦੇ? ਚਲੋ, ਠੰਡ ਹੋ ਗਈ ਹੈ ਤਾਂ ਫਿਰ ਤਾਂ ਰਜਾਈਆਂ ਕੱਢ ਲੀਆਂ ਹਲੇ ਕਿ ਨਹੀਂ ਕੱਢੀਆਂ? ਜੇ ਮੈਨੇ ਕਹਾ ਰਜਾਈਆਂ ਨਿਕਾਲ ਲਈ, ਰਜਾਈਆਂ ਕੱਢ ਲਈਆਂ ਜੇ? ਵੈਰੀ ਗੁੱਡ ਜੀ, ਚੰਗੀ ਤਰ੍ਹਾਂ ਲੈਣੀ, ਠੰਡ ਲੱਗਣੀ ਨਹੀਂ ਚਾਹੀਦੀ ਤੁਹਾਨੂੰ। ਤਾਂ ਫਿਰ ਅੱਜ ਗੀਤ ਕਿਹੜਾ ਸੁਣਾਈਏ? ਲਓ ਜੀ, ਮਾਸਟਰ ਸਲੀਮ ਦਾ ਗੀਤ ਸੁਣਾਉਂਦੇ ਹਾਂ, ਤੁਸੀਂ ਜੁੜੇ। ਹਾਂ, ਨਵਰਾਤਰੇ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ, ਸ਼ੁਭਕਾਮਨਾਵਾਂ। ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵੀ ਇਹਦੇ ਨਾਲ ਕੀਤੀ ਸੀ, ਔਰ ਤੁਸੀਂ ਇੱਕ ਵਾਰੀ ਫਿਰ ਮੁਬਾਰਕਬਾਦ ਦਿੱਤੀ ਹੈ ਸਾਰਿਆਂ ਨੂੰ, ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ। ਔਰ ਜੀ ਵੈਰੀ ਗੁੱਡ ਜੀ, ਅਤੇ ਆਓ ਫਿਰ ਮਾਸਟਰ ਸਲੀਮ ਦਾ ਗਾਇਆ ਇਹ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗਾ।
1: ਥੈਂਕ ਯੂ
0: ਜੀ। ਹਾਂ ਜੀ, ਬਿਲਕੁਲ ਜੀ, ਬਿਲਕੁਲ। ਲਓ ਜੀ, ਮਾਸਟਰ ਸਲੀਮ ਨੂੰ ਇਹਨਾਂ ਨੇ ਹਾਕ ਮਾਰੀ ਹੈ, ਅਤੇ ਮਾਸਟਰ ਸਲੀਮ ਦਾ ਇਹ ਗੀਤ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰਾ ਲੱਗੇਗਾ। ਇਹ ਗੀਤ ਕਹਿ ਲਓ, ਇਹਨੂੰ ਜੋ ਮਰਜ਼ੀ ਕਹਿ ਲਓ, ਇਹ ਉਸ ਰੱਬ ਦੀ ਆਵਾਜ਼ ਹੀ ਹੈ, ਸਮਝ ਲਓ। ਕਿਉਂ ਹੈ, ਆਓ ਸੁਣਦੇ ਹਾਂ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਸੁਗਾਤ, ਔਰ ਸੁਗਾਤ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਆ ਗਿਆ ਹੈ ਅੱਜ ਦੇ ਆਖਰੀ ਮੈਸੇਜ ਨੂੰ ਪੜ੍ਹਨ ਦਾ। ਔਰ ਆਖਰੀ ਮੈਸੇਜ ਆਇਆ ਹੈ ਜੀ, ਇਹ ਮੈਸੇਜ ਸਾਨੂੰ ਭੇਜਿਆ ਏਕਮ, ਤ੍ਰਿਸ਼ਾ, ਅਰਸ਼ਤਾ ਅਤੇ ਨਾਲ ਉਹਨਾਂ ਦੇ ਅਵਿਸ਼। ਔਰ ਇਹ ਫਰਮਾਇਸ਼ ਕਰਦੇ ਨੇ ਕਿ ਸਾਨੂੰ ਸੁਣਾ ਦਿਓ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ, ਯਾਨੀ ਕਿ ਬਿੰਦ ਰੱਖੀਆ ਸਾਹਿਬ ਨੂੰ ਇਹਨਾਂ ਨੇ ਆਵਾਜ਼ ਮਾਰੀ ਹੈ। ਜੇ ਬਿੰਦ ਰੱਖੀਆ ਸਾਹਿਬ ਨੂੰ ਕਿਹਾ ਤਾਂ ਆਉਣਾ ਤਾਂ ਉਹਨਾਂ ਨੂੰ ਪੈਣਾ ਹੀ ਹੈ, ਅਤੇ ਆਓ ਫਿਰ ਬਿੰਦ ਰੱਖੀਆ ਸਾਹਿਬ ਦਾ ਗਾਇਆ ਇਹ ਗੀਤ, ਔਰ ਇਸ ਗੀਤ ਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਖਤਮ ਕਰਨ ਦੀ ਤੁਹਾਡੇ ਸਾਰਿਆਂ ਕੋਲੋਂ ਲਵਾਂਗੇ ਇਜਾਜ਼ਤ। ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਬਿੰਦ ਰੱਖੀਆ ਸਾਹਿਬ ਦਾ ਗਾਇਆ ਇਹ ਪਿਆਰਾ ਜਿਹਾ ਗੀਤ।

ਜੀ ਇਸੇ ਗੀਤ ਦੇ ਨਾਲ ਹੁਣ ਪ੍ਰੋਗਰਾਮ ਸੁਗਾਤ ਨੂੰ ਇੱਥੇ ਖਤਮ ਕਰਨ ਦੀ ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ, ਲੇਕਿਨ ਤੁਸੀਂ ਸਾਰਿਆਂ ਨੇ ਜਾਣਾ ਕਿਤੇ ਨਹੀਂ, ਕਿਉਂਕਿ ਸਾਡਾ ਅਗਲਾ ਸੈਗਮੈਂਟ ਪੰਜਾਬੀ ਮੈਲੋਡੀਅਸ ਗੀਤ ਇਹ ਸ਼ੁਰੂ ਹੋਣ ਜਾ ਰਿਹਾ। 1 ਤੋਂ 2 ਵਜੇ ਤੱਕ ਤੁਸੀਂ ਸੁਣੋਗੇ ਪੰਜਾਬੀ ਮੈਲੋਡੀਅਸ ਗੀਤ, ਔਰ ਉਸ ਤੋਂ ਬਾਅਦ 2 ਵਜੇ ਹੋਏਗਾ ਪੰਜਾਬੀ ਡਿਊਟ, ਔਰ 3 ਵਜੇ ਗੁਰਬਾਣੀ ਵਿਚਾਰ, ਅਤੇ ਫਿਰ ਨਾਲ ਭਗਤੀ ਸੰਗੀਤ, ਅਤੇ ਉਹ ਫਿਰ ਹਾਕਮ ਸੂਫੀ ਦੇ ਗਾਏ ਇਸ ਗੀਤ ਦੇ ਨਾਲ ਸ਼ੁਰੂ ਕਰੀਏ।

ਪੜ ਜਾਵੇ ਨੀ ਆਕਾਸ਼ ਦੀ ਥਾਂ ਤਾਰੇ ਤੇ ਹੋਰ ਜਾਂਦੇ ਵਾਂਗ ਮਾਰੇ ਲੌਂਗ ਲਿਸ਼ਕਾਰੇ ਨੀ ਹੋਰ ਜਾਂਦੇ ਵਾਂਗ ਮਾਰੇ ਲੌਂਗ ਲਿਸ਼ਕਾਰੇ ਨੀ ਸਾਡ ਇਸ਼ਕ ਨਰੰਗਲੀ ਕੀਤੀ ਤੇਰੇ ਜੋ ਬਣਦੀ ਪਰਬਾਤ ਸਾਡ ਇਸ਼ਕ ਨਰੰਗਲੀ ਕੀਤੀ ਤੇਰੇ ਜੋ ਬਣਦੀ

0: हाँ पंडित जी,
1: पर पत्री कुछ एदा दस दिए, दड़वट जमाना कट बीपी।

0: ਕੁਝ ਰਾਹ ਪਾਉਂਦਾ ਰਾਹ ਦੱਸੋ ਕੀ ਕਰਾਂ।
1: ਅੱਛਾ ਬੀਬੀ ਜਿਸ ਨਾਲ ਤੂੰ ਕਹਿੰਦੀ ਹੈ, ਓਏ ਪਟਕੇ ਹੋਏ ਜਵਾਨੋ ਇਹ ਕੀ ਫੜ ਲੈ ਚੱਲ।

0: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ, ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਔਨ ਕਰ ਲੈਂਦੇ ਸੀ ਅਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ, ਜੇ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾਂ ਆ ਜਾਣ ਉੱਥੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਆ, ਅਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਅਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵਾਹਤ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ, ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਹਿਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਸਿਰਜਣਹਾਰ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਸਰਬਉੱਚ ਸ਼ਕਤੀਮਾਨ ਅਕਾਲ ਪੁਰਖ ਦਾ ਹੁਕਮ ਹੀ ਚੱਲਦਾ ਹੈ। ਉਸ ਦਾ ਅਟਲ ਨਿਜ਼ਾਮ ਹੈ ਤੇ ਸਾਰੇ ਜੀਵ ਉਸੇ ਦੇ ਹੁਕਮ ਵਿੱਚ ਹੀ ਵਿਚਰਦੇ ਹਨ। ਇਸ ਤੱਤ ਦੀ ਸੋਝੀ ਸਤਪੁਰਸ਼ਾਂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਜੀਵ ਇਸ ਜੀਵਨ ਜੁਗਤ ਦੀ ਜਾਚਨਾ ਵੀ ਪ੍ਰਭੂ ਗੋਬਿੰਦ ਪਾਸੋਂ ਹੀ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਜੀਵ ਨੂੰ ਸੇਧ ਦਿੰਦੇ ਹਨ ਕਿ ਉਸ ਪ੍ਰਭੂ ਪਾਸੋਂ ਕੀ ਮੰਗਣਾ ਹੈ, ਕਿਉਂਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਸਾਹਿਬ ਫਰਮਾਉਂਦੇ ਨੇ ਕਿ ਹੇ ਜੀਵ, ਗੋਬਿੰਦ ਪ੍ਰਭੂ ਤੋਂ ਇਹ ਮੰਗ ਕਿ ਸੰਤਾਂ ਦੀ ਟਹਿਲ ਸੇਵਾ ਕਰਦਾ ਰਹਾਂ ਤੇ ਸਾਧ ਜਨਾਂ ਦੀ ਸੰਗਤ ਪ੍ਰਾਪਤ ਹੋਵੇ, ਜੇ ਸਦਕਾ ਨਾਮ ਜਪਦਿਆਂ ਉੱਤਮ ਪਦਵੀ ਪ੍ਰਾਪਤ

0: ਹੁੰਦਾ ਹੈ। ਫੁਰਮਾਨ ਹੈ, ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਰਧਾ ਨੂੰ ਅੰਮ੍ਰਿਤ ਧਾਰਾ ਨਾਲ ਸਿੰਜ ਕੇ ਇਸ ਸ਼ਬਦ ਨੂੰ ਆਪਣੇ ਨਵੇਂ ਅਤੇ ਮੌਲਿਕ ਰੂਪ ਰਾਹੀਂ ਗੁਰਬਾਣੀ ਵਿੱਚ ਸਮੋਇਆ ਹੈ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ, ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ। ਹੇ ਪ੍ਰਭੂ, ਜੋ ਜੀਵ ਤੇਰੇ ਨਾਮ ਦੇ ਪਿਆਰ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ, ਉਹ ਆਪਣੇ ਅੰਦਰੋਂ ਦੁਰਮਤ ਨੂੰ ਭੈੜੀ ਮਤ ਨੂੰ ਧੋ ਲੈਂਦੇ ਹਨ ਅਤੇ ਤੈਨੂੰ ਨਿਰੰਕਾਰ ਨੂੰ ਸਿਮਰ ਸਿਮਰ ਕੇ ਭਟਕਣਾ ਦੂਰ ਕਰ ਲੈਂਦੇ ਹਨ। ਇਸ ਸੰਬੰਧ ਵਿੱਚ ਪੰਜਵੇਂ ਪਾਤਸ਼ਾਹ ਮਾਰੂ ਰਾਗ ਦੀ ਵਾਰ ਦੇ ਵਿੱਚ ਫਰਮਾਉਂਦੇ ਹਨ, ਜਿਹੜੇ ਮਨੁੱਖ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਹੋਏ ਹਨ, ਉਹਨਾਂ ਦਾ ਮਨ ਤਨ ਪ੍ਰਭੂ ਪਿਆਰ ਨਾਲ ਸਰਸ਼ਾਰ ਹੁੰਦਾ ਹੈ। ਪਰ ਪ੍ਰਭੂ ਸਿਮਰਨ ਤੋਂ ਬਿਨਾਂ ਹੋਰ ਜਿਹੜਾ ਵੀ ਧਿਆਨ ਜਾਂ ਖਿਆਲ ਹੈ ਉਹ ਮਨ ਨੂੰ ਮੈਲਾ ਹੀ ਕਰਦਾ ਹੈ। ਫੁਰਮਾਨ ਹੈ, ਅਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ, ਨਾਨਕ ਵਿਣ ਨਾਵੈ ਆਲੂੰਦਿਆ ਜਿੱਤੀ ਹੋਰ ਖਿਆਲ। ਭਾਵ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਖਿਆਲ ਮਨ ਦੇ ਵਿੱਚ ਮਲੀਨਤਾ ਹੀ ਪੈਦਾ ਕਰਦੇ ਹਨ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਜੋ ਤੇਰੇ ਰੰਗ ਰਤੇ ਸੇ ਜੋਨ ਨਾ ਜੋਵਣਾ, ਅੰਤਰ ਬਾਹਰ ਇੱਕ ਨੈਣ ਅਲੋਵਣਾ। ਹੇ ਪ੍ਰਭੂ, ਜਿਹੜੇ ਮਨੁੱਖ ਤੇਰੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਜੂਨਾਂ ਵਿੱਚ ਨਹੀਂ ਪਾਏ ਜਾਂਦੇ ਅਤੇ ਉਹ ਅੰਦਰ ਬਾਹਰ ਹਰ ਕਣ ਕਣ ਵਿੱਚ ਇੱਕ ਤੈਨੂੰ ਹੀ ਅੱਖਾਂ ਨਾਲ ਵੇਖਦੇ ਹਨ। ਇਸੇ ਸੰਬੰਧ ਵਿੱਚ ਭਗਤ ਨਾਮਦੇਵ ਜੀ ਕਥਨ ਕਰਦੇ ਹਨ, ਸਭੈ ਘੱਟ ਰਾਮ ਬੋਲੈ ਆਰਾਮਾਂ ਬੋਲੈ, ਆਰਾਮ ਬਿਨਾਂ ਕੋ ਬੋਲੈ ਰੇ। ਭਾਵ ਤਮਾਮ ਜੀਵਾਂ ਦੇ ਵਿੱਚ ਇੱਕ ਪਰਮਾਤਮਾ ਹੀ ਬੋਲ ਰਿਹਾ ਹੈ। ਸੋ ਵਿਆਖਿਆ ਵਾਲੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ। ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਨਾਉ ਨਾਨਕ ਬਖਸ਼ੀਸ਼ ਮਨ ਮਹੇ ਪ੍ਰੋਵਣਾ। ਭਾਵ ਜਿਨ੍ਹਾਂ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਉਹ ਕਦੇ ਵੀ ਪਛਤਾਉਂਦੇ ਭਾਵ ਰੋਂਦੇ ਨਹੀਂ, ਕਿਉਂਕਿ ਉਹ ਕਿਸੇ ਵਿਕਾਰ ਵਿੱਚ ਫਸਦੇ ਹੀ ਨਹੀਂ, ਸਗੋਂ ਪ੍ਰਭੂ ਦਾ ਨਾਮ ਰੂਪ ਬਖਸ਼ਿਸ਼ ਸਦਾ ਹੀ ਆਪਣੇ ਮਨ ਦੇ ਵਿੱਚ ਪਰੋਈ ਰੱਖਦੇ ਹਨ।
1: ਜੋ ਜੋ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜਹਿ ਜਹਿ ਰੱਖੈ ਆਪ ਤਹਿ ਜਾਏ ਖੜੋਵਣਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ। ਅਕਾਲ ਪੁਰਖ ਸਭਨਾ ਦਾ ਸਾਹਿਬ ਹੈ, ਉਸਦੇ ਅਨੇਕਾਂ ਹੈਰਾਨ ਕਰਨ ਵਾਲੇ ਚੋਜ ਹਨ। ਸੋਰਠ ਰਾਗ ਵਿੱਚ ਬਾਬਾ ਨਾਨਕ ਜੀ ਫਰਮਾਉਂਦੇ ਨੇ ਕਿ ਹੇ ਮੇਰੇ ਪ੍ਰਭੂ, ਤੇਰੇ ਕੌਤਕ, ਤੇਰੀਆਂ ਖੇਡਾਂ ਵੀ ਸ਼ਾਨਦਾਰ ਨੇ। ਤੂੰ ਜਲ ਵਿੱਚ, ਧਰਤੀ ਉੱਪਰ, ਧਰਤ ਆਕਾਸ਼ ਦੇ ਮੱਧ ਵਿੱਚ ਤੇ ਸਭਨੀ ਥਾਈਂ ਪੂਰ ਰਿਹਾ ਹੈ, ਵਿਆਪਕ ਹੈ। ਧਰਤੀ ਦੇ ਖੇਤਰ ਵਿੱਚ ਚਾਰ ਥੰਮਾਂ 'ਤੇ ਟਿਕੇ ਹੋਏ ਚੁਬਾਰੇ 'ਤੇ ਪਾਣੀ ਆਦਿ ਵਿੱਚ ਚੌਹਾਂ ਦਿਸ਼ਾਵਾਂ ਵਿੱਚ ਆਪ ਜੀ ਦਾ ਹੀ ਆਸਣ ਹੈ। ਚਾਰੇ ਪਾਸੇ ਤੇਰਾ ਇੱਕ ਹੀ ਰੂਪ ਪਸਰਿਆ ਹੋਇਆ ਹੈ। ਸਾਰੇ ਜੀਵਾਂ ਦੀ ਕਾੜਤ ਤੇਰੀ ਹੀ ਟਕਸਾਲ ਵਿੱਚ ਹੋਈ ਹੈ। ਮੈਂ ਹਰ ਪਾਸੇ ਤੇਰੀ ਹੀ ਜੋਤ ਵੇਖਦਾ ਹਾਂ, ਪਰ ਤੇਰਾ ਰੂਪ ਕੀ ਹੈ, ਕੈਸਾ ਹੈ, ਇਹ ਬਿਆਨ ਤੋਂ ਪਰੇ ਹੈ। ਤੂੰ ਆਪ ਹੀ ਇਹਨਾਂ ਜੀਵਾਂ ਵਿੱਚ ਲੁਕਿਆ ਹੋਇਆ ਹੈ, ਫਿਰ ਸਾਰੇ ਵੱਖੋ ਵੱਖਰੇ ਕਿਉਂ ਨਜ਼ਰ ਆ ਰਹੇ ਹਨ। ਤੂੰ ਅੰਡੇ, ਜੇਰਜ, ਮੁੜਕੇ ਅਤੇ ਉਤਪੁਜ ਵਿੱਚੋਂ ਪੈਦਾ ਹੋਏ ਜੀਵਾਂ ਦਾ ਸਿਰਜਕ ਹੈ। ਇਹ ਜੀਵ ਭਿੰਨ ਭਿੰਨ ਨੇ, ਪਰ ਤੂੰ ਸਭਨਾ ਵਿੱਚ ਮੌਜੂਦ ਹੈ। ਤੇਰੇ ਅਨੇਕਾਂ ਗੁਣ ਹਨ, ਮੈਂ ਬੇਸਮਝ ਹਾਂ। ਹੇ ਪ੍ਰਭੂ, ਮੈਨੂੰ ਮੂਰਖ ਨੂੰ ਬੁੱਧ ਦੇਹੋ, ਮੈਨੂੰ ਵਿਕਾਰਾਂ ਵਿੱਚ ਡੁੱਬਦੇ ਪੱਥਰ ਨੂੰ ਪਾਰ ਲਾਓ। ਮੇਰੇ ਸਾਹਿਬਾ, ਤੇਰੇ ਚੋਜ ਵਿਡਾਣਾ, ਜਲ ਥਲ ਮਹੀਅਲ ਭਰਪੁਰ ਲੀਣਾ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵਾਕਾਰ ਕੁਦਰਤ ਵੇਦ ਪ੍ਰਦਾਨ ਪ੍ਰਾਨ ਕੁਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਨਸੀ।

ਨਦਰ ਕਰੇ ਜੇ ਆਪਣੀ ਤਨ ਤਰੀ ਸਤਿਗੁਰ ਪਾਇਆ ਜੇ ਬੋਧ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੇਕਾਰ ਜੋਗੀ ਸੁਨ ਧਿਆਵਣ ਜੇ

ਕੋੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟਾਕ ਸੁਨਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ।

ਪਿਆ ਕਿਰਤ ਫਿਰਾਏ ਹੋ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਹੋ ਮੈਂ ਹੋਕ ਮੈਂ ਪਿਆ ਕਿਰਤ ਫਿਰਾਏ ਹੋ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ

ਸਰ ਤਾਂ ਪ੍ਰਜਾਣੀਆਂ ਜੈ ਹਿਰਦੈ ਸੱਚਾ ਹੋਏ ਕੂੜ ਕੇ ਮਲ ਉਤਰੈ ਤਨ ਕਰੇ ਹੱਛਾ ਧੋਏ ਸਰ ਤਾਂ ਪ੍ਰਜਾਣੀਐ ਜਸ ਧਰੇ ਪਿਆਰ ਨਾਉ ਸੁਣ ਮਨ ਰਸੀਐ ਤਾਂ ਪਾਏ ਮੁਖ ਦੁਆਰ ਸਰ ਤਾਂ ਪ੍ਰਜਾਣੀਐ ਜੈ ਜੁਗਤ ਜਾਣੈ ਜੀਓ ਧਰਤ ਕਾਇਆ ਸਾਜ ਕਾ ਵਿੱਚ ਦੇਹ ਕਰਤਾ ਵੀਓ ਸਰ ਤਾਂ ਪ੍ਰਜਾਣੀਐ

0: گواہی ہے میں تھوڑی سیو گواہی ہے
1: ਮਤ ਥੋੜੀ ਸੇਵ ਗਵਾਈ ਹੈ।

0: ਪੈ ਵਿੱਚ ਖੁੰਭ ਚੜਾਈਐ ਸਰਮ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ।
1: ਲਭ ਭਾਵ ਦੋਇ ਰਾਜਾ ਮਹਿਤਾ ਕੁੜ ਹੋਆ ਸਿਕਦਾਰ, ਕਾਮ ਨੇ ਸਦ ਪੁੱਛੀ ਹੈ।

ਵੀ ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿਨੀ ਖਸਮ ਧਿਆਇਆ ਹੈ ਨਾ ਜਨਤਾ ਕਹਿ ਵਸ ਕਿਛ ਨਾ ਤੁਧ ਵੇਖੀ ਜਗ ਤੂੰ ਪਾਇਆ ਇੱਕ ਨਾਨੋ ਤੂੰ ਮੇਰ ਲੈ ਕੱਪ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ

ਥੋੜੀ ਪੜਿਆ ਹੋਵੇ ਗੁਨਾਹਗਾਰ ਤੋਂ ਵੀ ਸਾਧਨਾ ਮਾਰੀਏ ਜਿਹਾ ਘਾਲੇ ਘਾਲਣਾ ਤੇ ਵੇਹ ਨਾ ਉਪਚਾਰੀਐ ਐਸੀ ਗੱਲਾਂ ਨਾ ਖੇਡੀਏ ਜਿੱਤ ਦਰ ਕਹਿ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਗਿਆ ਵਿਚਾਰੀਐ ਮੈਂ ਚੱਲੈ ਸੋ ਕਹਿ ਮਾਰੀਐ ਮੈਂ ਚੱਲੈ ਸੋ ਕਹਿ ਮਾਰੀਐ।

Tengok.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ,

ਹਰ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪ

ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ।

ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ।

ਆਸੀ ਧਨ ਤਨ ਤੇ ਧਨ ਜਨ ਜਹਿ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ

0: जन्म मरण दो तेरे हो।
1: सत सत हर सत सत सत्ते सत।

0: ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜੋ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤੈਨੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋੜ ਨਾ ਆਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋੜ ਨਾ ਆਏ
1: ਕਵਨ ਜੋ ਕੌਣ ਗਿਆਨ ਧਿਆਨ ਕਵਨ ਬਿਦ ਉਸਤਤ ਕਰੀਏ ਸਿੱਧ ਸਾਧਿਕ ਤੇ ਤੇਸ ਕੋਰ

0: ਜੇ ਕਾਟੇ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਜੇ ਕਾਟੇ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ
1: ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੇ ਦਾਨ ਸੰਤ।

ਨਾਮ ਨਿਤ ਗਾਈਐ ਹਰ ਦੁਖ ਬਿਸਾਰਨੋ ਰਹਾ।